0: Canada 中文电台，一起走过28年，声音联系每一天。
1: 冲破语言障碍，音乐无分。

自曾沛慈的最新单曲，这也是 HBO 一个影集叫做《来金来号》的影集的插曲哦，很温馨，在反思情感的一首歌哦。

听众朋友，你所收听的节目是星河夜语，我是王杰安。我们现在正在进行的单元是星河唱片行，交换回忆，萧煌奇。

天是东方佩奇的，有笛子、竹笛，还有胡琴啊，一起为他伴奏。来自下川里美唱的脍炙人口的中文民谣《茉莉花》。

两个小时 Whispers in the Starry Night。 OK， 我们最后一段节目了，翻开本周的心情日记簿。

0: 水滴，包滴下来咯。
1: 在这里有一个桶子，很大的桶子，可以盛满你的心情。这是星河夜雨的

们会觉得很辛苦吗？

门外天露西下三亿令佢龙奸谋，三藏有何亲，要自焚上。

有钱人嚟，赐他些衣物银两，送他速嚟驸马府。

千。

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.
3: ਸਬਰੰਗ ਰੇਡੀਓ 94.7 ਸੁਣ ਰਹੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਇਸ ਖੂਬਸੂਰਤ ਦੁਪਹਿਰ ਵਾਲੇ ਪ੍ਰੋਗਰਾਮ 'ਚ ਜਿਹੜਾ ਕਿ ਤੁਸੀਂ ਐਵਰੀ ਦੁਪਹਿਰਾਂ ਨੂੰ ਸੁਣਦੇ ਹੋ ਵੈਸੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਅਤੇ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਸੰਡੇ 1 ਤੋਂ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਦੀ ਤਰ੍ਹਾਂ 5 ਵਜੇ ਤੱਕ ਚੱਲੇਗਾ ਦੁਨੀਆ ਭਰ ਦੇ ਵਿੱਚ ਕੀ ਕੁਛ ਚੱਲ ਰਿਹਾ ਉਹਦੀਆਂ ਖਬਰਾਂ ਅਤੇ ਕੁਛ ਗੀਤ ਸੰਗੀਤ ਦੇ ਨਾਲ ਇੱਧਰ ਉੱਧਰ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਨਾਲ ਚੱਲਦੀਆਂ ਰਹਿੰਦੀਆਂ ਤਾਂ ਕਿ ਥੋੜ੍ਹਾ ਟਾਈਮ ਪਾਸ ਹੁੰਦਾ ਰਹੇ ਕਿਉਂਕਿ ਇਹ ਪ੍ਰੋਗਰਾਮ ਅੱਜ ਸੰਡੇ ਦੇ ਆ ਜਿੱਥੇ ਆਪਾਂ ਨੌਲੇਜ ਦੀ ਗੱਲ ਕਰਦੇ ਹਾਂ ਪਾਵਰ ਦੀ ਗੱਲ ਕਰਦੇ ਹਾਂ ਦੁਨੀਆਦਾਰੀ ਦੀ ਗੱਲ ਕਰਦੇ ਹਾਂ ਕਿੱਥੇ ਕੀ ਕੁਛ ਚੱਲ ਰਿਹਾ ਕੁਛ ਇੱਕ ਐਸੀਆਂ ਗੱਲਾਂ ਬਾਤਾਂ ਜਿਨ੍ਹਾਂ ਦਾ ਕੋਈ ਕਈ ਵਾਰੀ ਕੋਈ ਮਤਲਬ ਨਹੀਂ ਹੁੰਦਾ ਬਟ ਸਿਰਫ ਟੂ ਐਂਟਰਟੇਨ ਯੂ ਅਤੇ ਦੇਖਣ ਵਾਸਤੇ ਵੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਕਿੱਥੇ ਕੀ ਕੁਛ ਚੱਲ ਰਿਹਾ ਉਹ ਸਾਰਾ ਕੁਛ ਜਿਹੜਾ ਡਿਸਕਸ ਕਰਦੇ ਰਹਿੰਦੇ ਸੋ ਜੇ ਤੁਸੀਂ ਸੋਚਦੇ ਹੋ ਵੀ ਅੱਜ 25 ਡਿਗਰੀ ਟੈਂਪਰੇਚਰ ਹੋਏਗਾ ਤੇ ਬਹੁਤ ਜ਼ਿਆਦਾ ਹੈ ਤੇ ਕੱਲ ਨੂੰ ਥੋੜਾ ਜਿਹਾ ਇਸ ਤੋਂ ਵੀ ਜ਼ਿਆਦਾ ਹੋਣ ਵਾਲਾ ਜੀ ਸੋ ਵਿਚ ਇਜ਼ ਵੰਡਰਫੁਲ ਕਿਉਂਕਿ ਆਪਾਂ ਇਹ ਜਾਂਦੀ ਬਹਾਰ ਦੇ ਇਹਨੂੰ ਕਹਿੰਦੇ ਨਾ ਵੀ ਥੋੜੇ ਜਿਹੇ ਹੋਟ ਵੈਦਰ ਨੇ ਜਿਹੜੇ ਇੰਜੋਏ ਕਰ ਸਕਦੇ ਆ ਮੈਨੂੰ ਲੱਗਦਾ ਵੀ ਤੁਸੀਂ ਵੀ ਬਾਹਰ ਘੁੰਮਦੇ ਫਿਰਦੇ ਹੋਵੋਗੇ ਸੜਕਾਂ ਦੇ ਉੱਤੇ ਕਿਤੇ ਵੀ ਕਿਸੇ ਡਾਇਰੈਕਸ਼ਨ 'ਚ ਜਾ ਰਹੇ ਹੋ ਸੋ ਇਹ ਪ੍ਰੋਗਰਾਮ ਦੂਰ ਦੂਰ ਤੱਕ 250-300 ਕਿਲੋਮੀਟਰ ਦੀ ਦੂਰੀ ਤੱਕ ਸੁਣੇ ਜਾਂਦੇ ਨੇ ਸੋ ਇਸ ਕਰਕੇ ਇੰਜੋਏ ਕਰਦੇ ਜਾਓ ਪ੍ਰੋਗਰਾਮ ਦੇ ਵਿੱਚ ਚਾਹੇ ਉਹ ਖਬਰਾਂ ਹੋਣ ਚਾਹੇ ਉਹ ਖਬਰਾਂ ਦੇ ਨਾਲ ਨਾਲ ਗੀਤ ਸੰਗੀਤ ਹੋਵੇ ਜਾਂ ਸਾਡੇ ਗੈਸਟ ਹੋਣ ਉਹਨਾਂ ਦੇ ਨਾਲ ਕੁਛ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਾਰਾ ਕੁਛ ਜਿਹੜਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਏਗਾ ਇਸ ਤੋਂ ਇਲਾਵਾ ਵੈਦਰ ਦੀ ਅਪਡੇਟ ਕੁਇਕਲੀ ਦੇ ਦਿੰਦੇ ਹਾਂ ਪਹਿਲਾਂ ਸੰਡੇ ਕਿਉਂਕਿ 20 ਸਤੰਬਰ ਦਾ ਦਿਨ ਹੈ ਅੱਜ 25 ਡਿਗਰੀ ਵੱਧ ਤੋਂ ਵੱਧ ਟੈਂਪਰੇਚਰ ਹੋਏਗਾ ਜਿਹੜਾ ਕਿ ਹੁਣ ਵੀ ਕਾਫੀ ਗਰਮੀ ਦਾ ਮਾਹੌਲ ਜਿਹੜਾ ਆਲਰੇਡੀ ਬਣ ਚੁੱਕਿਆ ਤੇ ਉਹਦੇ ਨਾਲ ਰਿਲੇਟਡ ਜਿਹੜੀਆਂ ਨੇ ਕਾਫੀ ਖਬਰਾਂ ਵੀ ਸਾਡੇ ਕੋਲ ਪਹੁੰਚਦੀਆਂ ਨੇ ਅਲੱਗ ਅਲੱਗ ਤਰ੍ਹਾਂ ਦੀਆਂ ਵੀ ਕੀ ਕੁਛ ਜਿਹੜਾ ਚੱਲ ਰਿਹਾ ਸੋ ਵੈਦਰ ਜਿਹੜਾ ਕਾਫੀ ਸਟੇਬਲ ਰਹਿਣ ਵਾਲਾ ਸੋ 25 ਡਿਗਰੀ ਵੱਧ ਤੋਂ ਵੱਧ ਘੱਟ ਤੋਂ ਘੱਟ 7 ਡਿਗਰੀ ਕਹਿੰਦਾ ਮਤਲਬ ਸਿੰਗਲ ਡਿਜਿਟ ਦੇ ਵਿੱਚ ਰਾਤ ਨੂੰ ਹੋਏਗਾ ਠੰਡਕ ਜਿਹੜੀ ਹੈ ਰਾਤ ਨੂੰ ਤੇ ਸਵੇਰ ਦੇ ਅਰਲੀ ਮੋਰਨਿੰਗ ਆਵਰਸ ਦੇ ਵਿੱਚ ਜ਼ਰੂਰ ਦੇਖੀ ਜਾਏਗੀ ਸੋ ਇਹੋ ਜਿਹੇ ਮੌਸਮ ਦੇ ਵਿੱਚ ਆਪਣਾ ਬਚਾਅ ਰੱਖਣਾ ਬੜਾ ਜ਼ਰੂਰੀ ਹੈ ਜੇ ਤੁਸੀਂ ਬਾਹਰ ਜਾ ਰਹੇ ਹੋ ਸ਼ਾਮ ਨੂੰ ਕਈ ਵਾਰੀ ਆਲ ਆਫ ਸਡਨ ਠੰਡ ਹੋ ਜਾਂਦੀ ਹੈ ਤੇ ਘੁੰਮਦੇ ਫਿਰਦੇ ਇਹ ਨਹੀਂ ਸਮਝਣਾ ਵੀ ਦਿਨ ਦੇ ਟਾਈਮ ਤੇ ਟੀ ਸ਼ਰਟਾਂ ਪਾਈਆਂ ਸੀ ਤੇ ਰਾਤ ਨੂੰ ਉਹੀ ਚੱਲ ਜਾਣਗੀਆਂ ਸੋ ਰਾਤ ਨੂੰ ਥੋੜਾ ਚੇਂਜ ਹੋ ਸਕਦਾ ਸੋ 27 ਡਿਗਰੀ ਵੱਧ ਤੋਂ ਵੱਧ ਕੱਲ ਦਾ ਟੈਂਪਰੇਚਰ ਹੋਏਗਾ 27-21 ਮੰਡੇ ਵਾਲੇ ਦਿਨ ਘੱਟ ਤੋਂ ਘੱਟ 9 ਡਿਗਰੀ ਟਿਊਜ਼ਡੇ ਨੂੰ 22-11 ਵੈਡਨਸਡੇ ਵੀ 22-7 ਚਮਕਦਾਰ ਧੁੱਪ ਜਿਹੜੀ ਇਹ ਅਗਲੇ ਅੱਜ ਦਾ ਦਿਨ ਪਾ ਕੇ 4 ਦਿਨ ਚੜੀ ਰਹੇਗੀ ਥਰਸਡੇ ਵਾਲੇ ਦਿਨ ਥੋੜਾ ਜਿਹਾ ਘਟੇਗਾ 17 ਡਿਗਰੀ ਤੇ ਜਾਏਗਾ ਤੇ ਉਸ ਤੋਂ ਬਾਅਦ 7 ਡਿਗਰੀ ਫਰਾਈਡੇ ਜਿਹੜਾ ਅਗਲਾ ਵੀਕਐਂਡ ਜਿਹੜਾ ਇਹ ਠੰਡਾ ਹੋਣ ਵਾਲਾ ਹੁਣ 15 ਡਿਗਰੀ ਠੰਡਾ ਮਤਲਬ ਓਨਾ ਠੰਡਾ ਨਹੀਂ ਬਟ ਫਿਰ ਵੀ ਠੰਡਾ ਹੈ ਕਿਉਂਕਿ 15 ਡਿਗਰੀ ਜਦੋਂ ਆਪਾਂ 25-27 ਡਿਗਰੀ ਦੇਖਦੇ ਹਾਂ ਤੇ 15 ਡਿਗਰੀ ਵਾਕਈ ਠੰਡਾ ਮਹਿਸੂਸ ਹੁੰਦਾ ਸੋ 15 ਡਿਗਰੀ ਫਰਾਈਡੇ ਦਾ ਟੈਂਪਰੇਚਰ ਹੋਏਗਾ ਵੱਧ ਤੋਂ ਵੱਧ ਘੱਟ ਤੋਂ ਘੱਟ 6 ਡਿਗਰੀ ਤੇ ਓਕੇਜ਼ਨਲ ਜਿਹੜੇ ਨੇ ਸ਼ਾਵਰਸ ਦੀਆਂ ਪੋਸੀਬਿਲਿਟੀ ਦੱਸੀਆਂ ਜਾ ਰਹੀਆਂ ਇਸੇ ਤਰੀਕੇ ਨਾਲ ਸੈਟਰਡੇ ਨੂੰ ਹੋਰ ਠੰਡਾ ਹੋ ਜਾਣਾ 11 ਵੱਧ ਤੋਂ ਵੱਧ ਹੋਏਗਾ ਤੇ ਘੱਟ ਤੋਂ ਘੱਟ 4 ਡਿਗਰੀ ਮੋਰਨਿੰਗ ਦੇ ਵਿੱਚ ਸ਼ਾਵਰਸ ਦੇ ਚਾਂਸਿਸ ਜਿਹੜੇ ਨੇ ਉਹ ਵੀ ਦੱਸੇ ਜਾ ਰਹੇ ਨੇ ਸੋ ਇਹ ਕੁਛ ਇੱਕ ਪ੍ਰੋਗਰਾਮ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਜੀ ਜਿਹੜਾ ਚੱਲ ਰਿਹਾ ਤੇ ਦੁਨੀਆ ਭਰ ਦੀਆਂ ਖਬਰਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਕਿਉਂਕਿ ਤੁਹਾਨੂੰ ਪਤਾ ਵੀ ਇਨਵੈਸਟਮੈਂਟ ਦੇ ਨਾਲ ਰਿਲੇਟਡ ਜਿਹੜੀਆਂ ਐਕਟੀਵਿਟੀਜ਼ ਹੋਈਆਂ ਇਹ 'ਚ ਮੰਨਿਆ ਜਾ ਰਿਹਾ ਵੀ ਆਲਮੋਸਟ $500 ਬਿਲੀਅਨ ਦੇ ਲਾਗੇ ਇਨਵੈਸਟਮੈਂਟ ਹੋਏਗੀ ਹਾਲਾਂਕਿ ਅਗਲੇ

0: 5 ਸਾਲਾਂ ਦੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਵੀ ਆਪਾਂ $1 ਟ੍ਰਿਲੀਅਨ ਇਕੱਠਾ ਕਰਨਾ। ਬਟ ਉਹਦੇ ਨਾਲ ਨਾਲ ਜਿਹੜੀ ਇੱਕ ਖਾਸ ਗੱਲ ਇਹ ਹੈ ਕਿ ਵੀ ਜੇ ਤੁਸੀਂ ਇੰਨਾ ਪੈਸਾ ਇਕੱਠਾ ਕਰਨਾ ਤਾਂ ਕਿਤੇ ਨਾ ਕਿਤੇ ਲੋਕਾਂ ਨੂੰ ਚਿੰਤਾ ਇਸ ਗੱਲ ਦੀ ਹੋ ਰਹੀ ਹੈ ਵੀ ਤੁਸੀਂ ਟੈਕਸ ਬਹੁਤ ਘਟਾ ਰਹੇ ਹੋ। G7 ਚ ਸਭ ਤੋਂ ਘੱਟ ਟੈਕਸ ਜਿਹੜਾ ਹੋ ਰਿਹਾ ਤਾਂ ਕਿ ਲੋਕੀ ਵੱਧ ਤੋਂ ਵੱਧ ਇੱਥੇ ਇਨਵੈਸਟਮੈਂਟ ਕਰਨ। ਨਾਲ ਦੀ ਨਾਲ ਹੀ ਜਿਹੜਾ ਇਲੈਕਸ਼ਨ ਦੇ ਟਾਈਮ ਤੇ ਲਿਬਰਲ ਦਾ ਕੋਈ ਏਜੰਡਾ ਨਹੀਂ ਸੀ ਕਿ ਪ੍ਰਾਈਵੇਟਾਈਜ਼ ਕੀਤੇ ਜਾਣਗੇ ਏਅਰਪੋਰਟ, ਹਾਲਾਂਕਿ ਉਹ ਕਹਿੰਦੇ ਫੁੱਲੀ ਆਪਾਂ ਪ੍ਰਾਈਵੇਟ ਨਹੀਂ ਕਰ ਰਹੇ, ਪੋਰਸ਼ਨ ਸਰਵਿਸਿਸ ਕਰ ਰਹੇ ਹਾਂ। ਉਹਦੇ ਨਾਲ ਡੈਫੀਨੇਟਲੀ ਕੁਛ ਕੁਛ ਨੁਕਸਾਨ ਜਿਹੜਾ ਉਹ ਵਰਕਰਸ ਦੇ ਉੱਤੇ ਤੇ ਹੋਏਗਾ ਹੀ, ਬਟ ਆਉਣ ਵਾਲੇ ਟਾਈਮ ਚ ਹੋਰ ਵੀ ਇਹਦੇ ਬਾਰੇ ਡਿਟੇਲ ਆਉਂਦੀ ਰਹੇਗੀ ਕਿ ਵੀ ਕਿੰਨਾ ਇਨਵੈਸਟਮੈਂਟ ਹੋ ਰਹੀ ਹੈ ਜਾਂ ਕੀ ਹੋ ਰਿਹਾ। ਸੇਮ ਟਾਈਮ ਦੇ ਉੱਤੇ ਜਿਹੜਾ ਅਗਲੇ ਹਫਤੇ ਦੇ ਵਿੱਚ ਹੁਣ ਲੇਬਰ ਲਾਅ ਵੀ ਜਿਹੜੇ ਨੇ ਚੇਂਜ ਕੀਤੇ ਜਾਣਗੇ ਤਾਂ ਕਿ ਜਿਹੜੇ ਤੁਸੀਂ ਦੇਖਿਆ ਵੀ ਆਏ ਦਿਨ ਲਗਾਤਾਰ ਸਟ੍ਰਾਈਕ ਚੱਲ ਰਹੀਆਂ, ਚਾਹੇ ਵੈਸਟ ਜੈਟ ਹੋਵੇ, ਏਅਰ ਕੈਨੇਡਾ ਹੋਵੇ ਜਾਂ ਕੈਨੇਡਾ ਪੋਸਟ ਹੋਵੇ। ਸੋ ਇੱਥੇ ਸਟ੍ਰਾਈਕ ਚੱਲਦੀਆਂ ਸੀਗੀਆਂ, ਬਟ ਪ੍ਰੋਗਰਾਮ ਜਿਹੜਾ ਜੀ ਇਸੇ ਤਰੀਕੇ ਨਾਲ ਚੱਲਦਾ। ਆਪਾਂ ਕੁਛ ਇੱਕ ਖ਼ਬਰਾਂ ਦੇ ਉੱਤੇ ਨਜ਼ਰ ਮਾਰ ਲੈਂਦੇ ਹਾਂ। ਖ਼ਬਰਾਂ ਤੋਂ ਵੀ ਪਹਿਲਾਂ ਮੈਨੂੰ ਲੱਗਦਾ ਵੀ ਮੈਂ ਥੋੜ੍ਹੀ ਜਿਹੀ ਜਿਹੜੀ ਗੱਲਬਾਤ ਹੈ ਨਾ UPI ਦੀ ਪੇਮੈਂਟ ਦੇ ਨਾਲ ਰਿਲੇਟਡ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਦਾ, ਫਿਰ ਇਸ ਤੋਂ ਬਾਅਦ ਖ਼ਬਰਾਂ ਕਰਦੇ ਹਾਂ। ਜਿਹੜੀਆਂ ਇਹ ਗੱਲਾਂ ਬਾਤਾਂ ਨੇ ਉਹ ਕਾਫੀ ਜ਼ਿਆਦਾ ਲੋਕਾਂ ਨੂੰ ਚਿੰਤਾ ਦੇ ਵਿੱਚ ਪਾ ਰਹੀਆਂ। ਇੱਕ ਛੋਟੀ ਜਿਹੀ ਖ਼ਬਰ ਸੁਣ ਲੈਂਦੇ, ਫਿਰ ਇਸ ਤੋਂ ਬਾਅਦ ਆਪਾਂ ਬਾਕੀ ਦੀਆਂ ਹੋਰ ਖ਼ਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਪੰਜਾਬ ਦੀਆਂ ਕੁਝ ਖ਼ਬਰਾਂ ਦੇ ਬਾਰੇ ਹੋਰ
1: UPI ਪੇਮੈਂਟ ਨੂੰ ਲੈ ਕੇ ਸਰਕਾਰ ਨੇ ਨਵੇਂ ਨਿਯਮ ਜਾਰੀ ਕੀਤੇ ਨੇ, ਜਿਸ ਮਗਰੋਂ ਸਵਾਲ ਉੱਠ ਰਹੇ ਨੇ ਕਿ ਹੁਣ ਆਮ ਲੋਕਾਂ ਨੂੰ UPI ਟ੍ਰਾਂਜੈਕਸ਼ਨ ਤੇ ਚਾਰਜ ਦੇਣਾ ਪਵੇਗਾ ਜਾਂ ਨਹੀਂ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਪਰਸਨ ਟੂ ਪਰਸਨ UPI ਪੇਮੈਂਟ ਪੂਰੀ ਤਰ੍ਹਾਂ ਮੁਫ਼ਤ ਹੋਵੇਗੀ, ਯਾਨੀ ਕਿ ਆਮ ਲੋਕਾਂ ਨੂੰ UPI ਜ਼ਰੀਏ ਪੇਮੈਂਟ ਤੇ ਕੋਈ ਵੀ ਚਾਰਜ ਨਹੀਂ ਦੇਣਾ ਪਵੇਗਾ। ਆਓ ਸਮਝਦੇ ਹਾਂ ਕਿ ਨਵੇਂ ਨਿਯਮ ਕੀ ਨੇ, P2P ਪੇਮੈਂਟ ਕੀ ਹੁੰਦੀ ਹੈ, MDR ਕੀ ਹੁੰਦੀ ਹੈ ਅਤੇ ਗਾਹਕਾਂ ਤੇ ਚਾਰਜ ਨਾ ਲਗਾਉਣ ਦੀ ਗੱਲ ਦੇ ਬਾਵਜੂਦ UPI ਯੂਜ਼ਰਾਂ ਦੇ ਵਿੱਚ ਕਿਉਂ ਚਿੰਤਾ ਹੈ। ਪਹਿਲਾ ਸਵਾਲ ਹੈ ਕਿ ਹੁਣ UPI ਤੋਂ ਪੈਸੇ ਭੇਜਣ ਤੇ ਵੀ ਚਾਰਜ ਲੱਗੇਗਾ? ਨਹੀਂ, ਜੇ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਨੂੰ UPI ਜ਼ਰੀਏ ਪੈਸੇ ਭੇਜਦਾ ਹੈ ਤਾਂ ਕੋਈ ਵੀ ਚਾਰਜ ਨਹੀਂ ਲੱਗੇਗਾ, ਰਕਮ ਕਿੰਨੀ ਵੀ ਹੋਵੇ। P2P ਯਾਨੀ ਕਿ ਵਿਅਕਤੀ ਤੋਂ ਵਿਅਕਤੀ ਵਿਚਕਾਰ ਹੋਣ ਵਾਲਾ UPI ਟ੍ਰਾਂਜੈਕਸ਼ਨ ਮੁਫ਼ਤ ਰਹੇਗਾ। ਸਰਕਾਰ ਦੇ ਮੁਤਾਬਕ UPI ਦੇ ਕੁੱਲ ਟ੍ਰਾਂਜੈਕਸ਼ਨ ਵੈਲਿਊ ਦਾ ਕਰੀਬ 70% ਹਿੱਸਾ P2P ਪੇਮੈਂਟ ਦਾ ਹੈ। ਪਰ ਇਹ P2P ਪੇਮੈਂਟ ਹੁੰਦੀ ਕੀ ਹੈ? ਇਸ ਦਾ ਮਤਲਬ ਹੈ ਕਿ ਇੱਕ ਵਿਅਕਤੀ ਦਾ ਦੂਜੇ ਵਿਅਕਤੀ ਨੂੰ ਸਿੱਧੇ ਪੈਸੇ ਭੇਜਣਾ। ਮਿਸਾਲ ਦੇ ਵਜੋਂ ਤੁਸੀਂ ਆਪਣੇ ਕਿਸੇ ਕਰੀਬੀ ਜਾਂ ਫਿਰ ਦੋਸਤ ਨੂੰ UPI ਦੇ ਜ਼ਰੀਏ ਕਿੰਨੀ ਵੀ ਰਕਮ ਭੇਜੋ, ਇਸ ਤੇ ਕੋਈ ਵੀ ਚਾਰਜ ਨਹੀਂ ਲੱਗੇਗਾ। 2000 ਰੁਪਏ ਤੱਕ ਦੀ ਪੇਮੈਂਟ ਤੇ ਕੀ ਮਰਚੈਂਟ ਨੂੰ ਚਾਰਜ ਲੱਗੇਗਾ? ਇਸ ਦਾ ਜਵਾਬ ਹੈ ਨਹੀਂ। 2000 ਰੁਪਏ ਤੱਕ ਦੇ ਸਾਰੇ ਪਰਸਨ ਟੂ ਮਰਚੈਂਟ UPI ਪੇਮੈਂਟ ਤੇ MDR ਚਾਰਜ ਨਹੀਂ ਲੱਗੇਗਾ। ਮਰਚੈਂਟ ਨੂੰ ਵੀ 2000 ਰੁਪਏ ਤੱਕ ਦੇ UPI ਪੇਮੈਂਟ ਤੇ ਕੋਈ ਚਾਰਜ ਨਹੀਂ ਦੇਣਾ ਹੈ। P2M ਪੇਮੈਂਟ ਕੀ ਹੁੰਦੀ ਹੈ? ਜਦੋਂ ਤੁਸੀਂ ਕਿਸੇ ਦੁਕਾਨਦਾਰ ਜਾਂ ਕਾਰੋਬਾਰੀ ਨੂੰ UPI ਜ਼ਰੀਏ ਪੈਸੇ ਦਿੰਦੇ ਹੋ ਤਾਂ ਇਸ ਨੂੰ P2M ਯਾਨੀ ਕਿ ਪਰਸਨ ਟੂ ਮਰਚੈਂਟ ਪੇਮੈਂਟ ਕਿਹਾ ਜਾਂਦਾ ਹੈ। ਉਦਾਹਰਣ ਦੇ ਵਜੋਂ ਕਿਰਿਆਨੇ ਦੀ ਦੁਕਾਨ, ਪੈਟਰੋਲ ਪੰਪ ਜਾਂ ਕਿਸੇ ਦੁਕਾਨ ਤੋਂ UPI ਜ਼ਰੀਏ ਸਮਾਨ ਖਰੀਦਣਾ। ਅਗਲਾ ਸਵਾਲ ਹੈ ਕਿ 2000 ਰੁਪਏ ਤੋਂ ਜ਼ਿਆਦਾ ਮਰਚੈਂਟ ਪੇਮੈਂਟ ਤੇ ਕੀ ਹੋਵੇਗਾ? 2000 ਰੁਪਏ ਤੋਂ ਜ਼ਿਆਦਾ ਦੇ ਆਮ ਮਰਚੈਂਟ ਟ੍ਰਾਂਜੈਕਸ਼ਨ ਤੇ 0.4% MDR ਤੈਅ ਕੀਤਾ ਗਿਆ, ਪਰ ਇਹ ਚਾਰਜ ਗਾਹਕ ਨੂੰ ਨਹੀਂ ਦੇਣਾ ਹੋਵੇਗਾ। ਸਰਕਾਰ ਨੇ ਬੈਂਕਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿਹਾ ਕਿ ਮਰਚੈਂਟ ਇਸ ਚਾਰਜ ਦਾ ਬੋਝ ਗਾਹਕ ਤੇ ਨਾ ਪਾਉਣ। ਹੁਣ ਜਾਣਦੇ ਹੈ ਕਿ MDR ਕੀ ਹੈ ਅਤੇ ਇਸ ਨੂੰ ਕੌਣ ਦੇਵੇਗਾ। MDR ਯਾਨੀ ਕਿ ਮਰਚੈਂਟ ਡਿਸਕਾਊਂਟ ਰੇਟ, ਸੌਖੀ ਭਾਸ਼ਾ ਦੇ ਵਿੱਚ ਇਹ ਡਿਜੀਟਲ ਪੇਮੈਂਟ ਸਵੀਕਾਰ ਕਰਨ ਵਾਲੇ ਮਰਚੈਂਟ ਦੇ ਨਾਲ ਜੁੜਿਆ ਚਾਰਜ ਹੈ। ਮੰਨ ਲਓ ਕਿਸੇ ਮਰਚੈਂਟ ਪੇਮੈਂਟ ਤੇ 0.4% MDR ਹੈ ਅਤੇ ਗਾਹਕ ਨੇ 10,000 ਰੁਪਏ ਦੀ UPI ਪੇਮੈਂਟ ਕੀਤੀ ਹੈ ਤਾਂ MDR 40 ਰੁਪਏ ਹੋਵੇਗਾ। ਪਰ ਇਹ 40 ਰੁਪਏ ਗਾਹਕ ਨੇ ਨਹੀਂ ਦੇਣੇ, ਮਰਚੈਂਟ ਨੂੰ ਇਹ ਚਾਰਜ ਅਦਾ ਕਰਨਾ ਪਵੇਗਾ। ਤਾਂ ਜਿੰਨੀ ਜ਼ਿਆਦਾ ਪੇਮੈਂਟ MDR ਉਨਾ ਹੀ ਜ਼ਿਆਦਾ ਲੱਗੇਗਾ? ਇਸ ਦਾ ਜਵਾਬ ਹੈ ਨਹੀਂ। ਸਰਕਾਰ ਨੇ MDR ਦੇ ਤਹਿਤ ਚੁਕਾਈ ਜਾਣ ਵਾਲੀ ਵੱਧ ਤੋਂ ਵੱਧ ਰਕਮ ਤੈਅ ਕੀਤੀ ਹੈ। 0.4% ਦੇ ਹਿਸਾਬ ਦੇ ਨਾਲ 75,000 ਰੁਪਏ ਤੱਕ ਦੀ UPI ਪੇਮੈਂਟ ਤੇ MDR ਵੱਧ ਤੋਂ ਵੱਧ 300 ਰੁਪਏ ਹੋਵੇਗੀ। UPI ਪੇਮੈਂਟ 75,000 ਰੁਪਏ ਤੋਂ ਵੱਧ ਕਿੰਨੀ ਵੀ ਹੋਵੇ, MDR ਵੱਧ ਤੋਂ ਵੱਧ 300 ਰੁਪਏ ਹੀ ਹੋਵੇਗਾ। ਹਾਲਾਂਕਿ ਕੁਝ ਜ਼ਰੂਰੀ ਸੇਵਾਵਾਂ ਦੇ ਲਈ MDR ਦੇ ਵੱਖਰੇ ਨਿਯਮ ਨੇ। 2000 ਰੁਪਏ ਤੋਂ ਜ਼ਿਆਦਾ ਦੇ ਟ੍ਰਾਂਜੈਕਸ਼ਨ ਤੇ 5 ਰੁਪਏ ਦਾ ਫਲੈਟ MDR ਲੱਗੇਗਾ। ਇਸ ਦੇ ਵਿੱਚ ਰੇਲਵੇ, ਟੈਲੀਕਾਮ, ਬੀਮਾ, ਇੰਧਨ ਤੇ ਖੇਤੀ ਦੇ ਨਾਲ ਜੁੜੇ ਇਨਪੁਟ ਸ਼ਾਮਲ ਨੇ, ਪਰ ਇਹ 5 ਰੁਪਏ ਗਾਹਕ ਤੋਂ ਨਹੀਂ ਲਏ ਜਾਣੇ ਨੇ। ਹੁਣ ਸਵਾਲ ਹੈ ਕਿ ਲੋਕ ਡਰ ਕਿਉਂ ਰਹੇ ਨੇ? ਇਸ ਦਾ ਕਾਰਨ ਹੈ ਕਿ ਭਾਰਤ ਦੇ ਵਿੱਚ UPI ਨੂੰ ਸ਼ੁਰੂ ਹੋਇਆ 10 ਸਾਲ ਹੋ ਗਏ ਨੇ ਅਤੇ ਹੁਣ ਤੱਕ ਇਸ

0: ਸਹੂਲਤ ਮੁਫ਼ਤ ਰਹੀ ਹੈ ਪਰ ਸਰਕਾਰ ਨੇ ਪਹਿਲੀ ਵਾਰ ਵੱਡੇ ਮਰਚੈਂਟ ਟ੍ਰਾਂਜੈਕਸ਼ਨ ਦੇ ਲਈ MDR ਦੀਆਂ ਦਰਾਂ ਐਲਾਨੀਆਂ ਨੇ ਇਸ ਦੇ ਨਾਲ ਲੋਕਾਂ ਦੇ ਮਨ ਵਿਚ ਇਹ ਸਵਾਲ ਉੱਠ ਰਿਹਾ ਹੈ ਕਿ ਜੇ MDR ਮਰਚੈਂਟ ਦੇਵੇਗਾ ਤਾਂ ਕੀ ਇਸ ਦਾ ਬੋਝ ਗਾਹਕਾਂ ਤੇ ਪਾਇਆ ਜਾ ਸਕਦਾ ਹੈ ਤਾਂ ਕੀ ਕਾਰੋਬਾਰੀ ਆਪਣੀ ਲਾਗਤ ਕੱਢਣ ਦੇ ਲਈ ਕਿਸੇ ਹੋਰ ਤਰੀਕੇ ਦੇ ਨਾਲ ਕੀਮਤ ਵਧਾ ਸਕਦੇ ਨੇ ਉਦਾਹਰਨ ਵਜੋਂ ਜੇ ਕਿਸੇ ਕਾਰੋਬਾਰੀ ਤੇ ਡਿਜੀਟਲ ਪੇਮੈਂਟ ਸਵੀਕਾਰ ਕਰਨ ਦੀ ਲਾਗਤ ਵੱਧਦੀ ਹੈ ਤਾਂ ਗਾਹਕ ਨੂੰ ਡਰ ਹੈ ਕਿ ਉਹ ਇਸ ਨੂੰ ਸਮਾਨ ਜਾਂ ਸੇਵਾ ਦੀ ਕੀਮਤ ਵਿਚ ਜੋੜ ਸਕਦਾ ਹੈ ਹਾਲਾਂਕਿ ਸਰਕਾਰ ਨੇ ਸਾਫ਼ ਕਿਹਾ ਕਿ ਮਰਚੈਂਟ MDR ਦਾ ਪੈਸਾ ਗਾਹਕ ਤੋਂ ਨਾ ਵਸੂਲ ਸ਼ੇਅਰ ਮਿਊਚੁਅਲ ਫੰਡ ਜਾਂ ਸਟਾਕ ਮਾਰਕੀਟ ਦੇ ਨਾਲ ਜੁੜੇ UPI ਪੇਮੈਂਟ ਦਾ ਕੀ ਹੋਵੇਗਾ ਮਿਊਚੁਅਲ ਫੰਡ ਸਿਕਿਉਰਿਟੀਜ਼ ਸਟਾਕ ਬ੍ਰੋਕਰ ਅਤੇ ਡੀਲਰ ਦੇ ਨਾਲ ਜੁੜੇ ਪੇਮੈਂਟ ਤੇ 0.2% MDR ਲੱਗੇਗਾ ਇਸ ਦੇ ਵੱਧ ਤੋਂ ਵੱਧ ਸੀਮਾ 3 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਹੋਵੇਗੀ ਹੁਣ ਸਵਾਲ ਹੈ ਕਿ ਛੋਟੇ ਦੁਕਾਨਦਾਰਾਂ ਨੂੰ ਵੀ ਕੀ MDR ਦੇਣਾ ਪਵੇਗਾ ਨਹੀਂ ਛੋਟੇ ਦੁਕਾਨਦਾਰ ਇਸ ਚਾਰਜ ਤੋਂ ਬਾਹਰ ਰਹਿਣਗੇ ਜੇ ਉਹ UPI QR ਕੋਡ ਜ਼ਰੀਏ ਮਹੀਨੇ ਦੇ ਵਿਚ 1 ਲੱਖ ਰੁਪਏ ਤੱਕ ਹਾਸਲ ਕਰਦੇ ਨੇ ਤਾਂ ਉਹਨਾਂ ਦੇ ਟ੍ਰਾਂਜੈਕਸ਼ਨ ਤੇ 0 MDR ਰਹੇਗਾ ਕੀ ਮਹੀਨੇ ਦੇ ਵਿਚ 1 ਗਿਣਤੀ ਤੱਕ ਹੀ UPI ਮੁਫ਼ਤ ਰਹੇਗਾ ਨਹੀਂ ਵਿਅਕਤੀਆਂ ਦੇ ਲਈ UPI ਟ੍ਰਾਂਜੈਕਸ਼ਨ ਦੀ ਕੋਈ ਮਹੀਨਾਵਾਰ ਸੀਮਾ ਤੈਅ ਨਹੀਂ ਕੀਤੀ ਗਈ ਕਿੰਨੇ ਮਰਚੈਂਟ ਟ੍ਰਾਂਜੈਕਸ਼ਨ ਤੇ MDR ਲੱਗੇਗਾ ਸਰਕਾਰ ਦੇ ਮੁਤਾਬਕ UPI ਦੇ ਨਾਲ ਹੋਣ ਵਾਲੇ ਟ੍ਰਾਂਜੈਕਸ਼ਨ ਦੇ ਵਿੱਚੋਂ ਕਰੀਬ 4% ਟ੍ਰਾਂਜੈਕਸ਼ਨ ਹੀ MDR ਦੇ ਦਾਇਰੇ ਦੇ ਵਿੱਚ ਆਉਣਗੇ ਹੁਣ ਸਵਾਲ ਹੈ ਕਿ MDR ਤੋਂ ਮਿਲਣ ਵਾਲੇ ਪੈਸਿਆਂ ਦਾ ਕੀ ਹੋਵੇਗਾ ਕੁੱਲ MDR ਕਲੈਕਸ਼ਨ ਦਾ 5% ਇੱਕ ਵਕਫ ਫੰਡ ਦੇ ਵਿੱਚ ਦਿੱਤਾ ਜਾਵੇਗਾ ਇਸ ਦੇ ਵਰਤੋਂ ਛੋਟੇ ਕਾਰੋਬਾਰੀਆਂ ਦੇ ਵਿਚਕਾਰ UPI ਨੂੰ ਵਧਾਵਾ ਦੇਣ ਅਤੇ ਜ਼ਿਆਦਾ ਦੁਕਾਨਾਂ ਨੂੰ UPI ਦੇ ਨਾਲ ਜੋੜਨ ਦੇ ਲਈ ਕੀਤੀ ਜਾਵੇਗੀ ਸਵਾਲ ਹੈ ਕਿ ਸਰਕਾਰ ਨੇ ਨਵਾਂ ਫਰੇਮਵਰਕ ਕਿਉਂ ਬਣਾਇਆ ਹੈ ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਮਕਸਦ UPI ਨੂੰ ਲੰਮੇ ਸਮੇਂ ਤੱਕ ਟਿਕਾਊ ਬਣਾਈ ਰੱਖਣਾ ਹੈ ਨਵੇਂ ਫਰੇਮਵਰਕ ਦੇ ਤਹਿਤ ਆਮ ਲੋਕਾਂ ਦੇ ਲਈ UPI ਪੇਮੈਂਟ ਮੁਫ਼ਤ ਰੱਖਿਆ ਗਿਆ ਹੈ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਜ਼ਿਆਦਾਤਰ ਮਾਮਲਿਆਂ ਦੇ ਵਿਚ MDR ਤੋਂ ਬਾਹਰ ਰੱਖਿਆ ਗਿਆ ਹੈ ਨਵੇਂ ਬਦਲਾਅ 15 ਅਕਤੂਬਰ ਤੋਂ ਲਾਗੂ ਹੋਣਗੇ UPI ਪੇਮੈਂਟ ਨੂੰ ਲੈ ਕੇ ਸਰਕਾਰ ਨੇ ਨਵੇਂ ਨਿਯਮ ਜਾਰੀ ਕੀਤੇ ਨੇ ਜਿਸ ਮਗਰੋਂ ਸਵਾਲ ਉੱਠ ਰਹੇ ਨੇ ਕਿ ਹੁਣ ਆਮ ਲੋਕਾਂ ਨੂੰ UPI ਟ੍ਰਾਂਜੈਕਸ਼ਨ ਤੇ ਚਾਰਜ ਦੇਣਾ ਪਵੇਗਾ
1: ਕਿਉਂਕਿ ਕਾਫੀ ਕੁਝ ਜਿਹੜੇ ਸਾਡੇ ਦੋਸਤ ਜਿਹੜੇ ਇੱਥੇ ਚਾਹੇ ਰਹਿੰਦੇ ਆ ਬਟ ਧਿਆਨ ਜਿਹੜਾ ਉਹ ਇੰਡੀਆ 'ਚ ਵੀ ਲੱਗਾ ਰਹਿੰਦਾ ਤੇ ਇੰਡੀਆ ਦੇ ਵਿੱਚ ਵੀ ਉਸੇ ਤਰੀਕੇ ਨਾਲ ਕੰਮ ਚੱਲਦਾ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਇੱਕ ਛੋਟੇ ਜਿਹੇ ਗੀਤ ਦੇ ਨਾਲ ਫਿਰ ਬਾਕੀ ਦੀਆਂ ਗੱਲਾਂ ਇਸ ਤੋਂ ਬਾਅਦ ਕਰਦੇ ਹਾਂ

ਸੁਣਿਆ ਸੀਗਾ ਜੀ ਪਰਮੇਸ਼ਰ ਵਰਮਾ ਦਾ ਗਾਣਾ ਜਿਹੜਾ ਤੁਸੀਂ ਸੁਣਿਆ ਤੇ ਨਾਲ ਕੁੜੀ ਜਿਹੜੀ ਦੱਸਿਆ ਜਾ ਰਿਹਾ ਵੈਸੇ ਵੀ ਕਹਿੰਦੇ ਸ਼ਾਇਦ ਰਹਿੰਦਾ ਹੁਣ ਵਿਆਹ ਸ਼ਾਦੀ ਦੀ ਗੱਲਬਾਤ ਚੱਲ ਰਹੀ ਹੈ ਪਰਮੇਸ਼ ਦੀ ਵਾਈਫ ਤੇ ਵੈਸੇ ਇੱਥੇ ਰਹਿੰਦੀ ਹੈ ਵੈਨਕੂਵਰ ਸੋ ਕਈ ਤਰ੍ਹਾਂ ਦੀਆਂ ਅਫਵਾਹਾਂ ਜਿਹੜੀਆਂ ਲੋਕਾਂ ਨੇ ਉਡਾਈਆਂ ਪਤਾ ਨਹੀਂ ਅਫਵਾਹਾਂ ਨੇ ਕਿ ਸੱਚ ਹੈ ਬਟ ਕੁਛ ਨਾ ਕੁਛ ਜਿੱਥੇ ਆ ਇਹ ਗੱਲਾਂ ਬਾਤਾਂ ਹੋ ਰਹੀਆਂ ਸੋ ਆਈ ਥਿੰਕ ਵੀ ਅੱਜ ਦਾ ਪ੍ਰੋਗਰਾਮ ਜਿਹੜਾ ਥੋੜਾ ਗੀਤ ਸੰਗੀਤ ਦਾ ਵੀ ਨਾਲ ਨਾਲ ਚੱਲੀ ਜਾਂਦਾ ਖਬਰਾਂ ਤੇ ਤੁਹਾਨੂੰ ਸੁਣਾਉਣੀ ਹੈ ਖਬਰਾਂ ਦੇ ਬਾਰੇ ਵਾਲੇ ਪਾਸੇ ਤੇ ਚੱਲਣਾ ਆਪਾਂ ਬਟ ਉਸ ਤੋਂ ਪਹਿਲਾਂ ਕੁਛ ਇੱਕ ਗਾਣੇ ਵਾਲੇ ਪਾਸੇ ਚੱਲੀਏ ਇੱਕ ਗੀਤ ਹੋਰ ਸੁਣ ਲੈਂਦੇ ਹਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸੁਣਦੇ ਹਾਂ ਇੱਕ ਹੋਰ ਖੂਬਸੂਰਤ

0: ਲਓ ਜਤਿੰਦਰ ਸਰਤਾਜ ਦਾ ਵੀ ਗਾਣਾ ਸੁਣ ਲਿਆ ਤੁਸੀਂ। ਹੁਣ ਦੋ ਟੌਪ ਗਾਣੇ ਜਿਹੜੇ ਨੇ ਬੈਕ ਟੂ ਬੈਕ ਆ ਗਏ ਆ। ਬਟ ਹੁਣ ਆਪਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ, ਫਿਰ ਇਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਨੇ ਉਹ ਭਰਪੂਰ ਤੁਹਾਡੇ ਨਾਲ ਸ਼ੇਅਰ ਕਰਨੀਆਂ, ਕਿਉਂਕਿ ਜਦੋਂ ਤੱਕ ਇਸ ਤੋਂ ਬਾਦ
1: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ। ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ।

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मखर शाह और डॉक्टर समरीन रहमान से।
2: हमारे तजुर्बाकार डॉक्टर्स आपको देती है मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: हेलो नमस्ते सत श्री अकाल आदाब। You're listening to Calgary's most popular radio, Radio Sabrang, 94.7 FM.
4: Take your business beyond walls and straight to your audience. Sabrang Radio now comes live to your location, bringing
5: ਸਬਰੰਗ ਰੇਡੀਓ ਦੇ ਪ੍ਰੋਗਰਾਮ ਜਿਹੜੇ ਨੇ ਜਿੱਦਾਂ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7-8 ਸੁਣਦੇ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਉਹਦੇ ਨਾਲ ਨਾਲ ਜੇ ਤੁਸੀਂ ਇਹਨਾਂ ਪ੍ਰੋਗਰਾਮਾਂ ਦੇ ਥਰੂ ਆਪਣੀ ਗੱਲਬਾਤ ਕਰਨਾ ਚਾਹੋ ਤੇ ਜਾਂ ਸੰਡੇ ਦਾ ਦਿਨ ਜਿਹੜਾ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਲੋਕੇਸ਼ਨ ਦੇ ਉੱਤੇ ਆ ਕੇ ਆਪਾਂ ਪ੍ਰੋਗਰਾਮ ਆਰਗੇਨਾਈਜ਼ ਕਰੀਏ, ਤੁਹਾਡੇ ਪ੍ਰੋਡਕਟਸ ਤੁਹਾਡੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਵੀ ਸਾਰਿਆਂ ਤੱਕ ਲੈ ਕੇ ਜਾਈਏ, ਤੇ ਤੁਸੀਂ ਸਾਡੇ ਨਾਲ 403-400-0203 ਤੇ ਸੰਪਰਕ ਕਰ ਸਕਦੇ ਹੋ ਗੱਲਾਂ ਬਾਤਾਂ ਨੂੰ ਜਿਹੜਾ ਆਪਾਂ ਇਸੇ ਤਰੀਕੇ ਨਾਲ ਅੱਗੇ ਲੈ ਕੇ ਜਾ ਸਕਦੇ ਹਾਂ ਜੀ। ਖਬਰਾਂ ਜਿਹੜੀਆਂ ਨੇ ਹੋਰ ਆ ਰਹੀਆਂ, ਬਟ ਖਬਰਾਂ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਮੈਂ ਜੇ ਇੱਕ ਅੱਧਾ ਕੋਈ ਗੀਤ ਤੁਹਾਨੂੰ ਸੁਣਾ ਸਕਾਂ ਤੇ ਉਹ ਵੀ ਵਧੀਆ ਹੋਏਗਾ, ਕਿਉਂਕਿ ਗੀਤ ਸੰਗੀਤ ਦਾ ਮਸਲਾ ਜਿਹੜਾ ਉਹ ਵੀ ਆਪਣੇ ਆਪ ਚ ਹੀ ਕਾਬਲੇ ਤਾਰੀਫ ਹੁੰਦਾ। ਛੋਟੇ ਛੋਟੇ ਗਾਣੇ ਵੈਸੇ ਮੂਡ ਹੀ ਹੁੰਦਾ ਕਈ ਵਾਰੀ, ਅੱਜ ਵੈਦਰ ਕਿਉਂਕਿ ਵਧੀਆ ਤੇ ਮੈਨੂੰ ਲੱਗਿਆ ਵੀ ਨਾਲ ਨਾਲ ਕੋਈ ਕੋਈ ਗਾਣਾ ਵੀ ਤੁਹਾਨੂੰ ਸੁਣਾ ਦਈਏ ਤੇ ਤੁਸੀਂ ਇੰਜੋਏ ਕਰੋਗੇ। ਇੱਕ ਗੀਤ ਜਿਹੜਾ ਰੋਮਾਂਟਿਕ ਜਿਹਾ ਹੋਰ ਸੁਣਾ ਦਿੰਦੇ ਹਾਂ,

0: ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਜੀ। ਖਬਰਾਂ ਵਾਲੇ ਪਾਸੇ ਚੱਲਦੇ ਹਾਂ ਤੇ ਫਿਰ ਕੁਛ ਇੱਕ ਹੋਰ ਡਿਟੇਲ ਦੇ ਵਿੱਚ ਖਬਰਾਂ ਸੁਣਾਂਗੇ, ਪਰ ਪਹਿਲਾਂ ਇਹ ਇੱਕ ਹੋਰ ਗੀਤ।
1: It was nice meeting you.
2: ऐसा लगा तो नहीं, but that's fine. मैं दिल में आता हूँ, समझ में नहीं।
1: कुछ डायलॉग सिर्फ सलमान खान पे अच्छे लगते हैं, सब पे नहीं।

0: ਸਵੇਰ ਸੀਗਾ ਜੀ, ਇੱਕ ਗੀਤ ਤੇ ਗੀਤ ਜਿਹੜੇ ਆ ਰਹੇ ਆ, ਬਟ ਹੁਣ ਮੈਨੂੰ ਲੱਗਦਾ ਜੀ ਗੱਲਬਾਤ ਨੂੰ ਅੱਗੇ ਵਧਾਈਏ ਤੇ ਕੁਛ ਖਬਰਾਂ ਜਿਹੜੀਆਂ ਸੁਣ ਲਈਏ, ਫਿਰ ਇਸ ਤੋਂ ਬਾਦ ਆਪਾਂ ਹੋਰ ਗੱਲਬਾਤ ਜਿਹੜੀਆਂ ਤੁਹਾਡੇ ਨਾਲ ਲਾਈਵ ਕਰਦੇ ਹਾਂ।
1: ਸਤਿ ਸ੍ਰੀ ਅਕਾਲ ਦੇ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੇਜਿੰਦਰ ਕੌਰ ਤੇ ਲੈ ਕੇ ਹਾਜ਼ਰ ਹਾਂ ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਵੱਡੀਆਂ ਖਬਰਾਂ ਦਾ ਪ੍ਰਾਈਮ ਟਾਈਮ ਬੁਲੇਟਿਨ। ਅੱਜ 20 ਸਤੰਬਰ ਹੈ ਅਤੇ ਦਿਨ ਐਤਵਾਰ ਹੈ। ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿਚ ਗੱਲ ਹੋਵੇਗੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਜੋ ਵੱਡਾ ਫੈਸਲਾ ਅੱਜ ਕੀਤਾ ਗਿਆ। ਅਮਰਜੀਤ ਸਿੰਘ ਚਾਵਲਾ ਅਤੇ ਗ੍ਰੰਥੀ ਮਲਕੀਤ ਸਿੰਘ ਜਿਨ੍ਹਾਂ ਨੂੰ ਪੰਥ ਦੇ ਵਿਚੋਂ ਛੇਕ ਦਿੱਤਾ ਗਿਆ, ਗੰਭੀਰ ਇਲਜ਼ਾਮ ਇਨ੍ਹਾਂ ਤੇ ਲੱਗੇ ਸੀ, ਜਿਸ ਤੋਂ ਬਾਅਦ ਇਹ ਵੱਡਾ ਫੈਸਲਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੁਣਾਇਆ ਗਿਆ। ਪੰਜ ਸਿੰਘ ਸਾਹਿਬਾਨਾਂ ਦੀ ਅੱਜ ਇਕੱਤਰਤਾ ਹੋਈ, ਜਿਸ ਤੋਂ ਬਾਅਦ ਫਸੀਲ ਤੋਂ ਇਹ ਵੱਡਾ ਫੈਸਲਾ ਸੁਣਾਇਆ ਗਿਆ। ਇਸ ਤੋਂ ਇਲਾਵਾ ਪੰਜਾਬ ਦੀ ਸਿਆਸਤ ਦੀ ਗੱਲ ਕੀਤੀ ਜਾਏ ਤਾਂ ਮੁਹਿੰਮ ਜੋ ਹੈ ਲਗਾਤਾਰ ਤੇਜ਼ ਕਰ ਦਿੱਤੀ ਗਈ ਹੈ। ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਜੋ ਪ੍ਰਚਾਰ ਹੈ ਵਧਾ ਦਿੱਤਾ ਗਿਆ। ਇਸੇ ਤਹਿਤ ਆਮ ਆਦਮੀ ਪਾਰਟੀ ਨੇ ਜਦੋਂ ਕੱਲ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਜੋ ਹੈ ਡੋਰ ਟੂ ਡੋਰ ਮੁਹਿੰਮ ਦਾ ਵੀ ਆਗਾਜ਼ ਕਰ ਦਿੱਤਾ ਗਿਆ। ਮੁੱਖ ਮੰਤਰੀ ਮਾਨ ਦੇ ਧੂਰੀ ਹਲਕੇ ਦੇ ਪਿੰਡ ਧੂਰਾ ਤੋਂ ਇਸ ਦੀ ਸ਼ੁਰੂਆਤ ਹੋਈ ਹੈ ਤੇ ਸੀਐਮ ਮਾਨ ਖੁਦ ਲੋਕਾਂ ਦੇ ਘਰਾਂ ਦੇ ਵਿਚ ਗਏ ਤੇ ਉਨ੍ਹਾਂ ਵੱਲੋਂ ਹੁਣ ਜੋ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੇ ਸਰਕਾਰ ਦੇ ਕੰਮਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਕਿ ਕਿਹੜੇ ਕਿਹੜੇ ਕੰਮ ਉਨ੍ਹਾਂ ਵੱਲੋਂ ਕੀਤੇ ਗਏ ਨੇ। ਇਹ ਸਾਰੀ ਜਾਣਕਾਰੀ ਜੋ ਹੈ ਲੋਕਾਂ ਤੱਕ ਦਿੱਤੀ ਜਾ ਰਹੀ ਹੈ, ਯਾਨੀ ਕਿ ਲੋਕਾਂ ਦੇ ਘਰ ਘਰ ਜਾ ਕੇ ਇਹ ਰਾਬਤਾ ਜੋ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਹੁਣ ਕੀਤਾ ਜਾਏਗਾ। ਇਸ ਤੋਂ ਇਲਾਵਾ ਭਾਜਪਾ ਦੀ

0: यात्रा की गल की जाए, नशे के खिलाफ जो यात्रा चलाई जा रही है, तीसरे दिन अज फाजिलका तो इसकी शुरुआत हुई। केंद्रीय मंत्री अर्जुन राम मेघवाल जो ने इथे पहुंचे, उन्होंने वालों इसकी शुरुआत की गई है ते निशाने ते पंजाब सरकार उन्हां ते रही है। इस दे नाल एक और अहम खबर, आम लोगों दे नाल जुड़ी खबर अज दी है। पेट्रोल पंपां ते पंजाब दे जो पेट्रोल पंप ने उत्थे हुण यूपीआई भुगतान जो है पेमेंट बंद हो सकती है, क्योंकि नाराज ने पेट्रोल पंप एसोसिएशन दे कर्मचारी जो सरकार दे वल्लों 2000 रुपए तो वध जो पेमेंट हुंदी है उसनु लेके फैसला किया गया, एमडीआर जो लगाया जाएगा उसनु लेके नाराजगी जताई जा रही है। ते इसे तहत एसोसिएशन दे वल्लों केंद्र सरकार नु चिट्ठी भी लिखी गई है ते हुण फैसला उन्होंने किया है कि जे सरकार ने अपना फैसला ना बदलिया तो उन्हां दे वल्लों पेट्रोल पंपां दे जो यूपीआई पेमेंट हुंदी है चाहे फोन पे दे नाल होवे, पेटीएम दे नाल होवे या फिर गूगल पे दे नाल ए बंद कीते जा सकदे है, जिसका असर आम लोगों ते पएगा, उ प्रभावित जरूर होणगे। इस दे नाल ही जे देश दीआं बाकी खबरां दी गल कीती जाए तां राहुल गांधी दे वल्लों इंदौर दे विच बीते दिन छात्रों की गूंज प्रोग्राम कीता गया सी ते इस नूं लै के सियासत पक चुकी है। विरोधी जो ने भाजपा वाले जो इल्जाम लगा रहे ने कांग्रेस ते कि प्रधानमंत्री दा इस दे विच अपमान कीता गया है। उधर यूक्रेन अते रूस दे विचकार एक वड्डा ड्रोन हमला होया है, जो है दोवां दे विचकार एक बार फिर तो जंग छिड़ चुकी है। यूक्रेन ने रूस ते 1000 तो वध ड्रोन डिग ਦਾ ਇਹ ਦਾਅਵਾ ਜੋ ਹੈ ਕੀਤਾ ਜਾ ਰਿਹਾ, ਜਿਸ ਦੇ ਵਿਚ ਦੋ ਲੋਕਾਂ ਦੀ ਜਾਨ ਚਲੇ ਗਈ ਹੈ। ਕੁਝ ਹੋਰ ਵੱਡੀਆਂ ਖਬਰਾਂ ਤੇ ਵੀ ਅਸੀਂ ਨਜ਼ਰ ਮਾਰਾਂਗੇ, ਪਰ ਸਭ ਤੋਂ ਪਹਿਲਾਂ ਮੌਸਮ ਦੀ ਤਾਜ਼ਾ ਜਾਣਕਾਰੀ। ਪੰਜਾਬ ਦੇ ਵਿਚ ਮੌਨਸੂਨ ਦੀ ਰਵਾਨਗੀ ਹੋ ਗਈ ਹੈ, ਜਿਸ ਤੋਂ ਬਾਅਦ ਮੌਸਮ ਨੇ ਕਰਵਟ ਲੈ ਲਈ ਹੈ। ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਆਉਣ ਵਾਲੇ 5 ਦਿਨਾਂ ਤੱਕ ਸੂਬੇ ਚ ਕਿਸੇ ਵੀ ਤਰ੍ਹਾਂ ਦੇ ਮੀਂਹ ਦਾ ਕੋਈ ਅਲਰਟ ਨਹੀਂ ਹੈ। ਭਾਰਤੀ ਮੌਸਮ ਵਿਭਾਗ ਚੰਡੀਗੜ੍ਹ ਦੇ ਵੱਲੋਂ 20 ਸਤੰਬਰ ਯਾਨੀ ਕਿ ਅੱਜ ਤੋਂ 24 ਸਤੰਬਰ ਤੱਕ ਸਾਰੇ ਜ਼ਿਲ੍ਹੇ ਡਰਾਈ ਰਹਿਣਗੇ, ਜਿਸ ਦਾ ਮਤਲਬ ਹੈ ਕੋਈ ਚੇਤਾਵਨੀ ਨਹੀਂ ਰਹੇਗੀ ਮੀਂਹ ਦੀ। ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ 31 ਤੋਂ 36 ਡਿਗਰੀ ਦੇ ਵਿਚਕਾਰ ਤਾਪਮਾਨ ਬਣਿਆ ਹੋਇਆ ਹੈ। ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਅਤੇ ਘੱਟੋ ਘੱਟ ਤਾਪਮਾਨ ਦੇ ਵਿਚ ਵੀ ਵੱਡਾ ਅੰਤਰ ਵੇਖਣ ਨੂੰ ਮਿਲ ਰਿਹਾ। ਦੁਪਹਿਰ ਸਮੇਂ ਗਰਮੀ ਦਾ ਅਹਿਸਾਸ ਹੁੰਦਾ ਪਰ ਸਵੇਰੇ ਸ਼ਾਮ ਤਾਪਮਾਨ ਦੇ ਵਿਚ ਕਮੀ ਵੀ ਦਿਖਾਈ ਦੇ ਰਹੀ ਹੈ ਤੇ ਔਸਤ ਤਾਪਮਾਨ ਜੋ ਹੈ ਜੇ ਗੱਲ ਕੀਤੀ ਜਾਏ ਬੀਤੇ ਦਿਨ ਤਾਂ ਪੰਜਾਬ ਦੇ ਵਿਚ 0.8 ਡਿਗਰੀ ਸੈਲਸੀਅਸ ਇਸ ਦੇ ਵਿਚ ਵਾਧਾ ਦਰਜ ਕੀਤਾ ਗਿਆ, ਜੋ ਕਿ ਆਮ ਦੇ ਕਰੀਬ ਬਣਿਆ ਹੋਇਆ। ਤੇ ਇਸ ਤੋਂ ਇਲਾਵਾ ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਦੀ ਗੱਲ ਕੀਤੀ ਜਾਏ, ਇੱਥੇ ਵੀ ਹਲੇ ਫਿਲਹਾਲ ਮੌਸਮ ਨੂੰ ਲੈ ਕੇ ਕੋਈ ਹੋਰ ਵੱਡਾ ਅਪਡੇਟ ਨਹੀਂ ਹੈ। ਇੱਥੇ ਵੀ ਜੋ ਹੈ ਮੌਨਸੂਨ ਦੀ ਵਿਦਾਈ ਜਲਦ ਹੋਣ ਵਾਲੀ ਹੈ, ਜਿਸ ਕਰਕੇ ਇੱਥੇ ਫਿਲਹਾਲ ਕਿਤੇ ਵੀ ਮੀਂਹ ਪੈਣ ਦੀ ਉਮੀਦ ਨਹੀਂ ਜਤਾਈ ਗਈ ਹੈ। ਕੁਝ ਥਾਵਾਂ ਤੇ ਹਲਕੇ ਬੂੰਦਾਬਾਂਦੀ ਜ਼ਰੂਰ ਹੋ ਸਕਦੀ ਹੈ। ਤੇ ਦੇਸ਼ ਦੇ ਯੂਪੀ ਦੀ ਗੱਲ ਕੀਤੀ ਜਾਏ, ਇੱਥੇ ਲਗਾਤਾਰ ਮੌਨਸੂਨੀ ਬਾਰਿਸ਼ ਦੇ ਨਾਲ ਨਦੀਆਂ ਉਫਾਨ ਤੇ ਬਣੀਆਂ ਹੋਈਆਂ ਨੇ, ਵੱਡਾ ਨੁਕਸਾਨ ਇੱਥੇ ਹੋਇਆ। ਸੀਤਾਪੁਰ ਦੇ ਵਿਚ ਛੋਟੇ ਪੁਲਾਂ ਦੇ ਉਪਰੋਂ ਨਦੀਆਂ ਦਾ ਪਾਣੀ ਵਹਿ ਰਿਹਾ ਹੈ, ਸੜਕਾਂ ਵੀ ਇੱਥੇ ਪਾਣੀ ਦੇ ਵਿਚ ਡੁੱਬ ਗਈਆਂ ਨੇ। ਉੱਤਰਾਖੰਡ ਦੇ ਰੁਦਰਪ੍ਰਯਾਗ ਦੇ ਵਿਚ ਕੇਦਾਰਨਾਥ ਪੈਦਲ ਮਾਰਗ ਜੋ ਹੈ ਇੱਥੇ ਪੈਦਲ ਜਾਣ ਵਾਲਾ ਰਸਤਾ ਹੈ, ਉੱਥੇ ਚਿਰਬਾਸਾ ਦੇ ਕੋਲ ਲਗਾਤਾਰ ਲੈਂਡ ਸਲਾਈਡ ਹੋਈ, ਜਿਸ ਕਰਕੇ ਪਹਾੜੀ ਦੇ ਨਾਲ ਵੱਡੇ ਵੱਡੇ ਪੱਥਰ ਹੇਠਾਂ ਡਿੱਗ ਰਹੇ ਨੇ ਤੇ ਪ੍ਰਸ਼ਾਸਨ ਨੇ ਸਵੇਰੇ 9 ਵਜੇ ਤੱਕ ਜੋ ਕੇਦਾਰਨਾਥ ਯਾਤਰਾ ਉਹ ਵੀ ਰੋਕ ਦਿੱਤੀ ਸੀ। ਹਾਲਾਂਕਿ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ਤੇ ਰੋਕਿਆ ਗਿਆ, ਜਿਸ ਤੋਂ ਬਾਅਦ ਸਵੇਰੇ 9 ਵਜੇ ਤੋਂ ਬਾਅਦ ਯਾਤਰਾ ਮੁੜ ਤੋਂ ਸ਼ੁਰੂ ਵੀ ਕਰ ਦਿੱਤੀ ਗਈ। ਤੇ ਹੁਣ ਪੰਜਾਬ ਦੀਆਂ ਖਬਰਾਂ ਦੇ ਵੱਲ ਅਸੀਂ ਰੁਕ ਕਰਾਂਗੇ। ਸਿੱਖਾਂ ਦੇ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਇੱਕ ਬਹੁਤ ਹੀ ਅਹਿਮ ਅਤੇ ਵੱਡਾ ਫੈਸਲਾ ਸੁਣਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਅਹਿਮ ਇਕੱਤਰਤਾ ਦੇ ਦੌਰਾਨ ਇੱਕ ਬੀਬੀ ਦੇ ਵੱਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ ਦੇ ਵਿਚ ਘਿਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਪੰਥ ਵਿਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਇਹ ਫੈਸਲਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸੁਣਾਇਆ ਗਿਆ ਹੈ। ਇਹ ਫੈਸਲਾ ਸੁਣਾਉਂਦਿਆਂ ਉਨ੍ਹਾਂ ਆਖਿਆ ਹੈ ਕਿ ਦੋਵੇਂ ਵਿਅਕਤੀ ਧਾਰਮਿਕ ਸਿੱਖ ਸੰਸਥਾ ਦੇ ਨਾਲ ਜੁੜੇ ਹੋਏ ਨੇ, ਉਨ੍ਹਾਂ ਤੇ ਲੱਗੇ ਗੰਭੀਰ ਇਲਜ਼ਾਮਾਂ ਦੇ ਕਾਰਨ ਸਿੱਖ ਪੰਥ ਦੀਆਂ ਭਾਵਨਾਵਾਂ ਅਤੇ ਸਿੱਖ ਸੰਸਥਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਸਿੱਖ ਸੰਗਤ ਨੂੰ ਆਦੇਸ਼ ਦਿੱਤਾ ਹੈ ਕਿ ਇਨ੍ਹਾਂ ਦੇ ਨਾਲ ਕੋਈ ਮੇਲ ਮਿਲਾਪ ਨਾ ਰੱਖਿਆ ਜਾਏ, ਉਨ੍ਹਾਂ ਤੇ ਸਿੱਖ ਸੰਸਥਾਵਾਂ ਦੇ ਵਿਚ ਕੰਮ ਕਰਨ ਤੇ ਵੀ ਰੋਕ ਲਗਾ ਦਿੱਤੀ ਗਈ ਹੈ।
1: ਇਸ ਕਰਕੇ ਅੱਜ ਪੰਜ ਸਿੰਘ ਸਹਿਬਾਨ ਦੀ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਇਹ ਫੈਸਲਾ ਕੀਤਾ ਗਿਆ ਹੈ, ਜਦੋਂ ਤੱਕ ਅਮਰਜੀਤ ਸਿੰਘ ਇਸ ਮਾਮਲੇ ਵਿੱਚੋਂ ਨਿਰਦੋਸ਼ ਸਾਬਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਪੇਸ਼ ਨਹੀਂ ਹੁੰਦਾ, ਉਦੋਂ ਤੱਕ ਇਸ ਨੂੰ ਖਾਲਸਾ ਪੰਥ ਵਿੱਚੋਂ ਖਾਰਜ

0: ਕੀਤਾ ਜਾਂਦਾ ਹੈ, ਸਿੱਖ ਸੰਗਤਾਂ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਅਮਰਜੀਤ ਸਿੰਘ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖੀ ਜਾਵੇ। ਅਮਰਜੀਤ ਸਿੰਘ ਉੱਤੇ ਜੀਵਨ ਭਰ ਲਈ ਸਿੱਖ ਸੰਸਥਾਵਾਂ ਅੰਦਰ ਕੰਮ ਕਰਨ ਦੀ ਮੁਕੰਮਲ ਰੋਕ ਲਗਾਈ ਜਾਂਦੀ ਹੈ।
1: ਜਥੇਦਾਰ ਨੇ ਸਾਰੇ ਮੈਂਬਰਾਂ ਤੇ ਸਾਰੀਆਂ ਸਿੱਖ ਸੰਸਥਾਵਾਂ, ਸਮੂਹਾਂ ਤੇ ਸੰਪਰਦਾਵਾਂ ਜਿਨ੍ਹਾਂ ਦੇ ਵਿਚ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੈ, ਉਨ੍ਹਾਂ ਨੂੰ ਵੀ ਇਕ ਸਾਫ਼ ਸੁਥਰਾ ਤੇ ਸ਼ੁੱਧ ਚਰਿੱਤਰ ਬਣਾਏ ਰੱਖਣ ਦਾ ਆਦੇਸ਼ ਦਿੱਤਾ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਮੰਨਦਾ ਹੈ ਕਿ ਕੋਈ ਅਜਿਹੇ ਆਚਰਣ ਦੇ ਵਿਚ ਸ਼ਾਮਲ ਹੈ ਤਾਂ ਉਸ ਨੂੰ ਪਿੱਛੇ ਚਾਹੀਦਾ ਤਾਂ ਜੋ ਕੋਈ ਵੀ ਸੰਸਥਾ ਦਾਗੀ ਨਾ ਹੋਵੇ। ਇਸ ਦੌਰਾਨ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਦੇ ਵਿਚ ਕੁਝ ਹੋਰ ਮਾਮਲਿਆਂ ਤੇ ਵੀ ਵਿਚਾਰ ਵਟਾਂਦਰਾ ਕਰਕੇ ਹੁਕਮ ਜਾਰੀ ਕੀਤੇ ਗਏ ਨੇ। ਇਨ੍ਹਾਂ ਦੇ ਵਿਚ ਦਿੱਲੀ ਦੇ ਸੁਭਾਸ਼ ਨਗਰ ਗੁਰਦੁਆਰਾ ਸਾਹਿਬ ਤੇ ਮੁੰਬਈ ਦੇ ਨਾਲ ਸੰਬੰਧਿਤ ਮਾਮਲੇ ਵੀ ਸ਼ਾਮਲ ਸਨ ਤੇ ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸੰਬੰਧਿਤ ਪ੍ਰਬੰਧਕਾਂ ਨੂੰ ਸਿੱਖ ਮਰਿਆਦਾ ਦੀ ਪਾਲਣਾ ਯਕੀਨੀ ਬਣਾਉਣ ਦੇ ਲਈ ਸਖ਼ਤ ਧਾਰਨਾ ਤੇ ਚੇਤਾਵਨੀ ਵੀ ਦਿੱਤੀ ਗਈ ਹੈ। ਜਥੇਦਾਰ ਨੇ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿਚ ਅਰਦਾਸ ਕੀਤੀ ਕਿ ਸਿੱਖ ਕੌਮ ਅਤੇ ਸਿੱਖ ਸੰਸਥਾਵਾਂ ਦੀ ਮਾਣ ਮਰਿਆਦਾ ਹਮੇਸ਼ਾ ਬੁਲੰਦ ਰਹੇ ਤੇ ਸਮੁੱਚੀ ਕੌਮ ਚੜ੍ਹਦੀ ਕਲਾ ਦੇ ਵਿਚ ਅੱਗੇ ਵਧੇ। ਉਧਰ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਸ ਘਟਨਾ ਦੇ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵੇਂ ਸਤਕਾਰ ਐਕਟ ਦੇ ਤਹਿਤ ਬੇਅਦਬੀ ਦੇ ਮੁਲਜ਼ਮ ਮਾਨਸਿਕ ਤੌਰ ਉਤੇ ਕਮਜ਼ੋਰ ਵਿਅਕਤੀ ਦੇ ਮਾਪੇ ਹਨ, ਉਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਵੀ ਇਸ ਘਟਨਾ ਦੇ ਲਈ ਜ਼ਿੰਮੇਵਾਰ ਹਨ ਕਿਉਂਕਿ ਉਹ ਇਕ ਤਰ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਰਖਵਾਲੇ ਨੇ। ਉਧਰ ਇਸ ਮਾਮਲੇ ਨੂੰ ਲੈ ਕੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਕਈ ਗੰਭੀਰ ਸਵਾਲ ਖੜੇ ਕੀਤੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੇ SGPC ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵੀ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਖਾਸ ਤੌਰ ਤੇ SGPC ਅਤੇ ਸੁਖਬੀਰ ਸਿੰਘ ਬਾਦਲ ਤੋਂ ਇਸ ਮਾਮਲੇ ਨੂੰ ਲੈ ਕੇ ਸਪਸ਼ਟੀਕਰਨ ਮੰਗਿਆ। ਕਾਲਕਾ ਨੇ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਲੰਬੇ ਸਮੇਂ ਤੋਂ SGPC ਦੇ ਮੈਂਬਰ ਰਹੇ ਨੇ ਤੇ ਪੰਥਕ ਮਾਮਲਿਆਂ ਦੇ ਵਿਚ ਆਪਣੀ ਗੱਲ ਰੱਖਦੇ ਰਹੇ ਨੇ ਤੇ ਅਜਿਹੇ ਵਿਚ ਜਦੋਂ ਉਨ੍ਹਾਂ ਤੇ ਗੰਭੀਰ ਇਲਜ਼ਾਮ ਲੱਗੇ ਹਨ ਤਾਂ ਸਵਾਲ ਸਿਰਫ ਇਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦਾ, ਸਗੋਂ SGPC ਦੀ ਜਵਾਬਦੇਹੀ ਨੂੰ ਲੈ ਕੇ ਵੀ ਸਵਾਲ ਖੜੇ।
2: ਬਿਲਕੁਲ ਜੀ, ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਉਂਦੀਆਂ ਸਾਹਮਣੇ ਤੇ ਡੈਫੀਨਿਟਲੀ ਉਹਦੇ ਬਾਰੇ ਸਾਰਿਆਂ ਨੂੰ ਜਿਹੜਾ ਕੰਮ ਕਰਨਾ ਚਾਹੀਦਾ। ਆਮ ਆਦਮੀ ਪਾਰਟੀ ਦੀ ਅਗਲੀ ਖਬਰ ਹੈ ਜਿਹਦੇ ਤੇ ਆਪਾਂ ਗੱਲ ਕਰਨੀ ਹੈ, ਬਟ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ, ਫਿਰ ਇਸ ਤੋਂ ਬਾਅਦ ਆਪਾਂ ਆਮ ਆਦਮੀ ਦੀ ਗੱਲਬਾਤ ਜਿਹੜੀ ਕਰਾਂਗੇ ਕਿ ਵੀ ਕੀ ਖਬਰਾਂ ਜਿਹੜੀਆਂ ਨੇ ਉਹਨਾਂ ਦੇ ਬਾਰੇ ਵੀ ਆ ਰਹੀਆਂ। ਸੋ ਇੱਕ ਛੋਟਾ ਜਿਹਾ
3: ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ, ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ, ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-403-400-0203-403 ਤੇ ਕਾਲ ਕਰਨ ਦੀ, www.iwebguy.ca।
4: एयरड्री अब आपकी फैमिली की सेहत को मिल गया है एक नया घर।
5: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
4: मिलिए डॉक्टर मगर शाह और डॉक्टर समरीन रहमान से।
5: हमारे तजुर्बाकार डॉक्टर्स आपको देती है मुकम्मल केयर।
4: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
5: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
4: आज ही विजिट करें किंग्स व्यू बुलेवर्ड पर, कॉल करें 587-360-6890, 687-360-6890। लाइफलाइन मेडिकल क्लिनिक,
5: आपकी सेहत हमारी जिम्मेदारी।
6: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी, एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
7: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application which

0: ਲੰਬਾ ਤਜਰਬਾ ਤੇ ਮਹਾਰਤ ਰੱਖਦਾ ਹੈ। ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
1: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
0: 403-225-1111।
2: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: ਹੁੰਦੇ ਨੇ ਹੁਣ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ। ਸੂਬੇ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ। ਪਾਰਟੀ ਵੱਲੋਂ ਅੱਜ ਯਾਨੀ 20 ਸਤੰਬਰ ਤੋਂ ਡੋਰ ਟੂ ਡੋਰ ਕੈਂਪੇਨ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੇ ਵਿਧਾਨ ਸਭਾ ਹਲਕੇ ਧੂਰੀ ਤੋਂ ਕੀਤੀ ਹੈ ਤੇ ਇਸ ਮੁਹਿੰਮ ਦਾ ਮਕਸਦ ਸਰਕਾਰ ਦੇ ਪਿਛਲੇ 4.5 ਸਾਲਾਂ ਦੇ ਕੰਮਕਾਜ ਅਤੇ ਪ੍ਰਾਪਤੀਆਂ ਨੂੰ ਘਰ ਘਰ ਤੱਕ ਪਹੁੰਚਾਉਣਾ ਹੈ। ਪਹਿਲੇ ਦਿਨ ਮੁੱਖ ਮੰਤਰੀ ਮਾਨ ਨੇ ਧੂਰੀ ਹਲਕੇ ਦੇ ਪਿੰਡ ਧੂਰਾ ਵਿਖੇ ਡੋਰ ਟੂ ਡੋਰ ਕੈਂਪੇਨ ਦੌਰਾਨ ਪਾਰਟੀ ਵਰਕਰਾਂ ਦੇ ਨਾਲ ਘਰ ਘਰ ਜਾ ਕੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕੀਤਾ ਤੇ ਸਰਕਾਰ ਦੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾ ਰਹੀ ਹੈ। ਵਿਸ਼ੇਸ਼ ਲੋਕ ਸੰਪਰਕ ਮੁਹਿੰਮ ਪੂਰਾ 1 ਮਹੀਨਾ ਚੱਲੇਗੀ ਜਿਸ ਦੌਰਾਨ ਹਰੇਕ ਵੋਟਰ ਅਤੇ ਪਰਿਵਾਰ ਤੱਕ ਸਰਕਾਰ ਦਾ ਰਿਪੋਰਟ ਕਾਰਡ ਪਹੁੰਚਾਇਆ ਜਾਵੇਗਾ।
4: ਦੇਖੋ, ਅਸੀਂ ਪੋਜ਼ਿਟਿਵ ਰਾਜਨੀਤੀ ਕਰਦੇ ਹਾਂ। ਅਸੀਂ ਲੋਕਾਂ ਨੂੰ ਇਹ ਦੱਸਣ ਲੱਗੇ ਹੋਏ ਹਾਂ ਕਿ ਜੋ ਸਰਕਾਰ ਨੇ ਕੰਮ ਕੀਤੇ 5 ਸਾਲਾਂ ਉਹਦੇ ਵਿੱਚ ਉਹਨਾਂ ਨੂੰ ਕਿੰਨਾ ਫਾਇਦਾ ਹੋਇਆ। ਬਿਜਲੀ ਦੇ ਬਿੱਲ ਬਚੇ, ਆਮ ਆਦਮੀ ਕਲੀਨਿਕ ਤੇ ਬਿਲਕੁਲ ਫ੍ਰੀ ਇਲਾਜ ਹੁੰਦਾ ਹੈ। ਜੇ ਇੱਕ ਐਵਰੇਜ ਫੈਮਿਲੀ ਦਾ ਅਸੀਂ ਡਾਟਾ ਕੱਢੀਏ, ਸਰਵੇ ਕਰਕੇ ਅਸੀਂ ਇੱਕ ਐਵਰੇਜ ਕੱਢਿਆ, 1,82,000 ਰੁਪਈਆ ਇੱਕ ਹੈਪੀ ਫੈਮਿਲੀ ਦਾ, ਦੋ ਹਸਬੈਂਡ ਵਾਈਫ ਤੇ ਦੋ ਬੱਚੇ, ਤਲਾ 1,82,000 ਰੁਪਈਆ ਬਚ ਰਿਹਾ।
3: ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਸ ਮੁਹਿੰਮ ਦੇ ਵਿਚ ਕਰੀਬ 2,68,000 ਬੂਥ ਕਮੇਟੀ ਮੈਂਬਰ ਹਿੱਸਾ ਲੈਣਗੇ ਤੇ ਪਾਰਟੀ ਦੇ ਮੁਤਾਬਕ ਪੰਜਾਬ ਦੇ ਵਿਚ 25,332 ਬੂਥ ਨੇ। ਬੂਥ ਪੱਧਰ ਪਾਰਟੀ ਦੇ ਵਰਕਰਾਂ ਰਾਹੀਂ ਮੁਹਿੰਮ ਨੂੰ ਪੂਰੇ ਸੂਬੇ ਦੇ ਵਿਚ ਚਲਾਇਆ ਜਾਏਗਾ। ਪਾਰਟੀ ਵਰਕਰ ਘਰ ਘਰ ਜਾ ਕੇ ਸਰਕਾਰ ਦੀਆਂ ਨੀਤੀਆਂ, ਲੋਕ ਭਲਾਈ ਦੇ ਨਾਲ ਸੰਬੰਧਿਤ ਫੈਸਲਿਆਂ ਤੇ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਜਾਣਕਾਰੀ ਦੇਣਗੇ ਅਤੇ ਨਾਲ ਹੀ ਲੋਕਾਂ ਦੇ ਨਾਲ ਸਿੱਧੀ ਗੱਲਬਾਤ ਵੀ ਕਰਨਗੇ। ਪੰਜਾਬ ਦੇ ਵਿਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵੀ ਨਸ਼ਾ ਮੁਕਤ ਪੰਜਾਬ ਯਾਤਰਾ ਕੱਢੀ ਜਾ ਰਹੀ ਹੈ ਤੇ ਅੱਜ ਫਾਜ਼ਿਲਕਾ ਤੋਂ ਤੀਸਰੇ ਦਿਨ ਇਸ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਕੇਂਦਰੀ ਕਾਨੂੰਨ ਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਇਸ ਯਾਤਰਾ ਨੂੰ ਰਵਾਨਾ ਕੀਤਾ ਤੇ ਸ਼ੁਰੂਆਤ ਤੋਂ ਪਹਿਲਾਂ ਅਰਜੁਨ ਰਾਮ ਮੇਘਵਾਲ ਨੇ 1971 ਦੀ ਭਾਰਤ ਪਾਕਿਸਤਾਨ ਜੰਗ ਦੇ ਸ਼ਹੀਦਾਂ ਨੂੰ ਅਸਫ ਵਾਲਾ ਵਾਰ ਮੈਮੋਰੀਅਲ ਤੇ ਸ਼ਰਧਾਂਜਲੀ ਵੀ ਭੇਂਟ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਰਜ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਗੁਰਬਾਣੀ ਵੀ ਸਾਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਗੁਰੂਆਂ ਦੀ ਧਰਤੀ ਤੇ ਖੜੇ ਹਾਂ ਜਿਸ ਧਰਤੀ ਨੇ ਸਾਰੀ ਦੁਨੀਆਂ ਨੂੰ ਚੰਗੇ ਰਾਹ ਤੇ ਚੱਲਣ ਦੀ ਸਿੱਖਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯਾਤਰਾ ਨੂੰ ਸਿਆਸੀ ਨਜ਼ਰੀਏ ਦੇ ਨਾਲ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਇਹ ਵੀ ਕਿਹਾ ਕਿ ਯਾਤਰਾ ਦਾ ਮਕਸਦ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਲੋਕਾਂ ਦੇ ਵਿਚ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਤੇ ਕੇਂਦਰੀ ਮੰਤਰੀ ਨੇ ਨਸ਼ਿਆਂ ਤੋਂ ਪ੍ਰਭਾਵਿਤ ਕੁਝ ਪਰਿਵਾਰ ਦੇ ਨਾਲ ਮੁਲਾਕਾਤ ਵੀ ਕੀਤੀ ਤੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ।
5: ਇੱਕ ਕਾਰਜਕ੍ਰਮ ਪ੍ਰਧਾਨ ਮੰਤਰੀ ਨੇ ਹੱਥ ਮੇ ਲਿਆ, 2-3 ਸਾਲ ਸੇ ਆਪ ਦੇਖ ਰਹੇ ਹੋ ਜਗ੍ਹਾ ਜਗ੍ਹਾ, ਉਸ ਕਾਰਜਕ੍ਰਮ ਮੇ ਲੋਕ ਆਪਣੀ ਭਾਗੀਦਾਰੀ ਨਿਭਾ ਰਹੇ ਹੈ, ਸੰਗਠਨ ਜੁੜ ਰਹੇ ਹੈ, NGO ਜੁੜ ਰਹੇ ਹੈ, ਜਨਤਾ ਜਨਾਰਦਨ ਜੁੜ ਰਹੀ ਹੈ। ਔਰ ਉਹ ਕਾਰਜਕ੍ਰਮ ਦਾ ਨਾਮ ਹੈ ਏਕ ਪੇੜ ਮਾਂ ਕੇ ਨਾਮ। ਇਹ ਕੋਈ ਸਰਕਾਰੀ ਕਾਰਜਕ੍ਰਮ ਨਹੀਂ ਹੈ, ਲੇਕਿਨ ਭਾਵੀ ਪੀੜ੍ਹੀ ਕੇ ਲਈ ਪਰਿਆਵਰਣ ਠੀਕ ਰਹੇ, ਆਨੇ ਵਾਲੀ ਪੀੜ੍ਹੀ ਕੇ ਲਈ ਹਮ ਸਾਫ ਸੁਥਰਾ ਵਾਤਾਵਰਣ ਦੇ ਪਾਏ, ਐਸਾ ਕਾਰਜਕ੍ਰਮ ਹੱਥ ਮੇ ਲਿਆ। ਔਰ ਕਿਸਨੇ ਲਿਆ? ਹਮਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ।
3: ਉਧਰ ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਇਸ ਦੌਰਾਨ ਇਹ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਚੋਂ ਨਸ਼ੇ ਨੂੰ ਜੜ ਤੋਂ ਪੁੱਟ ਸੁੱਟੇਗੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵੀ ਮਨ ਕੀ ਬਾਤ ਦੇ ਦੌਰਾਨ ਆਉਣ ਵਾਲੇ 2 ਸਾਲਾਂ ਵਿਚ ਪੂਰੇ ਦੇਸ਼ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਹੈ।
6: ਬਿਰੋ ਤੇ ਪੈਣੋ ਇਹ ਆਈਆਂ ਸਰਕਾਰਾਂ ਜਿਹੜੀ

0: ਆਪਣਾ ਘਰੋਂ ਬੇਘਰ ਕਰਦੀਆਂ ਔਰ ਉਧਰ ਨਰਿੰਦਰ ਮੋਦੀ ਜੀ ਨੇ ਆਪਣੇ ਪ੍ਰਧਾਨ ਮੰਤਰੀ ਜਿਹੜੇ ਗਰੀਬਾਂ ਲਈ ਆਵਾਸ ਯੋਜਨਾ ਕਰਕੇ ਘਰ ਬਣਾ ਕੇ ਦਿੰਦੇ ਆ। ਮੈਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੇ ਕੋਲ ਕਿਹੜੀ ਜਾਦੂ ਦੀ ਪੁੜੀ ਹੈ ਜੀ, ਤੁਸੀਂ ਨਸ਼ਾ ਕਿਵੇਂ ਖਤਮ ਕਰ ਦਿਓਗੇ? ਉਹ ਮੈਂ ਕਿਹਾ ਵੀਰ ਮੇਰੇ ਸਾਡਾ ਟਰੈਕ ਰਿਕਾਰਡ ਆ, ਜੇ ਅਸੀਂ ਉੱਤਰ ਪ੍ਰਦੇਸ਼ ਗੈਂਗਸਟਰਾਂ ਨੂੰ ਖਤਮ ਕਰ ਸਕਦੇ ਹਾਂ, ਆ ਰਾਜਸਥਾਨ ਦੇ ਮੰਤਰੀ ਸਾਹਿਬ ਬੈਠੇ ਆ ਜਿਹੜੇ ਪੇਪਰ ਲੀਕ ਦਾ ਸਭ ਤੋਂ ਵੱਡਾ ਕਾਰੋਬਾਰ ਚੱਲਦਾ ਸੀ ਕਾਂਗਰਸ ਦੀ ਸਰਕਾਰ ਵੇਲੇ, ਅੱਜ ਖਤਮ ਹੋ ਗਿਆ।
1: ਭਾਰਤੀ ਜਨਤਾ ਪਾਰਟੀ ਦੇ ਵੱਲੋਂ ਕੱਢੀ ਜਾ ਰਹੀ ਯਾਤਰਾ ਦਾ ਦੁਰਾਹਾ ਪਹੁੰਚਣ ਤੇ ਸਥਾਨਕ ਲੋਕਾਂ ਤੇ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਭਾਰੀ ਵਿਰੋਧ ਕੀਤਾ ਗਿਆ। ਰੋਸ ਵਿਖਾ ਰਹੇ ਲੋਕਾਂ ਨੇ ਹੱਥਾਂ ਦੇ ਵਿੱਚ ਕਾਲੀਆਂ ਝੰਡੀਆਂ ਤੇ ਤਖਤੀਆਂ ਫੜ ਕੇ ਭਾਜਪਾ ਲੀਡਰਾਂ ਤੇ ਕੇਂਦਰ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਪੰਜਾਬ ਦਾ ਇਹ ਕਹਿਣਾ ਹੈ ਕਿ ਭਾਜਪਾ ਦੀ ਢੋਂਗ ਯਾਤਰਾ ਨੂੰ ਦੁਰਾਹਾ ਵੇਖੇ ਵੀ ਘੇਰਾ ਪੈ ਗਿਆ। ਉਧਰ ਗੁਰਦਾਸਪੁਰ ਦੇ ਵਿਚ ਵੀ ਭਾਜਪਾ ਦੀ ਯਾਤਰਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਇੱਥੇ ਵਿਰੋਧ ਕੀਤਾ ਗਿਆ, ਭਾਜਪਾ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਨਾਲੇ ਕਾਲੇ ਝੰਡੇ ਦਿਖਾ ਕੇ ਵਿਰੋਧ ਕੀਤਾ ਗਿਆ ਹੈ ਤੇ ਇਸ ਦੌਰਾਨ ਮਾਹੌਲ ਵੀ ਤਣਾਅਪੂਰਨ ਹੋ ਗਿਆ। ਹਾਲਾਤ ਨੂੰ ਕਾਬੂ ਕਰਨ ਦੇ ਲਈ ਪੁਲਿਸ ਨੂੰ ਦਖਲ ਦੇਣਾ ਪਿਆ। ਪੁਲਿਸ ਦੇ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਕਰਨ ਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ। ਦੋਵਾਂ ਧਿਰਾਂ ਵੱਲੋਂ ਨਾਅਰੇਬਾਜ਼ੀ ਕਾਰਨ ਮੌਕੇ ਤੇ ਕਾਫੀ ਦੇਰ ਤੱਕ ਹੰਗਾਮੇ ਵਾਲੀ ਸਥਿਤੀ ਵੀ ਬਣੀ ਰਹੀ। ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਮੋਹਾਲੀ ਵਿਖੇ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਵੰਡ ਸਮਾਗਮ ਵੀ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਲੋਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਸਿਹਤ ਸਹੂਲਤਾਂ ਨੂੰ ਲੈ ਕੇ ਸਰਕਾਰ ਦੀਆਂ ਤਰਜੀਹਾਂ ਬਾਰੇ ਗੱਲ ਕੀਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਸੂਬਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਨਾਲ ਜੋੜਨ ਦੇ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ। ਇਸ ਮੌਕੇ ਯੋਜਨਾ ਦੇ ਲਾਭਪਾਤਰੀਆਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੀ ਸੌਂਪੇ ਗਏ। ਸਰਕਾਰ ਵੱਲੋਂ ਇਸ ਯੋਜਨਾ ਦੇ ਰਾਹੀਂ ਲੋਕਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣ ਤੇ ਜ਼ੋਰ ਦਿੱਤਾ ਗਿਆ ਤੇ ਸਮਾਗਮ ਦੇ ਦੌਰਾਨ ਆਮ ਲੋਕਾਂ ਦੇ ਵੱਲੋਂ ਵੀ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ। ਲਾਭਪਾਤਰੀਆਂ ਨੇ ਸਿਹਤ ਸਹੂਲਤਾਂ ਦੇ ਨਾਲ ਜੁੜੀ ਇਸ ਪਹਿਲ ਨੂੰ ਲੋਕਾਂ ਦੇ ਲਈ ਲਾਹੇਵੰਦ ਦੱਸਿਆ। ਪੰਜਾਬ ਭਰ ਦੇ ਆਊਟ ਪੇਸ਼ੈਂਟ ਓਪੀਐਡ ਅਸਿਸਟੈਂਟ ਟਰੀਟਮੈਂਟ ਸੈਂਟਰ ਯਾਨੀ ਕਿ ਨਸ਼ਾ ਮੁਕਤੀ ਕੇਂਦਰ 22 ਸਤੰਬਰ ਨੂੰ ਬੰਦ ਰਹਿਣਗੇ। ਸਰਕਾਰੀ ਨਸ਼ਾ ਛਡਾਓ, ਮੁੜ ਵਸੇਬਾ ਅਤੇ ਓਓਟੀ ਆਊਟਸੋਰਸਡ ਕਰਮਚਾਰੀ ਐਸੋਸੀਏਸ਼ਨ ਪੰਜਾਬ ਨੇ ਬਕਾਇਆ ਤਨਖਾਹ ਵਾਧੇ ਦੀ ਅਦਾਇਗੀ, ਬਰਾਬਰ ਕੰਮ ਦੇ ਲਈ ਬਰਾਬਰ ਤਨਖਾਹ ਅਤੇ ਹੋਰ ਮੰਗਾਂ ਦੀ ਮੰਗ ਦੇ ਲਈ ਅਣਮਿੱਥੇ ਸਮੇਂ ਦੇ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਐਸੋਸੀਏਸ਼ਨ ਨੇ 22 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਦੇ ਸਬੰਧੀ ਸੂਬੇ ਭਰ ਦੇ ਓਏਟੀ ਸੈਂਟਰਾਂ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਓਏਟੀ ਨਸ਼ਾ ਛਡਾਓ ਤੇ ਮੁੜ ਵਸੇਬਾ ਕੇਂਦਰਾਂ ਦੇ ਵਿਚ ਕੰਮ ਕਰਨ ਵਾਲੇ ਆਊਟਸੋਰਸ ਕਰਮਚਾਰੀ ਲਗਾਤਾਰ ਆਪਣੀਆਂ ਜਾਇਜ਼ ਮੰਗਾਂ ਸਰਕਾਰ ਤੇ ਵਿਭਾਗ ਦੇ ਧਿਆਨ ਦੇ ਵਿਚ ਲਿਆ ਰਹੇ ਨੇ। ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਦੇ ਸਬੰਧੀ ਨੋਟੀਫਿਕੇਸ਼ਨ ਨਾ ਹੋਣ ਦੇ ਕਾਰਨ ਕਰਮਚਾਰੀਆਂ ਦੇ ਵਿਚ ਗੁੱਸਾ ਹੈ, ਜਿਸ ਕਰਕੇ ਇਹ ਫੈਸਲਾ ਲਿਆ ਗਿਆ ਹੈ। ਉਧਰ ਪੰਜਾਬ ਦੇ ਵਿਚ ਪੈਟਰੋਲ ਪੰਪਾਂ ਤੇ ਯੂਪੀਆਈ ਪੇਮੈਂਟ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ। ਆਉਣ ਵਾਲੇ ਸਮੇਂ ਦੇ ਵਿਚ ਪੈਟਰੋਲ ਪੰਪਾਂ ਤੇ ਫੋਨ ਪੇ, ਗੂਗਲ ਪੇ ਤੇ ਪੇਟੀਐਮ ਵਰਗੇ ਯੂਪੀਆਈ ਮਾਧਿਅਮਾਂ ਦੇ ਰਾਹੀਂ 2000 ਰੁਪਏ ਤੋਂ ਵੱਧ ਦੀ ਪੇਮੈਂਟ ਲੈਣੀ ਬੰਦ ਕੀਤੀ ਜਾ ਸਕਦੀ ਹੈ। ਪੰਜਾਬ ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਦੇ ਵੱਲੋਂ ਇਸ ਸਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਯੂਪੀਆਈ ਪੇਮੈਂਟ ਤੇ MDR ਯਾਨੀ ਕਿ ਮਰਚੈਂਟ ਡਿਸਕਾਊਂਟ ਰੇਟ ਲਗਾਏ ਜਾਣ ਦਾ ਵਿਰੋਧ ਕੀਤਾ ਜਾ ਰਿਹਾ। ਪੈਟਰੋਲ ਪੰਪ ਡੀਲਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਹੀ ਘੱਟ ਕਮਿਸ਼ਨ ਮਿਲਦਾ ਹੈ, ਜਦੋਂ ਕਿ ਪੈਟਰੋਲ ਪੰਪ ਚਲਾਉਣ ਦੇ ਖਰਚੇ ਲਗਾਤਾਰ ਵੱਧ ਰਹੇ ਨੇ। ਅਜਿਹੇ ਵਿਚ ਯੂਪੀਆਈ ਪੇਮੈਂਟ ਉਤੇ MDR ਦਾ ਵਾਧੂ ਬੋਝ ਪੈਟਰੋਲ ਪੰਪ ਡੀਲਰਾਂ ਦੇ ਲਈ ਮੁਸ਼ਕਿਲ ਪੈਦਾ ਕਰ ਸਕਦਾ ਹੈ ਤੇ ਜੇਕਰ 2000 ਰੁਪਏ ਤੋਂ ਵੱਧ ਦੀ ਯੂਪੀਆਈ ਪੇਮੈਂਟ ਬੰਦ ਹੁੰਦੀ ਹੈ ਤਾਂ ਇਸਦਾ ਸਿੱਧਾ ਅਸਰ ਵਾਹਨ ਚਾਲਕਾਂ ਉਤੇ ਪੈ ਸਕਦਾ ਹੈ, ਖਾਸ ਕਰਕੇ ਕਾਰਾਂ, ਬੱਸਾਂ ਤੇ ਟਰੱਕਾਂ ਸਣੇ ਕਮਰਸ਼ੀਅਲ ਵਾਹਨਾਂ ਵਾਲਿਆਂ ਲਈ ਪਰੇਸ਼ਾਨੀ ਵੱਧ ਸਕਦੀ ਹੈ। ਜਿਹੜੇ ਲੋਕ ਟੈਂਕੀ ਫੁੱਲ ਕਰਵਾ ਕੇ ਲੰਬੇ ਰੂਟ ਤੇ ਜਾਂਦੇ ਨੇ ਉਨ੍ਹਾਂ ਨੂੰ ਖਾਸ ਤੌਰ ਤੇ ਪੇਮੈਂਟ ਦੇ ਵਿਕਲਪ ਨੂੰ ਲੈ ਕੇ ਮੁਸ਼ਕਿਲ ਆ ਸਕਦੀ ਹੈ। ਹਾਲਾਂਕਿ 2-ਪਹੀਆ ਵਾਹਨ ਚਾਲਕਾਂ ਉਤੇ ਸਿੱਧਾ ਇਸਦਾ ਅਸਰ ਜੋ ਹੈ ਤੁਲਨਾਤਮਕ ਤੌਰ ਤੇ ਘੱਟ ਹੋਣ ਦੀ ਸੰਭਾਵਨਾ ਹੈ। ਪੈਟਰੋਲ ਪੰਪ ਡੀਲਰਸ ਐਸੋਸੀਏਸ਼ਨ ਨੇ ਸਰਕਾਰ ਤੋਂ ਯੂਪੀਆਈ ਪੇਮੈਂਟ ਉਤੇ MDR ਲਗਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਹੜਤਾਲ ਦਾ ਰਾਹ ਵੀ ਅਪਣਾਇਆ ਜਾ ਸਕਦਾ ਹੈ। ਫਿਲਮ ਸਤਲੁਜ ਦੇ ਸਮਰਥਨ ਦੇ ਵਿਚ ਨਾਭਾ ਨੇੜਲੇ ਥੂਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਏਗੀ ਗੋਲਕ ਹੁਣ ਮਨੁੱਖਤਾ ਦੀ ਸੇਵਾ ਦੇ ਲਈ ਸਮਰਪਿਤ ਹੋਏਗੀ। ਫਿਲਮ ਦੇ ਨਿਰਮਾਤਾ ਹਨੀ ਤ੍ਰੇਹਨ ਨੇ ਗੋਲਕ ਦੇ ਵਿਚ ਇਕੱਤਰ ਹੋਈ ਰਾਸ਼ੀ ਪਿੰਗਲਵਾੜਾ ਅੰਮ੍ਰਿਤਸਰ ਨੂੰ ਭੇਂਟ ਕਰਨ ਦੀ ਇੱਛਾ ਪ੍ਰਗਟਾਈ ਹੈ। ਨਾਲ ਹੀ ਉਨ੍ਹਾਂ ਨੇ ਪਿੰਡ ਵਾਸੀਆਂ ਦੇ ਵੱਲੋਂ ਦਿੱਤੇ ਗਏ ਅਣਮੁੱਲੇ ਸਮਰਥਨ ਦਾ ਦਿਲੋਂ ਧੰਨਵਾਦ ਵੀ ਕੀਤਾ। ਤੁਹਾਨੂੰ ਦੱਸ ਦੇ ਕਿ ਤੁਹੀ ਪਿੰਡ ਦੇ ਵਿਚ ਸਤਲੁਜ ਪੈ ਤੁਹਾਨੂੰ ਦੱਸ ਦੇ ਕਿ ਥੂਹੀ ਪਿੰਡ ਦੇ ਵਿਚ ਸਤਲੁਜ ਦੀ ਵਿਸ਼ੇਸ਼ ਸਕਰੀਨਿੰਗ ਤੋਂ ਬਾਅਦ ਕਈ

ਪਿੰਡ ਵਾਸੀਆਂ ਨੇ ਫਿਲਮ ਮੁਫਤ ਦੇਖਣ ਦੀ ਬਜਾਏ ਟਿਕਟ ਦੇ ਬਰਾਬਰ ਰਕਮ ਅਦਾ ਕਰਨ ਦੀ ਇੱਛਾ ਪ੍ਰਗਟਾਈ ਸੀ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਵਿੱਚ ਫਿਲਮ ਦੇ ਸਮਰਥਨ ਦੇ ਲਈ ਗੋਲਕ ਰੱਖਣ ਦਾ ਫੈਸਲਾ ਲਿਆ ਗਿਆ ਸੀ ਹੁਣ ਗੱਲ ਕਰਾਂਗੇ ਫਰੀਦਕੋਟ ਦੀ ਜਿੱਥੋਂ ਦੀ ਪੁਲਿਸ ਨੇ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਇੱਕ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਦੇ ਵਿੱਚੋਂ 47 ਕਿਲੋਗ੍ਰਾਮ ਤੋਂ ਵੱਧ ਹੈਰੋਇਨ 30 ਬੋਰ ਦੇ 3 ਪਿਸਤੌਲ 3 ਮੈਗਜ਼ੀਨ ਅਤੇ 15 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਤਸਕਰੀ ਦੀਆਂ ਵਾਰਦਾਤਾਂ ਦੇ ਵਿੱਚ ਵਰਤੀਆਂ ਜਾ ਰਹੀਆਂ ਦੋ ਗੱਡੀਆਂ ਹੌਂਡਾ ਸਿਟੀ ਤੇ ਹੁੰਡਾਈ ਔਰਾ ਵੀ ਕਬਜ਼ੇ ਦੇ ਵਿੱਚ ਲੈ ਲਈ ਹੈ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਹੈਰੋਇਨ ਅਤੇ ਨਜਾਇਜ਼ ਹਥਿਆਰਾਂ ਦੀ ਸਰਹੱਦ ਪਾਰੋਂ ਸੂਬੇ ਵਿੱਚ ਤਸਕਰੀ ਕਰਨ ਵਾਲੇ ਇੱਕ ਨੈਟਵਰਕ ਦੇ ਨਾਲ ਜੁੜੇ ਹੋਏ ਨੇ ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਤੇ ਇਸ ਦੇ ਫਾਰਵਰਡ ਤੇ ਬੈਕਵਰਡ ਲਿੰਕੇਜ ਸਥਾਪਿਤ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ ਗੁਰਦਾਸਪੁਰ ਵਿੱਚ ਇੱਕ ਸਵਿਫਟ ਕਾਰ 'ਚ ਸਵਾਰ ਅਪਰਾਧੀਆਂ ਨੇ ਇੱਕ ਕਾਂਗਰਸੀ ਸਰਪੰਚ ਦੇ ਭਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ ਉਸ ਦੇ ਸਿਰ ਚਿਹਰੇ ਛਾਤੀ ਅਤੇ ਪੇਟ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਨੇ ਘਟਨਾ ਦੇ ਸਮੇਂ ਸਰਪੰਚ ਦਾ ਭਰਾ ਇੱਕ ਧਾਰਮਿਕ ਇਕੱਠ ਵਿੱਚ ਮੱਥਾ ਟੇਕਣ ਤੋਂ ਬਾਅਦ ਆਪਣੀ ਸਾਈਕਲ ਤੇ ਘਰ ਵਾਪਸ ਆ ਰਿਹਾ ਸੀ ਲਗਭਗ 3 ਮਹੀਨੇ ਪਹਿਲਾਂ ਸਰਪੰਚ ਦੇ ਭਰਾ ਤੇ ਵੀ ਹਮਲਾਵਰਾਂ ਦੇ ਵੱਲੋਂ ਗੋਲੀ ਚਲਾਈ ਗਈ ਸੀ ਹਾਲਾਂਕਿ ਉਹ ਬਚ ਗਏ ਸੀ ਮ੍ਰਿਤਕ ਵਿਅਕਤੀ ਦਾ ਵਿਆਹ 1 ਸਾਲ ਪਹਿਲਾਂ ਹੀ ਹੋਇਆ ਸੀ ਇਸ ਵਾਰਦਾਤ ਨੂੰ ਗੈਂਗਵਾਰ ਦੇ ਨਾਲ ਜੋੜਿਆ ਜਾ ਰਿਹਾ ਹੈ ਆਕਾਸ਼ ਗੈਂਗ ਦੇ ਵੱਲੋਂ ਇਸ ਵਾਰਦਾਤ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ ਹਾਲਾਂਕਿ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਦੋਵਾਂ ਧਿਰਾਂ ਉੱਤੇ ਪਹਿਲਾਂ ਹੀ ਮਾਮਲੇ ਦਰਜ ਨੇ ਮ੍ਰਿਤਕ ਤੇ ਵੀ 27 ਮਾਮਲੇ ਦਰਜ ਸੀ ਤੇ ਇਹ ਨਿੱਜੀ ਰੰਜਿਸ਼ ਹੋ ਸਕਦੀ ਹੈ ਫਿਲਹਾਲ ਮੁਲਜ਼ਮਾਂ ਦੀ ਪਛਾਣ ਪੁਲਿਸ ਵੱਲੋਂ ਕਰ ਲਈ ਗਈ ਹੈ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਪੁਲਿਸ ਨੇ ਕੀਤਾ ਹੈ ਪੰਜਾਬ ਤੋਂ ਬਾਅਦ ਦੇਸ਼ ਅਤੇ ਦੁਨੀਆਂ ਦੀਆਂ ਵੱਡੀਆਂ ਖਬਰਾਂ ਤੇ ਹੁਣ ਨਜ਼ਰ ਮਾਰਾਂਗੇ ਇੰਦੌਰ ਵਿੱਚ ਰਾਹੁਲ ਗਾਂਧੀ ਦੇ ਵਿਦਿਆਰਥੀਆਂ ਦੀ ਗੂੰਜ ਪ੍ਰੋਗਰਾਮ ਨੇ ਇੱਕ ਵਿਵਾਦ ਛੇੜ ਦਿੱਤਾ ਹੈ ਭਾਜਪਾ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦਾ ਅਪਮਾਨ ਕੀਤਾ ਗਿਆ ਹੈ ਤੇ ਕੇਂਦਰੀ ਮੰਤਰੀ ਕਿਰਨ ਰਿਜੁਜੂ ਦੇ ਵੱਲੋਂ ਪੋਸਟ ਲਿਖੀ ਗਈ ਹੈ ਤੇ ਜਿਸ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਕਾਮੇਡੀਅਨਾਂ ਅਤੇ ਮਜ਼ਾਕ ਕਰਨ ਵਾਲਿਆਂ ਦੀ ਪਾਰਟੀ ਬਣ ਗਈ ਹੈ ਉਹ ਹਮੇਸ਼ਾ ਲਈ ਹੁਣ ਬਾਹਰ ਹੋ ਗਏ ਨੇ ਉਧਰ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਨੇ ਵੀ ਟਵੀਟ ਕੀਤਾ ਉਨ੍ਹਾਂ ਲਿਖਿਆ ਕਿ ਰਾਹੁਲ ਅਤੇ ਕਾਂਗਰਸ ਪਾਰਟੀ ਨੈਤਿਕ ਦਿਵਾਲੀਆਪਨ ਦੇ ਸਭ ਤੋਂ ਹੇਠਲੇ ਪੱਧਰ ਤੇ ਡਿੱਗ ਗਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵਰਗੀ ਮਾਂ ਦਾ ਮਜ਼ਾਕ ਉਡਾਉਣ ਅਤੇ ਅਪਮਾਨ ਕਰਨ ਦੇ ਲਈ ਵਿਦਿਆਰਥੀ ਸੰਵਾਦ ਦੀ ਵਰਤੋਂ ਕਰਨਾ ਬੁਨਿਆਦੀ ਮਨੁੱਖੀ ਹਮਦਰਦੀ ਅਤੇ ਸਿਆਸੀ ਸਭਿਆਚਾਰ ਦੀ ਹੈਰਾਨ ਕਰਨ ਵਾਲੀ ਘਾਟ ਨੂੰ ਦਰਸਾਉਂਦਾ ਹੈ ਉਧਰ ਦੂਜੇ ਪਾਸੇ ਕਾਂਗਰਸ ਨੇ ਭਾਜਪਾ ਤੇ ਆਰਐਸਐਸ ਤੇ ਸਿੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਤੇ ਭ੍ਰਿਸ਼ਟ ਕਰਨ ਦਾ ਇਲਜ਼ਾਮ ਲਗਾਇਆ ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ ਵਿਦਿਆਰਥੀਆਂ ਦੇ ਨਾਲ ਖੜੇ ਨੇ ਤੇ ਇਸੇ ਲਈ ਸਰਕਾਰ ਤੇ ਸਵਾਲ ਚੁੱਕ ਰਹੇ ਨੇ ਤੇ ਜਵਾਬਦੇਹੀ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਗੱਲ ਕਰਦੇ ਹਾਂ ਏਸ਼ੀਅਨ ਖੇਡਾਂ ਦੀ ਜਿਸ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ ਤੇ ਭਾਰਤ ਨੇ 20ਵੀਆਂ ਏਸ਼ੀਆਈ ਖੇਡਾਂ ਦੇ ਪਹਿਲੇ ਦਿਨ 2 ਚਾਂਦੀ ਦੇ ਤਗਮੇ ਆਪਣੇ ਨਾਮ ਕੀਤੇ ਨੇ ਦੋਵੇਂ 10 ਮੀਟਰ ਰਾਈਫਲ ਸ਼ੂਟਿੰਗ ਦੇ ਵਿੱਚ ਆਏ ਨੇ ਜਦੋਂ ਕਿ ਤੈਰਾਕੀ ਅਤੇ ਵੁਸ਼ੂ ਦੇ ਵਿੱਚ ਤਗਮੇ ਗਵਾ ਦਿੱਤੇ ਗਏ ਨੇ ਐਤਵਾਰ ਯਾਨੀ ਕਿ ਅੱਜ ਪਹਿਲੇ ਦਿਨ ਐਲਾ ਵੈਨਿਲ ਨੇ 10 ਮੀਟਰ ਰਾਈਫਲ ਵਿਅਕਤੀਗਤ ਮੁਕਾਬਲੇ ਦੇ ਵਿੱਚ 252.4 ਦੇ ਸਕੋਰ ਦੇ ਨਾਲ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ ਹੈ ਉਹ 0.6 ਅੰਕਾਂ ਦੇ ਨਾਲ ਸੋਨ ਤਗਮਾ ਜਿੱਤਣ ਤੋਂ ਖੁੰਝ ਗਈ ਉਧਰ ਜਾਪਾਨ ਦੀ ਹਿਨਾਤਾ ਤਾਈਚੀ ਨੇ 253 ਦੇ ਸਕੋਰ ਦੇ ਨਾਲ ਸੋਨ ਮੈਡਲ ਆਪਣੇ ਨਾਮ ਕੀਤਾ ਹੈ ਇਸ ਤੋਂ ਪਹਿਲਾਂ ਏਲਾ ਵੈਨਿਲ ਸੋਨਮ ਮਾਸਕਰ ਅਤੇ ਵਿਦਰਸ਼ਾ ਵਿਨੋਦ ਦੀ ਭਾਰਤੀ ਮਹਿਲਾ ਟੀਮ 1898 ਦੇ ਸਕੋਰ ਦੇ ਨਾਲ ਦੂਜੇ ਸਥਾਨ ਤੇ ਰਹੀ ਤੇ ਸੂਚਿਕਾ ਤਾਰੀਆਲ ਨੇ ਮਿਕਸਡ ਮਾਰਸ਼ਲ ਆਰਟਸ ਰਵਾਇਤੀ ਸ਼੍ਰੇਣੀ ਦੇ ਵਿੱਚ ਸੈਮੀਫਾਈਨਲ ਵਿੱਚ ਪਹੁੰਚ ਕੇ ਤਗਮਾ ਹਾਸਲ ਕੀਤਾ ਹੈ ਤੇ ਉਸਨੇ ਮੰਗੋਲੀਆ ਦੇ ਖਿਡਾਰਨ ਨੂੰ 2-0 ਦੇ ਨਾਲ ਹਰਾਇਆ ਭਾਰਤ ਮੈਡਲ ਸੂਚੀ ਦੇ ਵਿੱਚ 10ਵੇਂ ਸਥਾਨ ਤੇ ਕਾਬਜ਼ ਹੈ ਤੇ ਦੂਜੇ ਪਾਸੇ ਚੀਨ 11 ਗੋਲਡ ਮੈਡਲ ਸਣੇ 20 ਮੈਡਲਾਂ ਦੇ ਨਾਲ ਪਹਿਲੇ ਸਥਾਨ ਤੇ ਪਹੁੰਚ ਚੁੱਕਿਆ ਹੈ ਮੇਜ਼ਬਾਨ ਜਾਪਾਨ 6 ਸੋਨ ਤਗਮਿਆਂ ਦੇ ਨਾਲ ਦੂਜੇ ਸਥਾਨ ਤੇ ਬਣਿਆ ਹੋਇਆ ਉਧਰ ਭਾਰਤੀ ਮਹਿਲਾ ਹਾਕੀ ਟੀਮ ਨੇ ਵੀ ਏਸ਼ੀਅਨ ਖੇਡਾਂ ਦੇ ਵਿੱਚ ਸ਼ਾਨਦਾਰ ਸ਼ੁਰੂਆਤ ਕਰਦਿਆਂ ਉਜ਼ਬੇਕਿਸਤਾਨ ਨੂੰ 19-0 ਦੇ ਵੱਡੇ ਫਰਕ ਦੇ ਨਾਲ ਹਰਾ ਦਿੱਤਾ ਹੈ ਹਰ ਕੋਈ ਜਾਣਦਾ ਸੀ ਕਿ ਪੂਲ ਬੀ ਦੇ ਵਿੱਚ ਆਪਣੇ ਪਹਿਲੇ ਮੈਚ ਦੇ ਵਿੱਚ ਕਮਜ਼ੋਰ ਉਜ਼ਬੇਕਿਸਤਾਨੀ ਟੀਮ ਭਾਰਤ ਦੇ ਅੱਗੇ ਕਿਤੇ ਨਹੀਂ ਟਿਕਣ ਵਾਲੀ ਹੈ ਅਤੇ ਹੋਇਆ ਵੀ ਇਹੀ ਭਾਰਤ ਦੇ ਲਈ ਦੀਪਿਕਾ ਨੇ ਸਭ ਤੋਂ ਵੱਧ 8 ਗੋਲ ਕੀਤੇ ਭਾਰਤ ਸੋਮਵਾਰ ਨੂੰ ਹੁਣ ਆਪਣੇ ਅਗਲੇ ਮੈਚ ਦੇ ਵਿੱਚ ਇੰਡੋਨੇਸ਼ੀਆ ਦੇ ਨਾਲ ਭਿੜੇਗਾ ਇੱਕ ਤਰਫਾ ਮੁਕਾਬਲਾ ਹੋਣ ਦੀ ਉਮੀਦ ਸੀ ਤੇ ਠੀਕ ਉਵੇਂ ਹੀ ਹੋਇਆ ਕਿਉਂਕਿ ਉਜ਼ਬੇਕਿਸਤਾਨ ਦੀ ਰੱਖਿਆ ਪੰਕਤੀ ਭਾਰਤ ਦੇ ਲਗਾਤਾਰ ਹਮਲਿਆਂ ਦਾ ਕੋਈ ਜਵਾਬ ਨਹੀਂ ਦੇ ਸਕੀ ਦੋਵਾਂ ਟੀਮਾਂ ਦੇ ਵਿਚਕਾਰ ਦਾ ਅੰਤਰ ਮੈਦਾਨ ਤੇ ਸਪਸ਼ਟ ਰੂਪ ਦੇ ਵਿੱਚ ਦਿਖਾਈ ਦੇ ਰਿਹਾ ਸੀ ਕਿਉਂਕਿ ਸ਼ੁਰੂਆਤ ਤੋਂ ਹੀ ਭਾਰਤ ਨੇ ਗੋਲਾਂ ਦੀ ਬਰਸਾਤ ਸ਼ੁਰੂ ਕਰ ਦਿੱਤੀ ਸੀ ਮੱਧ ਪੂਰਬ ਦੇ ਵਿੱਚ ਅਮਰੀਕਾ ਤੇ ਇਰਾਨ ਦੇ ਵਿਚਕਾਰ ਤਣਾਅ ਇੱਕ ਵਾਰ ਫੇਰ ਵਾਧਾ ਜਾਪਦਾ ਹੈ ਅਮਰੀਕਾ ਨੇ ਇਸ ਖੇਤਰ ਵਿੱਚ ਆਪਣੇ ਦੂਤਾਵਾਸਾਂ ਤੇ ਨਾਗਰਿਕਾਂ ਦੇ ਲਈ ਸੁਰੱਖਿਆ ਅਲਰਟ ਜਾਰੀ ਕੀਤਾ ਹੈ

ਬਿਲਕੁਲ ਜੀ, ਇਹ ਅਲੱਗ ਅਲੱਗ ਤਰ੍ਹਾਂ ਦੇ ਗਾਣੇ ਆ ਜਿਹੜੇ ਤੁਸੀਂ ਸੁਣਦੇ ਹੋ ਅੱਜ ਦੇ ਪ੍ਰੋਗਰਾਮ ਚ ਵੀ ਕੁਛ ਇਸੇ ਤਰੀਕੇ ਨਾਲ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਤੇ ਗੀਤ ਸੰਗੀਤ ਦਾ ਮਾਹੌਲ ਵੀ ਬਣਿਆ ਰਹੇਗਾ ਕਿਉਂਕਿ ਮੌਸਮ ਵਧੀਆ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਜਦੋਂ ਮੌਸਮ ਵਧੀਆ ਹੁੰਦਾ ਤੇ ਨਾਲ ਦੀ ਨਾਲ ਜਿੱਥੇ ਆਪਾਂ ਕੁਛ ਇੱਕ ਨੌਲੇਜ ਦੀਆਂ ਗੱਲਾਂ ਬਾਤਾਂ ਤੇ ਹੋਰ ਸੁਣਨਾ ਸਮਝਣਾ ਪਸੰਦ ਕਰਦੇ ਹਾਂ ਨਾਲ ਦੀ ਨਾਲ ਹੀ ਆਪਾਂ ਥੋੜ੍ਹਾ ਜਿਹਾ ਵੀ ਪਸੰਦ ਕਰਦੇ ਹਾਂ ਕਿ ਵੀ ਕੋਈ ਗੀਤ ਸੰਗੀਤ ਵੀ ਜਿਹੜਾ ਚੱਲਦਾ ਰਹੇ ਤੇ ਇੱਥੇ ਸਾਰੇ ਹੀ ਸਾਡੇ ਦੋਸਤ ਜਿਹੜੇ ਨੇ ਡਿਫਰੈਂਟ ਡਿਫਰੈਂਟ ਲੈਂਗੁਏਜ ਸੁਣਨ ਵਾਲੇ ਆ ਸੋ ਇਹ ਗਾਣਾ ਜਿਹੜਾ ਤੁਸੀਂ ਸੁਣਿਆ ਇਸੇ ਤਰੀਕੇ ਦੇ ਨਾਲ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਨੂੰ ਅੱਗੇ ਤਾਂ ਵਧਾਉਣਾ ਹੀ ਹੈ ਬਟ ਨਾਲ ਦੀ ਨਾਲ ਹੀ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਨੀ ਜਿੱਦਾਂ ਮੈਂ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ ਵੀ ਆਪਾਂ ਖਬਰਾਂ ਕਾਫੀ ਕੁਛ ਜਿਹੜਾ ਦੁਨੀਆਂ ਦੇ ਵਿੱਚ ਚੇਂਜਿਸ ਹੋ ਰਹੀਆਂ ਨੇ ਲਗਾਤਾਰ ਹੋ ਰਹੀਆਂ ਨੇ ਸਪੈਸ਼ਲੀ ਇਨਵੈਸਟਮੈਂਟ ਸਮਿਟ ਜਿਹੜੀ ਹੋਈ ਹੈ ਕੈਨੇਡਾ ਦੇ ਵਿੱਚ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਤੁਹਾਨੂੰ ਪਤਾ ਵੀ ਲੋਕਲ ਵੀ ਕਾਫੀ ਚੀਜ਼ਾਂ ਸਾਹਮਣੇ ਆਈਆਂ ਸਪੈਸ਼ਲੀ ਜਿਹਦੇ ਵਿੱਚ ਰੈਫਰੈਂਡਮ ਜਿਹੜਾ ਹੈ ਉਹ ਹੋਣ ਜਾ ਰਿਹਾ ਫਰਾਈਡੇ ਵਾਲੇ ਦਿਨ ਵੀ ਆਪਾਂ ਇੱਥੇ ਗੱਲਬਾਤ ਕੀਤੀ ਸੀਗੀ ਅੱਜ ਫਿਰ ਗੱਲਬਾਤ ਕਰਾਂਗੇ ਅਤੇ ਹੋਰ ਕਈ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਅੱਜ ਦੇ ਪ੍ਰੋਗਰਾਮ 'ਚ ਸ਼ੇਅਰ ਕੀਤੀਆਂ ਜਾਣਗੀਆਂ ਕਿਉਂਕਿ ਜਿਵੇਂ ਜਿਵੇਂ ਮੌਸਮ ਵਧੀਆ ਬਣਦਾ ਜਾਂਦਾ ਅਤੇ ਗੀਤ ਸੰਗੀਤ ਦੇ ਨਾਲ ਨਾਲ ਕੁਛ ਖਬਰਾਂ ਜਿਹੜੀਆਂ ਨੇ ਉਹ ਵੀ ਪੇਸ਼ ਹੋਣੀਆਂ ਚਾਹੀਦੀਆਂ ਤਾਂ ਕਿ ਖਬਰਾਂ ਦੇ ਨਾਲ ਆਪਾਂ ਆਪਣੀ ਜ਼ਿੰਦਗੀ ਦੀ ਜਿਹੜੀ ਆਮ ਸਾਡੇ ਇਰਦ ਗਿਰਦ ਕੀ ਕੁਛ ਚੱਲਿਆ ਉਹ ਸਾਰੀ ਇਨਫੋਰਮੇਸ਼ਨ ਜਿਹੜੀ ਉਹ ਸਾਡੇ ਕੋਲ ਆ ਜਾਂਦੀ ਹੈ ਸੋ ਅੱਜ ਦੇ ਪ੍ਰੋਗਰਾਮ 'ਚ ਵੀ ਕੁਛ ਇਸੇ ਤਰੀਕੇ ਨਾਲ ਹੀ ਗੱਲਬਾਤ ਜਿਹੜੀ ਆਪਾਂ ਕਰਦੇ ਰਵਾਂਗੇ ਵੰਸ ਅਗੇਨ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਸੋ ਅੱਜ ਦਾ ਪ੍ਰੋਗਰਾਮ ਹੈ 5 ਵਜੇ ਤੱਕ ਚੱਲੇਗਾ ਪਿਛਲਾ ਵੀਕ ਤੁਸੀਂ ਪੂਰੀਆਂ ਖਬਰਾਂ ਜਿਹੜੀਆਂ ਸੀਗੀਆਂ ਸਾਡੇ ਕੋਲੋਂ ਖਬਰਾਂ ਤਾਂ ਨਹੀਂ ਸੁਣੀਆਂ ਬਟ ਆਪਾਂ ਗੱਲਬਾਤ ਜਿਹੜੀ ਹੈ ਉਹ ਲਾਈਵ ਔਨ ਲੋਕੇਸ਼ਨ ਕੀਤਾ ਸੀਗਾ ਗੁਰੂ ਘਰ ਤੋਂ ਜਿੱਥੇ ਕਿ 8,21,000 ਜਿਹੜਾ ਹੈ ਉਹ ਰੇਜ਼ ਕੀਤਾ ਗਿਆ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ ਹੋਰ ਕਿ ਵੀ ਕੀ ਕੁਛ ਹੋਇਆ ਅਤੇ ਕਿਸ ਤਰ੍ਹਾਂ ਚੱਲੀਆਂ ਗੱਲਾਂ ਬਾਤਾਂ ਬਟ ਨਾਲ ਦੀ ਨਾਲ ਹੀ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇੱਕ ਸੁਣਾਉਂਦੇ ਹਾਂ ਤੁਹਾਨੂੰ ਕੋਈ ਖਾਸ ਗੱਲਬਾਤ ਪਹਿਲਾਂ ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਾਰੀ ਰੱਖਦੇ ਹਾਂ ਸਬਰੰਗ ਰੇਡੀਓ 94.7 FM 'ਤੇ।

ਬਿਲਕੁਲ ਜੀ, ਇਹ ਦਿਨ ਜਿਹੜੇ ਨੇ ਰੋਜ਼ ਰੋਜ਼ ਨਹੀਂ ਆਉਂਦੇ ਹੁੰਦੇ, ਤੁਹਾਨੂੰ ਪਤਾ ਵੀ ਦਿਨ ਜਿਹੜੇ ਆ ਉਹ ਤੇ ਫਿਰ ਤਰੀਕੇ ਨਾਲ ਹੀ ਆਉਂਦੇ ਆ। ਸੋ ਇਸ ਕਰਕੇ ਜਦੋਂ ਦਿਨ ਨਹੀਂ ਰੋਜ਼ ਆਉਣੇ ਤਾਂ ਫਿਰ ਉਹਨਾਂ ਦਿਨਾਂ ਨੂੰ ਜਿਹੜਾ ਪੂਰੀ ਤਰ੍ਹਾਂ ਨਾਲ ਇੰਜੋਏ ਕਰ ਲੈਣਾ ਚਾਹੀਦਾ। ਇੱਕ ਐਸਾ ਗੀਤ ਜਿਹੜਾ ਕਿ ਤੁਸੀਂ ਕਿਸੇ ਜ਼ਮਾਨੇ 'ਚ ਸੁਣਿਆ ਹੋਏਗਾ, ਬਹੁਤ ਪਸੰਦ ਵੀ ਕੀਤਾ ਸੀ ਆਪਾਂ ਸਾਰਿਆਂ ਨੇ, ਇਹ ਉਸ ਸਮੇਂ ਦੇ ਗਾਣੇ ਨੇ ਜਦੋਂ ਮੈਨੂੰ ਲੱਗਦਾ ਵੀ ਕਾਲਜ ਦੇ ਵਿੱਚ ਸਾਰੇ ਇੰਜੋਏ ਕਰਦੇ ਸੀ।

0: ਬਿਲਕੁਲ ਜੀ, ਬਾਦਲਾਂ ਬੁਦਲਾਂ ਦੀਆਂ ਗੱਲਾਂ ਤੇ ਬਹੁਤ ਹੋ ਰਹੀਆਂ ਵੈਸੇ ਖਬਰਾਂ ਚ ਵੀ, ਤੁਸੀਂ ਬਾਦਲਾਂ ਦੀ ਕਾਫੀ ਚਰਚਾ ਤੇ ਕਿੱਸੇ ਸੁਣੇ, ਬਾਦਲਾਂ ਦੇ ਕਿ ਬੱਦਲਾਂ ਦੇ ਜਿਨ੍ਹਾਂ ਦੇ ਵੀ ਸੀਗੇ, ਬਟ ਕਾਫੀ ਖਬਰਾਂ ਵੀ ਸੁਣ ਲਈਆਂ ਆਪਾਂ ਪੰਜਾਬ ਦੀਆਂ ਤੇ ਹੋਰ ਇਹਦੇ ਨਾਲ ਰਿਲੇਟਡ ਕੁਛ ਗੱਲਾਂ ਤੇ ਖਬਰਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ ਚ ਚਲਦੀਆਂ ਰਹਿਣੀਆਂ। ਮੌਸਮ ਕਿਉਂਕਿ ਖੁਸ਼ਗਵਾਰ ਹੈ, ਤੁਸੀਂ ਬਾਹਰ ਘੁੰਮ ਫਿਰ ਰਹੇ ਹੋ, ਇਸ ਕਰਕੇ ਤੁਹਾਨੂੰ ਥੋੜਾ ਜ਼ਿਆਦਾ ਮੌਕਾ ਦਿੱਤਾ ਜਾ ਰਿਹਾ ਵੀ ਵੱਧ ਤੋਂ ਵੱਧ ਜਿਹੜੀਆਂ ਖਬਰਾਂ ਦੇ ਨਾਲ ਨਾਲ ਗੀਤ ਸੰਗੀਤ ਵੀ ਇੰਜੋਏ ਕਰ ਲਓ, ਕਿਉਂਕਿ ਬਾਹਰ ਘੁੰਮਣ ਫਿਰਨ ਵਾਲੇ ਟਾਈਮ ਦੇ ਉੱਤੇ ਇਹ ਵਧੀਆ ਲੱਗਦਾ ਕਿ ਵੀ ਆਪਾਂ ਗੀਤ ਸੰਗੀਤ ਵੀ ਨਾਲ ਚੱਲਦਾ ਰਹੇ ਤੇ ਕਿਸੇ ਟਾਈਮ ਦੇ ਬੜੇ ਵਧੀਆ ਖੂਬਸੂਰਤ ਗਾਣੇ ਨੇ ਜਿਹੜੇ ਅੱਜ ਆਪਾਂ ਸੁਣ ਰਹੇ ਹਾਂ ਤੇ ਉਹਨਾਂ 'ਚੋਂ ਕੁਛ ਇੱਕ ਜਿਹੜੇ ਨੇ ਲਗਾਤਾਰ ਨਵੇਂ ਗੀਤ ਵੀ ਨੇ ਜਿਹੜੇ ਤੁਸੀਂ ਪਰਮੇਸ਼ ਵਰਮਾ ਦਾ ਛੇੜੀ ਨਾ ਬਟ ਕਹਿੰਦੇ ਦੇਖੀ ਜਾ ਕੁਛ ਸਮਥਿੰਗ ਇੱਦਾਂ ਦੇ ਗਾਣੇ ਵੀ ਸੁਣੇ। ਬਟ ਆਪਾਂ ਪ੍ਰੋਗਰਾਮ 'ਚ ਅੱਗੇ ਵਧਦੇ ਹਾਂ, ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ ਕਿਉਂਕਿ ਇਹ ਪ੍ਰੋਗਰਾਮ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕੀਤੇ ਜਾਂਦੇ ਨੇ। ਅੱਜ ਦਾ ਪ੍ਰੋਗਰਾਮ ਜਿਹੜਾ 5 ਵਜੇ ਤੱਕ ਚੱਲੇਗਾ, ਜਿਹਦੇ 'ਚ ਆਪਾਂ ਕੁਛ ਖਾਸ ਖਬਰਾਂ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਪੇਸ਼ ਕਰਾਂਗੇ, ਪਲੱਸ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਨ ਜਾ ਰਹੇ ਹਾਂ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲ ਕੇ ਤੇ ਹੋਰ ਖਬਰਾਂ ਦੇ ਗੱਲਾਂ ਬਾਤਾਂ ਜਿਹੜੀਆਂ
1: ਨੇ। ਈਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
1: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।
3: ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

ਆਪਣੀ ਕਰਾਮਾਤ ਕਰਦਾ ਜਾ ਰਿਹਾ ਬਟ ਚਾਈਨਾ ਕਹਿੰਦੇ ਵੀ ਇੰਨਾ ਇਹਦੇ ਕੋਲੋਂ ਪਰੇਸ਼ਾਨ ਨਹੀਂ ਹੈਗਾ ਚਾਈਨੀਜ਼ ਲੋਕ ਜਿਹੜੇ ਨੇ ਜਾਂ ਚਾਈਨੀਜ਼ ਗਵਰਨਮੈਂਟ ਜਾਂ ਚਾਈਨਾ ਦੇ ਅੰਦਰ ਇਹ ਤਾਂ ਜ਼ਿਆਦਾ ਡਰ ਨਹੀਂ ਲੱਗਦਾ ਇਹਨਾਂ ਨੂੰ ਪਰ ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਨੇ ਉਹ AI ਤੋਂ ਕਾਫੀ ਜ਼ਿਆਦਾ ਪਰੇਸ਼ਾਨ ਨੇ ਰੀਸੈਂਟ ਟਾਈਮ ਦੇ ਵਿੱਚ ਤੁਹਾਨੂੰ ਪਤਾ ਵੀ ਚਾਰ ਜਿਹੜੇ ਟੋਪ ਦੇ CEOs ਨੇ ਜਿਹੜੇ ਟੈਕਨੋਲੋਜੀ ਦੀ ਕੰਪਨੀਆਂ ਦੇ ਉਹਨਾਂ ਨੇ ਕਿਹਾ ਵੀ ਇਹਨੂੰ ਥੋੜ੍ਹਾ ਸਲੋ ਡਾਊਨ ਕਰਨਾ ਚਾਹੀਦਾ ਅਤੇ ਕੰਟਰੋਲ ਕਰਨਾ ਚਾਹੀਦਾ ਕਿਉਂਕਿ ਜੇ ਇਸ ਤਰੀਕੇ ਨਾਲ ਚੱਲਦਾ ਰਿਹਾ ਤਾਂ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਵੀ ਖਤਰਾ ਪੈਦਾ ਕਰ ਸਕਦਾ ਸੋ ਸਾਨੂੰ ਇਹ 'ਤੇ ਕੁਛ ਕੰਟਰੋਲ ਕਰਕੇ ਅਤੇ ਅੱਗੇ ਲੈ ਕੇ ਜਾਣਾ ਚਾਹੀਦਾ ਗਾਈਡਲਾਈਨਸ ਪ੍ਰੋਪਰ ਬਣਨ ਜਾਂ ਹੋ ਸਕਦਾ ਵੀ ਇਹ ਆਮ ਬੰਦਿਆਂ ਦੇ ਹੱਥਾਂ 'ਚ ਪਹੁੰਚ ਗਈ ਇਹ ਟੈਕਨੋਲੋਜੀ ਜਾਂ ਆਮ ਲੋਕ ਜਿਹੜੇ ਨੇ ਇਹਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਯੂਜ਼ ਕਰ ਰਹੇ ਨੇ ਜਾਂ ਜਿਹੜੇ ਇਹ ਟੈਕਨੋਲੋਜੀ ਦੇ ਮਾਸਟਰ ਆਪਣੇ ਆਪ ਨੂੰ ਕਹਿ ਰਹੇ ਜੇ ਹੈਗੇ ਤੇ ਬੰਦੇ ਹੀ ਨਹੀਂ ਇਹਨਾਂ ਨੇ ਕੰਮ ਸ਼ੁਰੂ ਕੀਤੇ ਤੇ ਕੰਮ ਸ਼ੁਰੂ ਕਰਦੇ ਹੀ ਇਹਨਾਂ ਦੇ ਹੱਥ 'ਚ ਪਹਿਲਾਂ ਜਿਹਨੂੰ ਕਹਿੰਦੇ ਵੀ ਬਟੇਰ ਲੱਗ ਗਿਆ ਤੇ ਇਹ ਜ਼ਿਆਦਾ ਤਰੱਕੀ ਕਰ ਗਏ ਉਹਨਾਂ ਨਾਲ ਹੀ ਉਹ ਮਿਲੀਨੀਅਰ ਬਿਲੀਨੀਅਰ ਤੇ ਫਿਰ ਦੁਨੀਆਂ ਦੇ ਸਭ ਤੋਂ ਅਮੀਰ ਬੰਦੇ ਬਣ ਗਏ ਬਟ ਉਹਦੇ ਬਾਵਜੂਦ ਜਦੋਂ ਆਪਾਂ ਜੇ ਇਹਨਾਂ ਦਾ ਇਹ ਦੇਖੀਏ ਕਿ ਵੀ ਹੁਣ ਉਸਦਾ ਵੀ ਇਹਨਾਂ ਨੇ ਡਰ ਲੱਗਣ ਲੱਗ ਪਿਆ ਵੀ ਇੰਨੀ ਸਸਤੀ ਟੈਕਨੋਲੋਜੀ ਤੇ ਇੰਨੇ ਈਜ਼ੀ ਤਰੀਕੇ ਦੇ ਨਾਲ ਜਿਹੜਾ ਹਰ ਕਿਸੇ ਦੇ ਹੱਥ 'ਚ ਪਹੁੰਚ ਚੁੱਕਿਆ ਤੇ ਕਿਤੇ ਇਹਨਾਂ ਦਾ ਜਿਹੜਾ ਕਾਮਯਾਬ ਜਿਹੜਾ ਹੈ ਉਹ ਬੰਦ ਨਾ ਹੋ ਜਾਵੇ ਜਾਂ ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਕੁਛ ਵੀ ਹੋ ਸਕਦਾ ਪਲੱਸ ਦੂਜੇ ਪਾਸੇ ਇਹ ਵੀ ਕਹਿੰਦੇ ਆ ਕਿ ਵੀ ਇਹਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਵੀ ਖਤਰਾ ਪੈ ਸਕਦਾ ਕਿਉਂਕਿ ਜਿਹੜੇ ਰੋਬੋਟਸ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਟ੍ਰੇਨਿੰਗ ਨਹੀਂ ਕੀਤੀ ਗਈ ਅਤੇ ਕਈ ਜਗ੍ਹਾ ਦੇ ਉੱਤੇ ਉਹਨਾਂ ਨੇ ਆਰਡਰ ਮੰਨਣ ਤੋਂ ਵੀ ਮਨਾ ਕਰਤਾ ਉਹ ਇਹਨਾਂ ਦੇ ਆਖੇ ਨਹੀਂ ਸੀ ਲੱਗਦੇ ਅਤੇ ਆਪਣੀ ਮਨ ਮਰਜ਼ੀ ਦੇ ਨਾਲ ਵੀ ਕੰਮ ਕਰਦੇ ਰਹੇ ਨੇ ਹਿਊਮਨੋਇਡ ਰੋਬੋਟਸ ਨੇ ਦੂਜੇ ਪਾਸੇ ਤਾਮਿਲਨਾਡੂ ਦੀ ਇੱਕ ਫੈਕਟਰੀ ਦੇ ਵਿੱਚ ਵੀ ਇਨਫੋਰਮੇਸ਼ਨ ਸਾਹਮਣੇ ਆਉਂਦੀ ਹੈ ਵੀ ਜਿੱਥੇ ਲੋਕਾਂ ਦੇ ਸਿਰਾਂ ਦੇ ਉੱਤੇ ਕੈਮਰੇ ਲਾਏ ਗਏ ਨੇ ਜਿਹੜਾ ਕੰਮ ਕਰਨ ਵਾਲੇ ਨੇ ਟ੍ਰੇਨਿੰਗ ਦੇ ਨਾਂ ਦੇ ਉੱਤੇ ਤਾਂ ਕਿ ਰੋਬੋਟਸ ਨੂੰ ਉੱਤਾਂ ਹੀ ਟ੍ਰੇਨਿੰਗ ਕੀਤੀ ਜਾਵੇ ਇਮੈਜਿਨ ਕਰੋ ਵੀ ਇੱਕ ਬੰਦਾ ਸਿਰ ਦੇ ਉੱਤੇ ਕੈਮਰਾ ਲਾ ਕੇ ਅਤੇ ਉਹ ਕਿਸੇ ਮੈਨੂਫੈਕਚਰਿੰਗ ਦੇ ਪਾਰਟ ਨੂੰ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਮੈਨੇਜ ਕਰ ਰਿਹਾ ਸਕਰੂ ਟਾਈਟ ਕਰ ਰਿਹਾ ਜਾਂ ਦੇਖ ਰਿਹਾ ਜਾਂ ਉਹਦੇ ਆਸੇ ਪਾਸੇ ਕਿਉਂਕਿ ਹੁੰਦਾ ਵੀ ਰੋਬੋਟ ਨੂੰ ਆਪਾਂ ਸਿੰਗਲ ਚੀਜ਼ਾਂ ਹੀ ਦਿਖਾ ਪਾਉਂਦੇ ਹਾਂ ਸਾਰਾ ਕੁਝ ਡਿਟੇਲ 'ਚ ਨਹੀਂ ਕਈ ਵਾਰੀ ਦੱਸ ਪਾਉਂਦੇ ਬਟ ਹੁਣ ਉਹਨੂੰ ਹੋਰ ਹਿਊਮਨਾਈਜ਼ ਕਰਨ ਵਾਸਤੇ ਵੀ ਤਾਂ ਕਿ ਉਹ ਬੰਦਿਆਂ ਦੀ ਤਰ੍ਹਾਂ ਹੀ ਕੰਮ ਕਰੇ ਅਤੇ ਉਹਨੂੰ ਉਹਦੇ ਆਸ ਪਾਸ ਦੇ ਨਾਲ ਨਾਲ ਜਿੱਦਣ ਨੂੰ ਬੰਦਾ ਸਿਰ ਘੁਮਾਏਗਾ ਜਿੱਦਣ ਨੂੰ ਉਹ ਦੇਖੇਗਾ ਉਸੇ ਤਰੀਕੇ ਦੇ ਨਾਲ ਉਹ ਰੋਬੋਟ ਵੀ ਜਿਹੜਾ ਆਪਣੇ ਅੰਦਰ ਕੈਪਚਰ ਕਰਦਾ ਜਾਏਗਾ ਵੀ ਉਹਨੇ ਕਿਸ ਕਿਸ ਤਰੀਕੇ ਦੇ ਨਾਲ ਕੰਮ ਕਰਨੇ ਸੋ ਇਸ ਕਰਕੇ ਇਹ ਪੂਰੀ ਦੀ ਪੂਰੀ ਜਿਹੜੀ ਇੱਕ ਲੇਅਰ ਜਿਹੜੀ ਇਹ ਨਵੀਂ ਰੋਬੋਟਸ ਦੀ ਬੰਨੀ ਜਿਹਦੇ ਨਾਲ ਲੋਕਾਂ ਦੀ ਜੋਬਸ ਜਿਹੜੀਆਂ ਨੇ ਉਹ ਜਾਂਦੀਆਂ ਲੱਗਣੀਆਂ ਸੋ ਇਸ ਕਰਕੇ ਦੁਨੀਆ ਭਰ ਦੇ ਵਿੱਚ ਲੋਕ ਜਿਹੜੇ ਉਹ ਡਰ ਰਹੇ ਆ ਪਰ ਚਾਈਨਾ ਦੇ ਵਿੱਚ ਕਹਿੰਦੇ ਵੀ ਕਿਉਂ ਨਹੀਂ ਡਰਦੇ ਲੋਕ ਉਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਲੈ ਲੈਂਦੇ ਮੈਂ ਵੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਤੇ ਤੁਹਾਨੂੰ ਦੱਸ ਦਈਏ ਵੀ ਚਾਈਨੀਜ਼ ਕੰਪਨੀ ਸਿੰਬੋ ਜਿਹੜੀ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਐਨਵੀਡੀਆ BMW BYD ਐਜੀਲੈਂਟ ABB ਹੋਰ ਦੁਨੀਆ ਦੀਆਂ ਜਿਹੜੀਆਂ ਟੋਪ ਕੰਪਨੀਜ਼ ਨੇ ਉਹਨਾਂ ਵਾਸਤੇ ਇਹ CNC ਦੇ ਪਾਰਟਸ ਬਣਾਉਂਦੇ ਨੇ 5 ਐਕਸਿਸ ਵਾਲੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਮਟੀਰੀਅਲ ਜਿਹੜਾ ਕਿ ਆਮ ਮਟੀਰੀਅਲ ਨਹੀਂ ਉਹਦੇ ਕਈ ਸਪੈਸ਼ਲ ਜਗ੍ਹਾਵਾਂ ਦੇ ਉੱਤੇ ਤੁਹਾਨੂੰ ਪਤਾ ਵੀ ਸਪੈਸ਼ਲ ਮਟੀਰੀਅਲ ਹੀ ਚਾਹੀਦਾ ਹੁੰਦਾ ਅਤੇ ਉਹਦੀ ਲਾਈਫ ਜਿਹੜੀ ਉਸ ਤਰੀਕੇ ਨਾਲ ਉਹ ਰੋਜ਼ ਰੋਜ਼ ਨਹੀਂ ਤੁਸੀਂ ਚੇਂਜ ਕਰ ਸਕਦੇ ਕਿ ਵੀ ਕਈ ਸਾਲਾਂ ਤੱਕ ਉਹ ਪਾਰਟਸ ਜਿਹੜੇ ਨੇ ਉਸੇ ਤਰੀਕੇ ਨਾਲ ਚੱਲਦੇ ਰਹਿੰਦੇ ਆ ਸੋ ਇਸ ਤਰੀਕੇ ਨਾਲ ਕਈ ਟੈਕਨੋਲੋਜੀ ਦੇ ਵਿੱਚ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਨਾ ਗੱਲ ਕਰਾਂਗਾ ਕਿਉਂਕਿ ਅਦਰਵਾਈਜ਼ ਕੀ ਹੁੰਦਾ ਵੀ ਜ਼ਿਆਦਾ ਡਿਟੇਲ ਦੇ ਵਿੱਚ ਚਲੇ ਜਾਂਦੇ ਆਪਾਂ ਸੋ ਇਹ ਜਿਹੜੀ ਪ੍ਰਸੀਸ਼ਨ ਮੈਨੂਫੈਕਚਰਿੰਗ ਹੈ AI ਦੇ ਨਾਲ ਡਰਿਵਨ ਟੈਕਨੋਲੋਜੀ ਦੇ ਨਾਲ ਪੇਸ਼ ਕੀਤੀ ਜਾਂਦੀ ਹੈ ਸੋ ਉਸ ਤੋਂ ਇਲਾਵਾ ਜਿਹੜੇ ਇੰਜੀਨੀਅਰਿੰਗ ਦੇ ਡਿਜ਼ਾਈਨ ਨੇ ਲੋਕਲ ਸਾਡੇ ਕੈਨੇਡੀਅਨ ਇੰਜੀਨੀਅਰ ਜਿਹੜੇ ਨੇ ਉਹ ਉਹਦੇ ਬੇਸਿਸ ਦੇ ਉੱਤੇ ਡਿਜ਼ਾਈਨ ਤਿਆਰ ਕਰਦੇ ਨੇ ਕਿਉਂਕਿ ਲੋਕਲ ਇਨਫੋਰਮੇਸ਼ਨ ਨੂੰ ਦੇਖਣ ਤੋਂ ਬਾਅਦ ਹੀ ਇਹ ਪ੍ਰੋਡਕਟ ਜਿਹੜੇ ਨੇ ਉਹ ਚਾਈਨਾ ਦੇ ਵਿੱਚ ਭੇਜੇ ਜਾਂਦੇ ਆ ਅਤੇ ਉੱਥੋਂ ਫਿਰ ਮੈਨੂਫੈਕਚਰ ਹੋ ਕੇ ਇੱਥੇ ਪਹੁੰਚਦੇ ਆ ਚਾਹੇ ਉਹ ਡਿਫਰੈਂਟ ਡਿਫਰੈਂਟ ਕੈਟਾਗਰੀ ਜਿਹਦੇ 'ਚ ਆਪਾਂ ਕੰਮ ਕਰ ਰਹੇ ਹਾਂ ਕੈਟਰਪਿਲਰ ਵੀ ਵਨ ਆਫ ਦਾ ਨਾਂ ਹੈ ਜਿੱਦਾਂ ਕਈ ਲੋਕਾਂ ਦੇ ਕਈ ਪਾਰਟਸ ਹੁੰਦੇ ਨੇ ਉਹ ਇਸ ਕੈਟੇਗਰੀ ਦੇ ਆ ਸੋ ਇਹਦੇ ਵੀ ਪਾਰਟ ਬਣਾਉਂਦੇ ਆ BYD ABB BMW NVIDIA ਸਿਰਫ ਇਹ ਕੁਛ ਇੱਕ ਨਾਂ ਨੇ ਤਾਂ ਕਿ ਪਤਾ ਲੱਗ ਜਾਵੇ ਵੀ ਹੋਰ ਕੀ ਕੁਛ ਜਿਹੜਾ ਇਹਦੇ 'ਚ ਹੋ ਰਿਹਾ ਇੰਡਸਟਰੀ ਜਿਹੜੀ ਹੈ ਓਇਲ ਐਂਡ ਗੈਸ ਇੰਡਸਟਰੀ ਦੇ ਨਾਲ ਨਾਲ ਕੰਸਟਰਕਸ਼ਨ ਕਮਰਸ਼ੀਅਲ ਬਿਲਡਿੰਗਸ ਜਿਹੜੀਆਂ ਨੇ ਜੇ ਤੁਸੀਂ ਇੰਜੀਨੀਅਰਿੰਗ ਅਤੇ ਡਿਜ਼ਾਇਨ ਦੀ ਗੱਲ ਕਰਦੇ ਹੋ ਕਿਸੇ ਵੀ ਤਰ੍ਹਾਂ ਦੇ ਕੰਸਟਰਕਸ਼ਨ ਦੇ ਪ੍ਰੋਜੈਕਟਸ ਨੇ ਜੇ ਉਹਦੀ ਇੰਜੀਨੀਅਰਿੰਗ ਸਰਵਿਸਿਜ਼ ਕਰਵਾਉਣੀਆਂ ਅਤੇ ਸਿੰਬੋ ਦੀ ਜਿਹੜੀ ਸਾਡੀ ਟੀਮ ਹੈ ਕਾਫੀ ਵੱਡਾ ਗਰੁੱਪ ਹੈ ਸਾਡਾ ਇੰਜੀਨੀਅਰਸ ਦਾ ਜਿਹੜੇ ਇਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਚਾਹੇ ਉਹ ਕੰਸਟਰਕਸ਼ਨ ਹੋਵੇ ਕਮਰਸ਼ੀਅਲ ਬਿਲਡਿੰਗਸ ਹੋਣ ਰੈਜੀਡੈਂਸ਼ੀਅਲ ਡਿਵੈਲਪਮੈਂਟ ਇੰਡਸਟਰੀਅਲ ਫੈਸਿਲਿਟੀਜ਼ ਇੰਸਟੀਟਿਊਸ਼ਨਲ ਪ੍ਰੋਜੈਕਟਸ ਅਤੇ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਇਹਨਾਂ ਸਾਰਿਆਂ ਦੇ ਉੱਤੇ ਵੀ ਕੰਮ ਜਿਹੜਾ ਉਹ ਕੀਤਾ ਜਾਂਦਾ ਤਾਂ ਕਿ ਤੁਸੀਂ ਵਧੀਆ ਤਰੀਕੇ ਨਾਲ ਪ੍ਰੋਡਕਟ ਜਿਹੜੇ ਉਹ ਲੈ ਸਕੋ

0: ਸੈਸ਼ਨ ਇੰਜੀਨੀਅਰਿੰਗ ਤੋਂ ਇਲਾਵਾ ਪ੍ਰੋਡਕਟ ਡਿਜ਼ਾਈਨ ਐਂਡ ਡਿਵੈਲਪਮੈਂਟ ਜਿਹੜੀ ਹੈ ਕੀਤੀ ਜਾਂਦੀ ਹੈ, ਤੁਹਾਨੂੰ ਪਤਾ ਨਾਲ ਦੀ ਨਾਲ ਹੀ AI ਪਾਵਰਡ ਇਨੋਵੇਸ਼ਨ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਹੈ। ਰੈਪਿਡ ਪ੍ਰੋਟੋਟਾਈਪ ਦਾ ਮਤਲਬ ਹੁੰਦਾ ਵੀ ਜੇ ਤੁਹਾਡਾ ਕੋਈ ਪਾਰਟ ਹੈ, ਕਈ ਵਾਰੀ ਇੰਡਸਟਰੀ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਉੱਪਰ ਪਾਰਟ ਜਿਹੜਾ ਚੱਲਦਾ ਜਾ ਰਿਹਾ ਸੀ, ਬਟ ਹੁਣ ਉਹ ਕੰਪਨੀਆਂ ਉਹਦਾ ਪਾਰਟ ਤਾਂ ਨਹੀਂ ਰੱਖਣਗੀਆਂ, ਹਰ ਇੱਕ ਮਸ਼ੀਨ ਦੇ ਅੰਦਰ ਸਾਰਾ ਸਾਰਾ ਕੁਛ ਤਾਂ ਨਹੀਂ ਤੁਹਾਨੂੰ ਚੇਂਜ ਕਰਨ ਦੀ ਲੋੜ ਪੈਂਦੀ। ਕੁਛ ਕੁਛ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹਦੇ 'ਤੇ ਜ਼ਿਆਦਾ ਲੋਡ ਪੈਂਦਾ ਜਾਂ ਜਿਹੜਾ ਜ਼ਿਆਦਾ ਖਰਾਬ ਹੋਣ ਦੇ ਚਾਂਸ ਹੁੰਦੇ ਨੇ। ਸੋ ਉਸ ਤਰ੍ਹਾਂ ਦੇ ਪਾਰਟ ਜਿਹੜੇ ਨੇ ਕਈ ਸਾਲਾਂ ਤੋਂ ਮਸ਼ੀਨਾਂ ਜਾਂ ਕਈ ਜਗ੍ਹਾ ਦੇ ਉੱਤੇ ਵੈਲਸ ਵੀ ਨੇ ਜੇ ਤਾਂ ਆਪਾਂ ਗੱਲ ਕਰਦੇ ਹਾਂ, ਅਤੇ ਉਹ ਪਾਰਟਸ ਜਿਹੜੇ ਨੇ ਉਹ ਸਾਡੀ ਕੰਪਨੀ ਜਿਹੜੀ ਹੈ ਬਣਾ ਕੇ ਦੇ ਸਕਦੀ ਹੈ ਜੀ। ਇਹਨੂੰ ਰੈਪਿਡ ਪ੍ਰੋਟੋਟਾਈਪ ਵੀ ਕਹਿੰਦੇ ਆ। ਕੁਆਲਿਟੀ ਦਾ ਪੂਰਾ ਧਿਆਨ ਰੱਖਿਆ ਜਾਂਦਾ, ਜਿੱਦਾਂ ਮੈਂ ਤੁਹਾਨੂੰ ਕੁਛ ਇੱਕ ਨਾਂ ਦੱਸਿਆ ਹੀ ਆਲਰੇਡੀ ਹੋਏ, ਕਿਉਂਕਿ ਇਸ ਲੈਵਲ ਦੀਆਂ ਜਿਹੜੀਆਂ ਕੰਪਨੀਆਂ ਨੇ ਇਹ ਇੰਨੀ ਬਰੀਕੀ ਦੇ ਲੈਵਲ ਤੱਕ ਕੰਮ ਕਰਦੀਆਂ ਜਾਂ ਕਰਵਾਉਂਦੀਆਂ ਨੇ ਤਾਂ ਕਿ ਤੁਸੀਂ ਇਹ ਤੋਂ ਦੂਰ ਨਹੀਂ ਹੋ ਸਕਦੇ। ਜੇ ਥੋੜ੍ਹਾ ਜਿਹਾ ਵੀ ਉਹਦੀ ਸੇਮ ਵੈਲਿਊ ਨਾ ਹੋਵੇ, 0.005% ਜਿੱਦਾਂ ਟੋਲਰੈਂਸ ਕਹਿ ਦਿੰਦੇ ਆਪਾਂ ਕਿ ਵੀ ਉਹਦੀ ਟੋਲਰੈਂਸ ਜਿਹੜੀ ਹੈ ਉਹ ਡਿਫਰੈਂਟ ਹੋਵੇ, ਅਤੇ ਫਿਰ ਉਹਨੂੰ ਰਿਜੈਕਟ ਕਰ ਦਿੱਤਾ ਜਾਂਦਾ। ਅਤੇ ਇੱਕ ਪਾਰਟ ਬਣਨ ਤੋਂ ਬਾਅਦ ਉਹਨੂੰ ਇਕੱਲਾ ਹੱਥ ਨਾਲ ਦੇਖ ਕੇ ਨਹੀਂ ਛੱਡ ਦਿੱਤਾ ਜਾਂਦਾ, ਉਸ ਤੋਂ ਇਲਾਵਾ ਉਹਨੂੰ ਕੰਪਿਊਟਰ 'ਚ ਐਕਸਰੇ ਦੇ ਨਾਲ ਵੀ ਚੈੱਕ ਕੀਤਾ ਜਾਂਦਾ ਵੀ ਉਹ ਜਿਹੜੇ ਉਹਦੇ ਹਰ ਇੱਕ ਪੁਆਇੰਟ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਬਣਿਆ। ਫਿਰ ਹੱਥ ਨਾਲ ਵੀ ਦੇਖਦੇ ਆ, ਫਿਰ ਕੰਪਿਊਟਰ ਨਾਲ ਵੀ ਦੇਖਦੇ ਆ, AI ਨਾਲ ਵੀ ਦੇਖਦੇ, ਹਰ ਇੱਕ ਚੀਜ਼ ਦੇ ਨਾਲ ਉਹਨੂੰ ਜਿਹੜਾ ਚੈੱਕ ਕੀਤਾ ਜਾਂਦਾ, ਤਿੰਨ ਤਿੰਨ ਲੈਵਲ ਦੇ ਉੱਤੇ ਜਿਹੜੀ ਇਹਦੀਆਂ ਇੰਸਪੈਕਸ਼ਨ ਕਰਕੇ ਅਤੇ ਫਿਰ ਪਾਰਟ ਨੂੰ ਜਿਹੜਾ ਉਹ ਬਾਹਰ ਭੇਜਿਆ ਜਾਂਦਾ, ਕਿਉਂਕਿ ਬਹੁਤ ਇੰਪੋਰਟੈਂਟ ਪਾਰਟਸ ਹੁੰਦੇ ਨੇ, ਉਹ 'ਤੇ ਰਿਸਕ ਜਿਹੜਾ ਬਿਲਕੁਲ ਨਹੀਂ ਲਿਆ ਜਾ ਸਕਦਾ। ਜਿੰਨਾ ਜ਼ਿਆਦਾ ਵਧੀਆ ਪਾਰਟ ਹੋਏਗਾ ਉਨਾ ਹੀ ਵਧੀਆ ਜਿਹੜਾ ਉਹ ਕੰਮ ਕਰੇਗਾ। ਸੋ ਇਸ ਤਰੀਕੇ ਦੇ ਜਿਹੜੇ ਪਾਰਟਸ ਦੇ ਨਾਲ ਦੀ ਨਾਲ ਇੰਜੀਨੀਅਰਿੰਗ ਦੇ ਜਿਹੜੇ ਕੰਮ ਕਰਨੇ ਉਹ ਸਾਰੇ ਸਿੰਬੋ ਇੰਜੀਨੀਅਰਿੰਗ ਦੀਆਂ ਸਰਵਿਸਿਸ ਜਿਹੜੀਆਂ ਨੇ ਸਾਡੀਆਂ ਜੇ ਕਰਦੀਆਂ। ਸਿੰਬੋ ਇੰਜੀਨੀਅਰਿੰਗ .ca ਵੈਬਸਾਈਟ 'ਤੇ ਵਿਜ਼ਿਟ ਕਰਕੇ ਤੁਸੀਂ ਹੋਰ ਵੀ ਜਾਣਕਾਰੀ ਜਿਹੜੀ ਲੈ ਸਕਦੇ ਹੋ। ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਕਈ ਕੁਛ ਜਿਹੜਾ ਉਹ ਚਾਈਨਾ ਦੇ ਉੱਤੋਂ ਆਲਰੇਡੀ ਕਾਫੀ ਕੁਛ ਜਿਹੜਾ ਚੱਲ ਹੀ ਰਿਹਾ, ਬਟ ਅਗਲੀ ਜਿਹੜੀ ਖਬਰ ਹੈ ਜਾਂ ਗੱਲਬਾਤ ਜਿਹੜੀ ਹੈ ਇਹ ਵੀ ਤੁਹਾਨੂੰ ਸੁਣਾਉਂਦੇ ਹਾਂ, ਫਿਰ ਇਸ ਤੋਂ ਬਾਅਦ ਆਪਾਂ ਆਪਣੀਆਂ ਹੋਰ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਜੀ ਸ਼ੇਅਰ ਕਰਦੇ ਹਾਂ। ਸਬਰੰਗ ਰੇਡੀਓ 94.7
1: ਯਾ ਕਰ ਦੇਗਾ ਯਾ ਕਰਨੇ ਹੀ ਵਾਲਾ ਹੈ। ਇਸ ਸਵਾਲ ਕਾ ਜਵਾਬ ਵਕਤ ਕੇ ਸਾਥ ਸਾਥ ਗੰਭੀਰ ਹੋਤਾ ਜਾ ਰਹਾ ਹੈ। AI ਕੇ ਰੇਸ ਮੇ ਤੀਨ ਬੜੇ ਖਿਲਾੜੀ ਇੱਕ ਮੰਚ ਪਰ ਆਏ ਔਰ ਇਨਹੋਨੇ AI ਕੇ ਵਿਕਾਸ ਕੋ ਧੀਮਾ ਕਰਨੇ ਕੀ ਬਾਤ ਕਹੀ। ਸਵਾਗਤ ਹੈ ਆਪਕਾ, ਆਪ ਦੇਖ ਰਹੇ ਹੈ DW ਹਿੰਦੀ, ਮੈਂ ਹੂੰ ਤਸਨੀਮ ਜ਼ਹਰਾ ਔਰ ਆਜ ਕਾ ਟੌਪਿਕ ਐਪੀਸੋਡ ਮੇ ਤੀਨ ਪੁਆਇੰਟਸ ਮੇ ਖਤਮ ਕਰ ਦੂੰਗੀ। ਯੇ ਤੀਨ ਪੁਆਇੰਟਸ ਤੀਨ ਵਜਹ ਹੈ ਜਿਨ੍ਹੋਨੇ ਰਾਈਵਲ ਕੰਪਨੀਓ ਕੋ ਏਕ ਸਹਿਮਤੀ ਪਰ ਲਾ ਦਿਆ। ਪਹਿਲੀ ਵਜ੍ਹਾ, ਸੁਰਕਸ਼ਾ ਉਪਾਏ AI ਕੇ ਤੇਜ਼ ਵਿਕਾਸ ਕੇ ਸਾਥ ਕਦਮ ਨਹੀਂ ਮਿਲਾ ਪਾ ਰਹੇ। ਅਬ ਵੋ ਦੌਰ ਸ਼ੁਰੂ ਹੋ ਚੁਕਾ ਹੈ ਜਿਸਮੇ AI ਐਡਵਾਂਸਡ ਸਾਈਬਰ ਅਟੈਕ ਕਰ ਸਕਤਾ ਹੈ। ਹਾਲ ਕੇ ਸੇਫਟੀ ਟੈਸਟਸ ਮੇ AI ਨੇ ਰੁਕਾਵਟੋਂ ਕੋ ਨਜ਼ਰ ਅੰਦਾਜ਼ ਕਰ ਦੂਸਰੇ ਪਲੇਟਫਾਰਮਸ ਕਾ ਐਕਸੈਸ ਲੇ ਲਿਆ ਔਰ ਯੇ ਕੋਸ਼ਿਸ਼ੇ ਭੀ ਕੀ ਕਿ ਵੋ ਪਕੜਾ ਨਾ ਜਾਏ। ਐਲਗੋਰਿਥਮਿਕ ਵਾਚ NGO ਕੀ ਸੀਨੀਅਰ ਪਾਲਿਸੀ ਮੈਨੇਜਰ ਬਤਾਤੀ ਹੈ ਕਿ ਯੇ ਕੈਸੇ ਮੁਮਕਿਨ ਹੁਆ।
2: ਇੱਕ ਖਾਸ ਸਥਿਤੀ ਮੇ ਪਲਾਨ ਕੀਆ ਗਿਆ ਇੱਕ ਟੈਸਟ ਥਾ। ਰਿਸਰਚਰਸ ਨੇ ਬਸ ਯਹ ਰਿਸਕ ਲਿਆ ਕਿ ਕੁਛ ਹੋ ਸਕਤਾ ਹੈ, ਲੇਕਿਨ ਵੋ ਇਨਸਾਨੀ ਫੈਸਲਾ ਥਾ ਔਰ ਮੁਝੇ ਲਗਤਾ ਹੈ ਕਿ ਹਮੇ ਯੇ ਬਾਤ ਅੱਛੀ ਤਰ੍ਹਾਂ ਯਾਦ ਰੱਖਣੀ ਚਾਹੀਏ ਕਿ ਇਸਕੋ ਆਟੋਨੋਮੀ ਸੇ ਜ਼ਿਆਦਾ ਕੁਛ ਲੇਣਾ ਦੇਣਾ ਨਹੀਂ ਥਾ।
1: ਦੂਸਰੀ ਵਜ੍ਹਾ, ਕਿਆ ਹੋ ਅਗਰ AI ਹੀ AI ਕੋ ਬਣਾਨੇ ਲਗੇ। ਰਜਨੀਕਾਂਤ ਕੀ ਯੇ ਫਿਲਮ ਯਾਦ ਹੈ, ਕੈਸੇ ਚਿੱਟੀ ਰੋਬੋਟ ਨੇ ਆਪਣੇ ਜੈਸੇ ਕਈ ਰੋਬੋਟ ਬਣਾ ਲਿਏ ਥੇ। ਖੈਰ ਵੋ ਤੋ ਫਿਲਮ ਥੀ, ਲੇਕਿਨ ਅਸਲ ਦੁਨੀਆ ਮੇ ਐਂਥਰੋਪਿਕ ਕੇ CEO ਡਾਰੀਓ ਅਮੁਦਾਈ ਕੋ ਚਿੰਤਾ ਹੈ ਕਿ AI ਖੁਦ ਹੀ ਆਪਣੇ ਵਿਕਾਸ ਕੀ ਗਤੀ ਬੜਾ ਸਕਤਾ ਹੈ। AI ਆਪਣੇ ਸੇ ਬਿਹਤਰ AI ਬਣਾ ਰਹਾ ਹੈ ਔਰ ਇਸ ਸਾਈਕਲ ਕੋ ਰੋਕਣਾ ਆਸਾਨ ਨਹੀਂ ਹੋਗਾ।
3: ਯੇ ਕਹਿਣਾ ਬਿਲਕੁਲ ਵੀ ਬੜਾ ਚੜਾ ਕਰ ਬਾਤ ਕਰਨਾ ਨਹੀਂ ਹੋਗਾ ਕਿ ਜਿਨ ਲੋਗੋ ਨੇ ਇਹ ਕੰਪਨੀਆਂ ਸ਼ੁਰੂ ਕੀ ਹੈ ਜਾਂ ਟੈਕਨੋਲੋਜੀ ਬਣਾਈ ਹੈ, ਵੋ ਵੀ ਮਾਨਤੇ ਹੈ ਕਿ AI ਇਨਸਾਨੋ ਕੋ ਖਤਮ ਕਰ ਸਕਤਾ ਹੈ।
1: ਕੁਛ ਵਿਸ਼ੇਸ਼ਗਿਓਂ ਕੋ ਡਰ ਹੈ ਕਿ ਜਲਦ ਹੀ AI ਖੁਦ ਸੇ ਸਾਈਬਰ ਅਟੈਕ ਕਰਨੇ ਲਗੇਗਾ। ਇੱਕ ਵਿਸਲ ਬਲੋਅਰ ਨੇ ਚੇਤਾਵਨੀ ਦੀ ਕਿ ਐਸਾ ਭਵਿਸ਼ਯ ਅਬ ਫਿਕਸ਼ਨ ਨਹੀਂ ਰਹਿ ਗਿਆ ਹੈ ਜਿਸਮੇ ਖੁਦ ਕੋ ਬਿਹਤਰ ਬਣਾਨੇ ਵਾਲਾ AI ਇਨਸਾਨੀਅਤ ਕੇ ਲਿਏ ਖਤਰਾ ਬਣ ਜਾਏ। ਵੈਸੇ ਕਈ AI ਸ਼ੋਧਕਰਤਾਓਂ ਕਾ ਮਾਨਨਾ ਹੈ ਕਿ ਇਨਸਾਨੀਅਤ ਕਾ ਖਤਮ ਹੋਣਾ ਅਭੀ ਵੀ ਸਿਰਫ ਇੱਕ ਅਟਕਲ ਹੈ। ਉਨਕਾ ਤਰਕ ਹੈ ਕਿ ਹਮੇ ਉਨ ਜੋਖਿਮੋਂ ਪਰ ਧਿਆਨ ਦੇਣਾ ਚਾਹੀਏ ਜੋ ਫਿਲਹਾਲ ਮੌਜੂਦ ਹੈ, ਜੈਸੇ ਫੇਕ ਨਿਊਜ਼, ਸਾਈਬਰ ਅਪਰਾਧ, ਨਿਗਰਾਨੀ ਔਰ ਨੌਕਰੀਓਂ ਮੇ ਛਟਨੀ। ਤੀਸਰੀ ਵਜ੍ਹਾ, ਟੈਕ ਕੰਪਨੀਆਂ ਚਾਹਤੀ ਹੈ ਕਿ ਸਭੀ ਏਕ ਨਿਯਮ ਕੇ ਦਾਇਰੇ ਮੇ ਆਏ ਤਾਂ ਕਿ ਕੋਈ ਪੀਛੇ ਨਾ ਰਹਿ ਜਾਏ। OpenAI, Anthropic, XAI ਔਰ Google ਯੇ ਸਭੀ ਰਾਈਵਲਸ ਕਸਟਮਰ ਟੈਲੈਂਟ ਔਰ ਇਨਵੈਸਟਮੈਂਟ ਕੀ ਰੇਸ ਮੇ ਲਗੇ ਹੋਏ ਹੈ। ਅਗਰ ਕੋਈ ਵੀ ਕੰਪਨੀ ਆਪਣੀ ਰਫਤਾਰ ਕਮ ਕਰਤੀ ਹੈ ਤੋ ਵੋ ਰੇਸ ਸੇ ਬਾਹਰ ਹੋ ਜਾਏਗੀ। ਸਾਥ ਹੀ ਕੜੇ ਨਿਯਮ ਸਟਾਰਟਅਪਸ ਯਾ ਛੋਟੀ ਕੰਪਨੀਓਂ ਕੋ ਤੇਜ਼ੀ ਸੇ ਆਗੇ ਬਢ਼ਨੇ ਸੇ ਰੋਕਤੇ ਹੈ। ਇਸ ਲਈ ਕੋਈ ਨੁਕਸਾਨ ਮੇ ਨਾ ਰਹੇ ਇਸਕੇ ਲਈ ਡਿਵੈਲਪਰਸ ਐਸੇ ਨਿਯਮ ਚਾਹਤੇ ਹੈ ਜੋ ਸਭ ਪਰ ਲਾਗੂ ਹੋ। ਲੇਕਿਨ ਯੇ ਤੋ ਹੋ ਗਈ ਅਮੇਰੀਕੀ ਕੰਪਨੀਆਂ, ਪਰ ਅਮੇਰੀਕਾ ਕੇ ਪ੍ਰਤੀਦਵੰਦੀ ਚੀਨ ਕਾ ਇਸ ਪਰ ਕਿਆ ਟੇਕ ਹੈ? ਚੀਨ ਜ਼ਿਆਦਾ ਸੇ ਜ਼ਿਆਦਾ ਓਪਨ ਸੋਰਸ AI

0: ਇਹ ਸੀਗੀ ਜੀ ਇੱਕ ਗੱਲਬਾਤ AFD ਤੁਹਾਨੂੰ ਪਤਾ ਵੀ ਨਵੀਂ ਜਿਹੜੀ ਜੋਸ਼ ਆਉਣ ਦਾ ਮਤਲਬ ਇਹੀ ਹੈ ਵੀ ਇਮੀਗ੍ਰੈਂਟਸ ਦੇ ਅਗੇਂਸਟ ਲੋਕੀ ਜਿਹੜੇ ਨੇ ਉਹ ਕਾਫੀ ਖੜੇ ਹੋ ਰਹੇ ਉੱਥੇ ਤੇ ਰਾਈਟ ਵਿੰਗ ਪਾਰਟੀਜ਼ ਜਿਹੜੀਆਂ ਨੇ ਜਿਹਦੇ ਕਰਕੇ ਕੁਛ ਇੱਕ ਲੋਕੀ ਇਸ ਗੱਲ ਨੂੰ ਲੈ ਕੇ ਵੀ ਚਿੰਤਤ ਨੇ ਮਾਰਕਾਰਨੀ ਜਿਹੜੇ ਆ ਉਹ ਯੂਰਪ ਦੇ ਨਾਲ ਗੱਲਬਾਤ ਕਰ ਰਹੇ ਆ ਬਟ ਦੂਜੇ ਪਾਸੇ AFD ਵਰਗੀਆਂ ਪਾਰਟੀਆਂ ਜਿਹੜੀਆਂ ਨੇ ਉਹ ਸਟਰੋਂਗ ਹੁੰਦੀਆਂ ਜਾ ਰਹੀਆਂ ਕਿਤੇ ਆਉਣ ਵਾਲੇ ਟਾਈਮ 'ਚ ਨੁਕਸਾਨ ਹੀ ਨਾ ਹੋਵੇ ਬਟ ਉਹਦੇ ਬਾਰੇ ਵੀ ਥੋੜ੍ਹੀ ਗੱਲਬਾਤ ਅੱਜ ਕਰਾਂਗੇ ਹੋਰ ਬਟ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲਈਏ ਫਿਰ ਇਸ ਤੋਂ ਬਾਅਦ ਵਾਪਸ ਮਿਲਦੇ ਹਾਂ
1: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
2: एयरड्री अब आपकी फैमिली की सेहत को मिल गया है एक नया घर
3: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
2: मिलिए डॉक्टर मघर शाह और डॉक्टर समरीन रहमान से
3: हमारे तजुर्बाकार डॉक्टर्स आपको देते हैं मुकम्मल केयर
2: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
3: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं
2: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
3: आपकी सेहत हमारी जिम्मेदारी
4: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
5: Asia Pacific Immigration Consulting Limited. Student Visa, Visitor Visa, Super Visa, LMIA Applications, Family Immigration, Provincial Nominee Application, ਅਤੇ Citizenship Application ਵਿੱਚ ਲੰਬਾ ਤਜਰਬਾ ਅਤੇ ਮਹਾਰਤ ਰੱਖਦਾ ਹੈ ਤੁਹਾਡੀ ਸਹੂਲਤ ਲਈ ਮੈਂ ਮਨਿੰਦਰ ਸਿੰਘ ਢਿੱਲੋਂ ਅਤੇ ਇੰਦਰਜੋਤ ਕੌਰ ਢਿੱਲੋਂ ਇੱਕੋ ਛੱਤ ਹੇਠ ਇਮੀਗ੍ਰੇਸ਼ਨ ਅਤੇ ਇੰਸ਼ੋਰੈਂਸ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ ਸਾਨੂੰ ਸੰਪਰਕ ਕਰਨ ਲਈ 403-225-1111 ਮਨਿੰਦਰ ਸਿੰਘ ਢਿੱਲੋਂ ਏਸ਼ੀਆ ਪੈਸਿਫਿਕ ਇਮੀਗ੍ਰੇਸ਼ਨ ਕੰਸਲਟਿੰਗ ਲਿਮਿਟਡ
6: ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ
5: 403-225-1111.
4: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
7: The time is 3 p.m. You are listening to Fairchild Radio CHKF FM 94.7, a multicultural radio station in Calgary.

ਆਪਾਂ ਸਾਰੇ ਹਮੇਸ਼ਾ ਆਪਣੇ ਆਪ ਨੂੰ ਨਵੇਂ ਕਹਿੰਦੇ ਰਹਿੰਦੇ ਚਾਹੇ ਜਿੰਨਾ ਮਰਜ਼ੀ ਟਾਈਮ ਹੋ ਗਿਆ ਹੋਵੇ ਸਾਨੂੰ ਇੱਥੇ ਜਿੰਨੇ ਮਰਜ਼ੀ ਸਟੈਬਲਿਸ਼ ਹੋ ਜਾਈਏ ਅਤੇ ਸੋ ਇਹ ਹੈ ਵੀ ਉਹ ਬਣੇ ਰਹਿਣਾ ਕਿਉਂਕਿ ਆਪਾਂ ਨਵੇਂ ਲੋਕਾਂ ਨੂੰ ਜਿਸ ਤਰੀਕੇ ਨਾਲ ਤੁਸੀਂ ਇੱਕ ਖਬਰ ਵੀ ਸੁਣੀ ਏ ਐਫ ਡੀ ਦੇ ਬਾਰੇ ਜਰਮਨੀ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ ਉਹ ਇਮੀਗ੍ਰੈਂਟ ਲੋਕੀ ਜਿਹੜੇ ਨੇ ਜੇ ਆਪਾਂ ਲੋਕੀ ਹਮੇਸ਼ਾ ਹੀ ਨਵੇਂ ਦੇ ਨਵੇਂ ਰਹਿਣੇ ਇਹਨਾਂ ਨੇ ਸਾਡੇ 'ਤੇ ਚੈੱਕ ਐਂਡ ਬੈਲੈਂਸ ਜਿਹੜਾ ਬਣਾ ਕੇ ਰੱਖਣਾ ਹੀ ਰੱਖਣਾ ਸੋ ਕੁਛ ਇੱਕ ਉਸ ਤਰ੍ਹਾਂ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਪ੍ਰੋਗਰਾਮ ਦੇ ਵਿੱਚ ਆਪਾਂ ਕਰਾਂਗੇ ਅਤੇ ਮੈਨੂੰ ਲੱਗਦਾ ਵੀ ਪ੍ਰੋਗਰਾਮ 'ਚ ਜਾਣ ਤੋਂ ਪਹਿਲਾਂ ਕੁਇਕਲੀ ਇੱਕ ਜਿਹੜਾ ਗਾਣਾ ਸੁਣ ਲੈਂਦੇ ਹਾਂ ਜੀ ਅਤੇ ਗਾਣੇ ਤੋਂ ਬਾਅਦ ਆਪਾਂ ਆਪਣੀਆਂ ਖਬਰਾਂ ਜਿਹੜੀਆਂ ਨੇ ਉਹ 'ਤੇ ਨਜ਼ਰ ਮਾਰਦੇ ਹਾਂ ਜੋ ਕੁਛ ਹਾਲਾਤ ਬਣ ਰਹੇ ਨੇ ਉਹਦੇ ਉੱਤੇ ਵੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਦੇ ਹਾਂ ਸਬਰੰਗ ਰੇਡੀਓ 94.7 FM

0: ਇਹ ਸੀਗਾ ਜੀ ਇੱਕ ਬੌਬੀ ਦਿਓਲ ਜਿਹੜਾ ਕਿ ਇੱਕ ਵਧੀਆ ਜਿਹਾ ਗਾਣਾ ਲੈ ਕੇ ਆਇਆ ਸੀਗਾ ਬਸ ਇੱਕ ਬ੍ਰੇਕ ਲੈਣ ਦੀ
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
2: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
2: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
1: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ

0: ਕਿ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो सफर 94.7
4: FM। टेक योर बिजनेस बियॉन्ड वॉल्स and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ। ਅੱਜ ਦੇ ਪ੍ਰੋਗਰਾਮ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਸਾਡੇ ਨਾਲ ਸਾਡੇ ਦੋਸਤ ਵੀ ਅਤੇ ਸਾਡੇ ਐਕਸਪਰਟ ਵੀ ਨੇ ਸਤਿੰਦਰ ਭਾਅ ਜੀ ਜਿਹੜੇ ਕਿ ਜੱਗ ਪੰਜਾਬੀ ਟੀ ਵੀ ਚਲਾਉਂਦੇ ਆ ਅਤੇ ਇਸ ਤੋਂ ਇਲਾਵਾ ਕਮਿਊਨਿਟੀ ਦੇ ਵਿੱਚ ਹਰ ਤਰ੍ਹਾਂ ਦੀਆਂ ਸੇਵਾਵਾਂ ਦੇ ਵਿੱਚ ਹਮੇਸ਼ਾ ਹੀ ਸ਼ਾਮਿਲ ਰਹਿੰਦੇ। ਪਿਛਲੇ ਹਫ਼ਤੇ ਆਪਾਂ ਇਕੱਠੇ ਹੀ ਕਾਫ਼ੀ ਫੰਡਰੇਜ਼ਰ ਦੇ ਉੱਤੇ ਕੰਮ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਜਿਹਦੇ ਬਾਰੇ ਅੱਜ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ। ਬਟ ਨਾਲ ਦੀ ਨਾਲ ਹੀ ਆਪਾਂ ਦੁਨੀਆਦਾਰੀ ਦੇ ਵਿੱਚ ਦੁਨੀਆ ਭਰ ਦੇ ਵਿੱਚ ਬਹੁਤ ਖ਼ਬਰਾਂ ਅਤੇ ਇਨਫੋਰਮੇਸ਼ਨ ਚੱਲ ਰਹੀ ਹੈ ਜਿਹਦੇ ਬਾਰੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸ਼ਾਮਿਲ ਹੋਏ ਆ ਅਤੇ ਭਾਅ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸੋ ਭਾਅ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਬਰੰਗ ਰੇਡੀਓ 'ਤੇ ਜੀ।
6: ਹਾਂਜੀ ਸਤਿ ਸ਼੍ਰੀ ਅਕਾਲ ਜੀ ਅਤੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਅਤੇ ਥੈਂਕ ਯੂ ਤੁਹਾਡਾ ਕਿ ਤੁਸੀਂ ਮੈਨੂੰ ਅੱਜ ਫਿਰ ਬੁਲਾਇਆ ਅਤੇ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਕਰਦੇ ਹਾਂ ਅਤੇ ਆਪਣੇ ਸਰੋਤਿਆਂ ਦੇ ਨਾਲ ਵੀ ਕਰਦੇ ਹੈਗੇ ਆ।
5: ਹਾਂਜੀ ਬਿਲਕੁਲ ਜੀ ਬੜਾ ਵਧੀਆ ਲੱਗਦਾ ਤੁਸੀਂ ਕਿਉਂਕਿ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਅਤੇ ਕਮਿਊਨਿਟੀ ਦੇ ਨਾਲ ਜੁੜੇ ਹੋ ਸੇਵਾਵਾਂ ਦਿੰਦੇ ਹੋ

0: ਮੈਨੂੰ ਲੱਗਦਾ ਵੀ ਇੱਕ ਨਵਾਂ ਟੌਪਿਕ ਜਿਹੜਾ ਤੁਸੀਂ ਇੱਕ ਨਵਾਂ ਵੀਕਲੀ ਪ੍ਰੋਗਰਾਮ ਸ਼ੁਰੂ ਕੀਤਾ
1: ਹਾਂਜੀ ਹਾਂਜੀ
0: ਮੈਨੂੰ ਲੱਗਦਾ ਪਹਿਲਾਂ ਆਪਾਂ ਉਹ ਤੋਂ ਹੀ ਗੱਲਬਾਤ ਸ਼ੁਰੂ ਕਰ ਲੈਂਦੇ ਫਿਰ ਆਪਾਂ
1: ਉਹ ਐਕਚੁਅਲੀ ਕੀ ਥੋੜਾ ਜਿਹਾ ਇਹ ਹੋ ਗਿਆ ਨਾ ਚੇਂਜ ਹੋ ਗਿਆ ਹੁਣ ਸਾਡਾ ਖਬਰਾਂ ਪੜ੍ਹਨ ਦਾ ਸੁਣਨ ਦਾ ਦੇਖਣ ਦਾ ਤਰੀਕਾ ਚੇਂਜ ਹੋ ਗਿਆ ਵੀ ਆਪਾਂ ਤਾਜ਼ੀਆਂ ਤਾਜ਼ੀਆਂ ਖਬਰਾਂ ਹੁਣੇ ਮਤਲਬ ਜੇ ਕੋਈ ਕਈ ਵਾਰੀ ਤੁਹਾਨੂੰ ਘੰਟੇ ਬਾਅਦ ਵੀ ਖਬਰ ਦਾ ਪਤਾ ਲੱਗੇ ਤੁਹਾਨੂੰ ਲੱਗਦਾ ਪੁਰਾਣੀ ਹੋ ਗਈ
0: ਹੈ
1: ਮੈਨੂੰ ਅੱਜ ਤੁਸੀਂ ਕਦੀ ਕਿਸੇ ਨਾਲ ਗੱਲ ਕਰੋ ਜਾਂ ਆਪਾਂ ਘਰ ਚ ਵੀ ਗੱਲ ਕਰਦੇ ਤੈਨੂੰ ਪਤਾ ਲੱਗਿਆ ਜਾਂ ਮਿਸਰ ਨਾਲ ਗੱਲ ਕਰਦੇ ਇਹ ਹੋਇਆ ਹਾਂਜੀ ਮੈਂ ਦੇਖਿਆ ਪਹਿਲੇ ਵੇਖਿਆ ਹੁੰਦਾ ਹੈ ਨਾ ਤੇ ਪਰ ਉਹਦੇ ਵਿੱਚ ਇਹ ਹੁੰਦਾ ਕਿ ਰਜੇਸ਼ ਸਿੰਘਰਾਲ ਜੀ ਕਿ ਜਿਹੜੀ ਨਾ ਅਸਲੀ ਖਬਰ ਹੁੰਦੀ ਹੈ ਜਾਂ ਜਿਹੜੀ ਖਬਰ ਨੇ ਸਾਡੇ ਉੱਤੇ ਅਸਰ ਕਰਨਾ ਹੈਗਾ ਸਾਡੀ ਜ਼ਿੰਦਗੀ ਦੇ ਵਿੱਚ ਐਕਚੁਅਲੀ ਜਿਹੜੀ ਪ੍ਰੈਕਟੀਕਲੀ ਜਿਹਨੇ ਅਸਰ ਕਰਨਾ ਉਹ ਚੀਜ਼ਾਂ ਮਿਸ ਹੋ ਜਾਂਦੀਆਂ ਹੈਗੀਆਂ ਉਹਨਾਂ ਨੂੰ ਇੱਕ ਮਿੰਟ ਦੇ ਨਾਲ ਜਾਂ ਇੱਕ ਹੈਡਿੰਗ ਪੜ੍ਹਨ ਦੇ ਨਾਲ ਤੁਹਾਨੂੰ ਖਬਰਾਂ ਨਹੀਂ ਸਮਝ ਆਉਂਦੀਆਂ ਹੈਗੀਆਂ ਠੀਕ ਹੈ ਵੀ ਤੁਹਾਡੀ ਲਾਈਫ ਦੇ ਉੱਤੇ ਇੰਪੈਕਟ ਕੀ ਪੈਣਾ ਉਹਨਾਂ ਚੀਜ਼ਾਂ ਦਾ ਨਾ ਉਹ ਮਿਸ ਹੋਣ ਦਾ ਕੀ ਹੁੰਦਾ ਕਿ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈਗਾ ਸਾਰੇ ਜਿਹੜੇ ਹੈਗੇ ਨੇ ਕਿ ਬਿਜ਼ੀ ਵੀ ਹੈਗੇ ਨੇ ਆਪਣੇ ਫੋਨਾਂ ਦੇ ਵਿੱਚ ਪਰ ਪਤਾ ਫਿਰ ਵੀ ਕੁਛ ਨਹੀਂ ਹੈਗਾ ਬਿਲਕੁਲ ਦਿਸ ਇਜ਼ ਵਾਈ ਕਿ ਅਸੀਂ ਉਹ ਸਟਾਰਟ ਕੀਤਾ ਪ੍ਰੋਗਰਾਮ ਇਸ ਹਫਤੇ ਦਾ ਮਤਲਬ ਜਿਹੜੀਆਂ ਕੁਛ ਖਾਸ ਖਬਰਾਂ ਜਿਹੜੀਆਂ ਸਾਡੀ ਜ਼ਿੰਦਗੀ ਉੱਤੇ ਅਸਰ ਅੰਦਾਜ਼ ਕਰਦੀਆਂ ਹੈਗੀਆਂ ਤੇ ਉਹਨਾਂ ਦੀ ਜਿਹੜੀ ਹੈਗੀ ਕਿ ਚਰਚਾ ਕੀਤੀ ਜਾਵੇ ਜਿਵੇਂ ਜਸਟ ਲਾਈਕ ਜਿਵੇਂ ਹੁਣ ਪਹਿਲਾਂ ਤੁਸੀਂ ਦੇਖੋ ਨਾ ਬੜਾ ਵਧੀਆ ਮੀਡੀਆ ਦਾ ਪ੍ਰੋਪਰ ਸਿਸਟਮ ਚੱਲਦਾ ਸੀ ਵੀ ਆਪਾਂ ਅਖਬਾਰ ਪੜ੍ਹਦੇ ਸੀ ਤੇ ਅਖਬਾਰ ਦੇ ਵਿੱਚ ਵੀ ਕਾਫੀ ਸਾਰੀਆਂ ਖਬਰਾਂ ਆਉਂਦੀਆਂ ਸੀ ਪਰ ਉਹ ਤੋਂ ਬਾਅਦ ਆਪਾਂ ਮੈਗਜ਼ੀਨ ਵੀ ਲੈਂਦੇ ਹੁੰਦੇ ਸੀ
0: ਠੀਕ ਹੈ
1: ਹਾਂ ਮੈਗਜ਼ੀਨ ਹਰ ਤਰ੍ਹਾਂ ਦੇ ਮੈਗਜ਼ੀਨ ਆਉਂਦੇ ਸੀ ਦੋ ਤਿੰਨ ਚਾਰ ਮੇਰੇ ਘਰ ਤੇ ਵੈਸੇ ਨਾ ਮੈਂ ਕਾਊਂਟ ਕਰਦਾ 12 ਮੈਗਜ਼ੀਨ ਆਉਂਦੇ ਹੁੰਦੇ ਸੀ ਮਹੀਨੇ ਚ ਨਾ ਤੇ ਕਿਉਂਕਿ ਕਈ ਵੀਕਲੀ
0: ਨੌਲੇਜ ਨੂੰ ਕਾਫੀ ਗ੍ਰੈਸਪ ਕਰਦੇ ਰਹੇ ਸ਼ੁਰੂ ਤੋਂ ਹੀ
1: ਹਾਂਜੀ ਤੇ ਉਹ ਕਿਉਂਕਿ 12 ਮੈਗਜ਼ੀਨ ਇੱਦਾਂ ਕਿ ਕਈ ਇੱਕ ਜਿਵੇਂ ਇੱਕ ਇੰਡੀਆ ਟੂਡੇ ਸੀ ਉਹ ਵੀਕਲੀ ਸੀ ਠੀਕ ਹੈ ਇੱਦਾਂ ਮਤਲਬ ਕਿ ਇੱਕ ਵੀਕ ਮੈਗਜ਼ੀਨ ਵੀ ਸੀ ਹੈ ਨਾ ਈਵਨ ਕਿ ਟਾਈਮਸ ਜਾਂ ਫੋਰਬਸ ਮੈਗਜ਼ੀਨ ਵੀ ਆਉਂਦੇ ਸੀ ਉਹ ਮੰਥਲੀ ਆਉਂਦੇ ਸੀ ਤੇ ਉਹਦਾ ਕੁਛ ਧਾਰਮਿਕ ਸੀ ਠੀਕ ਹੈ ਉਹ ਇੱਦਾਂ ਕਰਕੇ ਵੇਖਿਆ ਕਿ 12 ਮੈਗਜ਼ੀਨ ਆਉਂਦੇ ਸੀ ਹੈ ਨਾ ਮਹੀਨੇ ਦੇ ਵਿੱਚ ਪਰ ਜਿਹੜੀ ਚੀਜ਼ ਤੁਹਾਨੂੰ ਮੈਗਜ਼ੀਨ ਦੇ ਵਿੱਚ ਮਿਲਦੀ ਉਹ ਤੁਹਾਨੂੰ ਅਖਬਾਰਾਂ ਚ ਨਹੀਂ ਮਿਲਦੀ ਐਕਚੁਅਲੀ ਕਹਿ ਲਓ ਕਿ ਇੱਕ ਸੁਣਨਾ ਜਿਵੇਂ ਲੱਗਦਾ ਹੈਗਾ ਕਿ ਜਦੋਂ ਅਖਬਾਰਾਂ ਚ ਕੁਛ ਖਬਰਾਂ ਆ ਜਾਂਦੀਆਂ ਹੈਗੀਆਂ ਉਹਦੇ ਵਿੱਚ ਜਿਹੜੀਆਂ ਚੰਗੀਆਂ ਖਬਰਾਂ ਤਰ ਕੇ ਉੱਪਰ ਆ ਜਾਂਦੀਆਂ ਹੈਗੀਆਂ ਜਿਹਨਾਂ ਉੱਤੇ ਡਿਸਕਸ਼ਨ ਕਰਨਾ ਬਣਦਾ ਹੈਗਾ ਉਹ ਫਿਰ ਮੈਗਜ਼ੀਨ ਦੇ ਵਿੱਚ ਆਉਂਦੀਆਂ ਹੁੰਦੀਆਂ ਅਜੇ ਆਉਂਦੀਆਂ ਆਪਾਂ ਵੀ ਨੀ ਪੜ੍ਹਦੇ ਸ਼ਾਇਦ ਬਹੁਤਾ ਰਿਵਾਜ ਹੈ ਵੀ ਨੀ ਹਨਾ ਤੇ ਉਦਾਂ ਸਾਡੇ ਘਰ ਤੇ ਇੱਕ ਦੋ ਮੈਗਜ਼ੀਨ ਵੈਸੇ ਆਉਂਦੇ ਹੈਗੇ ਨੇ ਤੇ ਟਾਈਮਸ ਮੈਗਜ਼ੀਨ ਆਉਂਦਾ ਹੈਗਾ ਉਹ ਮੈਂ ਆਪਣੇ ਜਿਵੇਂ ਬੱਚਿਆਂ ਵਾਸਤੇ ਲਗਵਾਇਆ ਹੋਇਆ ਕਿ ਮੈਂ ਪੜ੍ਹਦਾ ਰਿਹਾ ਹੈਗਾ ਤੇ ਤੁਸੀਂ ਪੜ੍ਹੋ ਭਾਵੇਂ ਉਹਦੇ ਤੁਸੀਂ ਹੈਡਿੰਗ ਹੀ ਪੜ੍ਹ ਲਓ ਹਨਾ ਤੇ ਉਹ ਜਿਹੜੀਆਂ ਉੱਥੇ ਚੀਜ਼ਾਂ ਆਉਂਦੀਆਂ ਹੈਗੀਆਂ ਉਹ ਹੋਰ ਕਿਤੇ ਨੀ ਤੁਹਾਨੂੰ ਮਿਲਦੀਆਂ ਹੈਗੀਆਂ ਤੋ ਸੇਮ ਚੀਜ਼ ਇਸੇ ਕਰਕੇ ਅਸੀਂ ਉਹ ਕੀਤਾ ਵੀ ਚਲੋ ਠੀਕ ਹੈ ਕਿ ਖਬਰਾਂ ਦਾ ਤੇ ਹੜ ਆਇਆ ਪਿਆ ਹੈਗਾ ਇਨਫੋਰਮੇਸ਼ਨ ਦਾ ਹੜ ਆਇਆ ਪਰ ਜੇ ਉਹ ਕਿਹੜੀਆਂ ਗੱਲਾਂ ਹੈਗੀਆਂ ਕਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਤੁਹਾਡੀ ਜ਼ਿੰਦਗੀ ਤੇ ਅਸਰ ਅੰਦਾਜ਼ ਕਰਦੀਆਂ ਉਹਨਾਂ ਦੀ ਥੋੜੀ ਜਿਹੀ ਡਿਸਕਸ਼ਨ ਕੀਤੀ ਜਾਵੇ ਇੱਕ ਮਤਲਬ ਮੈਗਜ਼ੀਨ ਪ੍ਰੋਗਰਾਮ ਹੈਗਾ ਤੇ ਉਹਦੇ ਵਿੱਚ ਅਸੀਂ ਉਹ ਪਿਛਲੇ ਹਫਤੇ ਦੀਆਂ ਜਿਹੜੀਆਂ ਕੋਈ ਖਾਸ ਖਬਰਾਂ ਹੁੰਦੀਆਂ ਉਹਨਾਂ ਦਾ ਡਿਸਕਸ ਕਰਦੇ ਹੈਗੇ
0: ਜਿਹੜੀਆਂ ਸੁਰਖੀਆਂ ਬਣ ਜਾਂਦੀਆਂ ਜਿਹਨੂੰ ਕਹਿੰਦੇ ਨਾ
1: ਸੁਰਖੀਆਂ ਕਈ ਵਾਰੀ ਇੱਦਾਂ ਹੁੰਦੇ ਸੁਰਖੀ ਦੇ ਮੈਂ
0: ਪੰਜਾਬੀ ਥੋੜੀ ਜਿਹੀ ਠੀਕ ਠਾਕ ਹੀ ਹੈ
1: ਨਹੀਂ ਨਹੀਂ ਸੁਰਖੀ ਠੀਕ ਹੈ ਸੁਰਖੀਆਂ ਨੇ ਉਹ ਤੇ ਹੈਡਲਾਈਨ ਵੀ ਬਣ ਜਾਂਦੀ ਸੁਰਖੀਆਂ ਬਣ ਜਾਂਦੀਆਂ ਪਰ ਮੈਂ ਕਿਹਾ ਕਈ ਵਾਰੀ ਸੁਰਖੀ ਨੈਗੇਟਿਵ ਖਬਰ ਦੀ ਜ਼ਿਆਦਾ ਬਣਦੀ ਉਹਦਾ ਤੁਹਾਡੀ ਜ਼ਿੰਦਗੀ ਤੇ ਕੋਈ ਅਸਰ ਨਹੀਂ ਪੈਂਦਾ ਹੁੰਦਾ ਬਹੁਤਾ
0: ਠੀਕ ਠੀਕ
1: ਮੰਨ ਲਓ ਵੀ ਸ਼੍ਰੋਮਣੀ ਕਮੇਟੀ ਤੇ ਕੋਈ ਬੰਦਾ ਜਿਵੇਂ ਹੁਣ ਰੌਲਾ ਪਿਆ ਜੀ ਸੁਰਖੀਆਂ ਤੇ ਉਹ ਬਣ ਗਈਆਂ ਖਬਰਾਂ ਚੱਲ ਗਈਆਂ ਮਸਾਲਾ ਚੱਲ ਗਿਆ ਪਰ ਉਹਦਾ ਜ਼ਿੰਦਗੀ ਦੇ ਉੱਤੇ ਸਾਡਾ ਕੋਈ ਬਹੁਤਾ ਡਾਇਰੈਕਟਲੀ ਲੈਣਾ ਦੇਣਾ ਕੋਈ ਬਹੁਤਾ ਨਹੀਂ ਹੈਗਾ ਉਹਨਾਂ ਦੀ ਕਿਰਦਾਰ ਕੁਛ ਜਾਂ ਕੌਮਾਂ ਦੇ ਉੱਤੇ ਉਹਨਾਂ ਚੀਜ਼ਾਂ ਦਾ ਜ਼ਰੂਰ ਅਸਰ ਪੈਂਦਾ ਹੈਗਾ ਪਰ ਜਿਹੜਾ ਹੈਗਾ ਕਿ ਆਪਣੀ ਸਾਡੀ ਰੋਜ਼ਮਰਾ ਜ਼ਿੰਦਗੀ ਦੇ ਉੱਤੇ ਉਹਦਾ ਕੋਈ ਬਹੁਤਾ ਅਸਰ ਨਹੀਂ ਪੈਂਦਾ ਹੈਗਾ ਹਨਾ ਆਪਾਂ ਉਹ ਕਹਿੰਦੇ ਹਾਂ ਵੀ ਇਹ ਤੇ ਹੈ ਹੀ ਲੁੱਚੇ ਬੰਦੇ ਹੈਗੇ ਹਨਾ ਉਹ ਤੇ ਉਸ ਕੈਟਾਗਰੀ ਚ ਆ ਜਾਂਦੇ ਨੇ ਤੇ ਉਹਨਾਂ ਨੂੰ ਆਪਾਂ ਬਹੁਤੀ ਅਹਿਮੀਅਤ ਨਹੀਂ ਦਿੰਦੇ ਹੈਗੇ ਤੇ ਸੁਰਖੀਆਂ ਕਈ ਵਾਰੀ ਨੈਗੇਟਿਵ ਨਿਊਜ਼ ਜ਼ਿਆਦਾ ਬਣਦੀਆਂ ਹੈਗੀਆਂ ਪਰ ਜਿਹੜਾ ਹੈਗਾ ਕਿ ਉਹਦੇ ਪਿੱਛੇ ਕਾਰਨ ਕੀ ਹੈਗਾ ਸਾਡੀ ਜ਼ਿੰਦਗੀ ਦੇ ਕਿਹੜੀਆਂ ਚੀਜ਼ਾਂ ਅਸਰ ਕਰਦੀਆਂ ਹੈਗੀਆਂ ਉਹ ਜਿਵੇਂ ਹੁਣ ਮੰਨ ਲਓ ਕਿ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹੈਗਾ ਵੀ ਜਿਹੜੀ ਮੈਂ ਮੈਗਜ਼ੀਨ ਦੇ ਵਿੱਚ ਪੜ੍ਹੀਆਂ ਸੀ ਪਹਿਲਾਂ ਹਨਾ ਜੋ ਫੋਰਬਸ ਮੈਗਜ਼ੀਨ ਦੇ ਵਿੱਚ ਨਾ ਡਿਫਰੈਂਟ ਸਟੋਰੀਆਂ ਆਉਂਦੀਆਂ ਟਾਈਮਸ ਦੇ ਵਿੱਚ ਡਿਫਰੈਂਟ ਟਾਈਪਸ ਦੀਆਂ ਆਉਂਦੀਆਂ ਫੋਰਬਸ ਮੈਗਜ਼ੀਨ ਜਿਹੜਾ ਹੈਗਾ ਉਹ ਬਹੁਤ ਵਧੀਆ ਹੈਗਾ ਜਿਹੜਾ ਇਹ AI ਅੱਜ ਇੰਨੀ ਫਾਸਟ ਹੋ ਗਿਆ ਹੈਗਾ ਹਨਾ ਇਹ ਚੀਜ਼ ਮੈਂ ਤੁਸੀਂ ਦੇਖ ਲਓ ਕਿ 20 ਸਾਲ ਪਹਿਲਾਂ ਉਹ ਫੋਰਬਸ ਮੈਗਜ਼ੀਨ ਚ ਆਈ ਸੀ AI ਪੇ ਅੱਗੇ ਜਿਹੜਾ ਕੰਪਿਊਟਰ ਨੇ ਇੰਨਾ ਜ਼ਿਆਦਾ ਫਾਸਟ ਹੋਇਆ ਨਾ ਜਿਵੇਂ ਜੇ ਹੁਣ ਆਪਾਂ ਕੈਲਕੂਲੇਸ਼ਨ ਕਰਨੀ ਹੋਵੇ ਨਾ ਜਿਹੜਾ ਕੁਆਂਟਮ ਕੰਪਿਊਟਰ ਹੈਗਾ ਹਨਾ ਕੁਆਂਟਮ ਕੰਪਿਊਟਰ ਨੂੰ ਬਹੁਤ ਫਾਸਟ ਮੰਨਿਆ ਜਾਂਦਾ ਹੈਗਾ ਪਰ ਮੰਨ ਲਓ ਕਿ ਜਿਹੜਾ ਉਹ ਕੰਮ ਮਤਲਬ ਖਰਬਾਂ ਸਾਲਾਂ ਦੇ ਵਿੱਚ ਹਨਾ ਮੈਂ ਖਰਬ ਵੈਸੇ ਉਹਦਾ ਘੱਟ ਕਿਹਾ ਤੇ ਉਹਦਾ ਖਰਬਾਂ ਤੋਂ ਵੀ ਜ਼ਿਆਦਾ ਉਹਦਾ ਕੈਲਕੂਲੇਸ਼ਨ ਹੈਗੀ ਆ ਵੀ ਖਰਬਾਂ ਸਾਲਾਂ ਦੇ ਵਿੱਚ ਜਿੰਨਾ ਕੰਮ ਉਹਨੇ ਕਰਨਾ ਕੁਆਂਟਮ ਕੰਪਿਊਟਰ ਜਿਹਨੂੰ ਆਪਾਂ ਇੰਨਾ ਤੇਜ਼ ਮੰਨਦੇ ਹੈਗੇ ਹਾਂ ਹੁਣ ਇੱਕ ਚਿਪ ਆਈ ਹੈਗੀ

0: ਕੀ ਹੈ ਕਿ ਜਿਹੜੀ ਉਹ ਖਰਬਾਂ ਸਾਲਾਂ ਵਾਲਾ ਕੰਮ ਪੰਜ ਮਿੰਟ ਚ ਕਰ ਦਿੰਦੀ
1: ਮੈਂ ਦੁਨੀਆ ਦਾ ਪਾਵਰਫੁਲ ਬੰਦਾ ਵਾ ਕਿਉਂਕਿ ਮੇਰੇ ਕੋਲ ਇਹ ਕੰਪਿਊਟਰ ਉਹ ਕਮਰਿਆਂ ਦੇ ਹਿਸਾਬ ਨਾਲ ਹੁੰਦਾ ਸੀ ਹੁਣ ਉਹੀ ਜਿਹੜੀ ਕੁਆਂਟਮ ਕੰਪਿਊਟਿੰਗ ਜਿਹੜੀ ਹੈ ਉਹ ਇੰਨੇ ਫਾਸਟ ਇੰਨੇ ਕਰਤੇ ਹੁਣ ਆਮ ਜਿਹੜੇ ਸਾਡੇ ਹੱਥਾਂ ਦੇ ਵਿੱਚ
0: ਇਹਨਾਂ ਦੇ ਵਿੱਚ
1: ਜਿਹਦੇ ਚ ਸਪੈਸ਼ਲੀ ਐਨਵੀਡੀਆ ਦਾ ਬਹੁਤ ਵੱਡਾ ਰੋਲ ਹੈ ਜੀ
0: ਜਿਹੜੀਆਂ
1: ਇਹਨਾਂ ਨੇ ਚਿਪਸ ਬਣਾਤੀਆਂ ਉਹ ਇੰਨੀ ਫਾਸਟ ਤੁਸੀਂ ਦੇਖੋ ਵੀ ਆਪਾਂ ਫੋਨ ਦੇ ਉੱਤੇ ਹੀ ਇੱਕ ਫੋਨ ਦੇ ਉੱਤੇ ਪਹਿਲਾਂ ਤੇ ਇਕੱਲਾ ਫੋਨ ਹੀ ਕਰਦੇ ਸੀਗੇ ਜਾਂ ਬੰਦਾ ਕਹਿੰਦਾ ਮੈਨੂੰ ਫੋਨ ਰੱਖ ਲੈ ਮੈਨੂੰ ਵਟਸਐਪ ਦੇਖਣਾ ਜਾਂ ਕੁਛ ਏਦਾਂ ਮਤਲਬ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਹੁਣ ਕੀ ਹੈ ਕਿ ਤੁਸੀਂ ਮਲਟੀਪਲ ਐਪਲੀਕੇਸ਼ਨ ਓਨ ਕਰਦੇ ਜਿਹੜੀਆਂ ਕਿ ਬੜੀਆਂ ਐਡਵਾਂਸ ਲੈਵਲ ਦੀਆਂ ਹੁੰਦੀਆਂ
0: ਹਰ ਚੀਜ਼ ਮਤਲਬ ਜੋ ਵੀ ਤੁਹਾਨੂੰ ਲੋੜ ਹੈਗੀ ਜ਼ਿੰਦਗੀ ਦੇ ਵਿੱਚ ਤੁਹਾਡੇ ਫੋਨ ਦੇ ਉੱਤੇ ਜਿਹੜੀ ਹੈਗੀ ਕਿ ਉਹ ਅਵੇਲੇਬਲ ਹੈ ਤੁਸੀਂ ਉਹਦੇ ਨਾਲ ਮਤਲਬ ਕਰ ਸਕਦੇ ਆ ਬਿਜ਼ਨਸ ਤੁਸੀਂ ਕਰ ਸਕਦੇ ਹੈਗੇ ਹੋ ਠੀਕ ਹੈ ਕੈਮਰੇ ਦੀ ਤੁਹਾਨੂੰ ਲੋੜ ਨਹੀਂ ਅਖਬਾਰਾਂ ਮੀਡੀਆ ਟੀਵੀ ਜਿਵੇਂ ਨਾ ਸਾਡਾ ਇੱਕ ਦੋਸਤ ਹੁੰਦਾ ਸੀ ਤੇ ਉਹ ਮੈਂ ਵੀ ਅਖਬਾਰ ਦੇ ਵਿੱਚ ਸੀਨੀਅਰ ਪੱਤਰਕਾਰ ਹੁੰਦਾ ਸੀ ਤੇ ਉਹ ਕਹਿੰਦਾ ਸੀ ਅਖਬਾਰ ਨਾ ਬੰਦ ਨਹੀਂ ਹੋ ਸਕਦੀ ਹਨਾ ਉਹ ਲੌਜਿਕ ਪਤਾ ਕੀ ਦਿੰਦਾ ਹੁੰਦਾ ਸੀ ਉਦੋਂ ਕਹਿੰਦਾ ਅਖਬਾਰ ਬੰਦ ਇਸ ਕਰਕੇ ਨੀ ਹੋ ਸਕਦੀ ਕਹਿੰਦਾ ਅਖਬਾਰ ਤੇ ਲੋਕੀ ਵਾਸ਼ਰੂਮ ਚ ਵੀ ਲੈ ਕੇ ਚਲੇ ਜਾਂਦੇ ਨੇ ਤੇ ਟੀਵੀ ਥੋੜਾ ਲੈ ਜਾਣਗੇ ਕਹਿੰਦਾ ਵਾਸ਼ਰੂਮ ਚ ਤੂੰ ਹੁਣ ਟੀਵੀ ਵੀ ਲੋਕੀ ਚੱਕੀ ਫਿਰਦੇ ਜੇ ਫੋਨ ਟੀਵੀ ਹੋ ਗਿਆ
1: ਹਾਂ ਬਿਲਕੁਲ ਸਾਰਾ ਕੁਛ ਉਹ ਟੀਵੀ ਤੋਂ ਵੀ ਵੱਧ ਹੈ ਜੀ
0: ਹਾਂਜੀ
1: ਟੀਵੀ ਤੇ ਤੁਸੀਂ ਲਾ ਕੇ ਤੁਹਾਨੂੰ ਮਤਲਬ ਕੰਟਰੋਲ ਕਰਨਾ ਇਹ ਕਰਨਾ ਇੱਕ ਲਿਮਿਟਡ ਚੀਜ਼ਾਂ ਨੇ ਇਹ ਚ ਤਾਂ ਤੁਸੀਂ ਚਾਹੇ ਡਾਟਾ ਦੇਖਣਾ ਚਾਹੇ ਤੁਸੀਂ ਸਿੰਪਲ ਟੈਕਸਟ ਦੇਖਣਾ ਜਾਂ ਕੁਛ ਤੁਸੀਂ ਇੰਟਰੈਕਟਿਵ ਕਰਨੀਆਂ ਗੱਲਾਂ ਬਾਤ ਉਹ ਸਾਰਾ ਕੁਛ ਤੁਸੀਂ ਫੋਨ ਦੇ ਨਾਲ ਕਰ ਲੈਂਦੇ
0: ਤੇ ਉਹ ਜਿਹੜੀ ਆਪਾਂ ਗੱਲ ਉੱਥੇ ਇਸ ਜਿਹੜਾ ਹਫਤੇ ਦਾ ਇਸ ਹਫਤੇ ਪ੍ਰੋਗਰਾਮ ਦੀ ਆਪਾਂ ਗੱਲ ਕਰ ਰਹੇ ਨੇ ਉਹਦਾ ਮਤਲਬ ਮਕਸਦ ਕੀ ਹੈਗਾ ਉਹ ਮੈਂ ਤਾਂ ਕਰਕੇ ਪਿੱਛੇ ਜਿਹੜੀ ਪੁਰਾਣੀ ਗੱਲ ਨੂੰ ਜੋੜ ਕੇ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਹੁਣ ਦੇਖੋ ਕਿ ਉਦੋਂ ਇੱਕ ਵਾਰੀ ਨਾ ਇੱਕ ਆਰਟੀਕਲ ਆਇਆ ਉਹਦੇ ਵਿੱਚ ਉਦੋਂ ਤਕਰੀਬਨ $150 USD ਪਰ ਬੈਰਲ ਤੇਲ ਸੀ ਠੀਕ ਹੈ ਉਦੋਂ ਉਹਦੇ ਵਿੱਚ ਆਇਆ ਕਹਿੰਦਾ ਕਿ ਤੇਲ ਜਿਹੜਾ ਹੈਗਾ ਨਾ ਕਿ ਇਹ ਲੈਸ ਦੈਨ $50 ਹੋ ਜਾਣਾ ਠੀਕ ਹੈ ਉਹਨੇ ਮੈਂ ਫਿਰ ਕਿਹਾ ਵੀ ਲੈਸ ਦੈਨ $50 ਹੋ ਜਾਣਾ ਤੇ ਉਦੋਂ ਸਾਨੂੰ ਯਕੀਨ ਨਹੀਂ ਸੀ ਆਉਂਦਾ ਤੇ ਉਹ ਮੈਂ ਉਦੋਂ ਪੜ੍ਹੀ ਪੂਰੀ ਉਹਦੇ ਚ ਰਿਪੋਰਟ ਆਈ ਵੀ ਉਹਨੇ ਦੱਸਿਆ ਵੀ ਇਹ ਜਿਹੜਾ ਸਾਰਾ ਕੁਛ ਹੀ ਐਵੇਂ ਇਹਨਾਂ ਨੇ ਕੰਪਨੀਆਂ ਨੇ ਵੀ ਹਾਈਪ ਬਣਾਇਆ ਹੋਇਆ ਠੀਕ ਹੈ ਹੋਲਡਿੰਗ ਕਰਕੇ ਇਹਨੂੰ ਤੇਲ ਨੂੰ ਵਧਾ ਰਹੇ ਅਦਰਵਾਈਜ਼ ਜਿਹੜਾ ਹੈਗਾ ਕਿ ਇਹਦੀ ਲੋਡ ਰਹਿਣੀ ਨਹੀਂ ਹੈਗੀ ਨਾ ਵੀ ਅੱਛਾ ਬਾਅਦ ਚ ਆਪਾਂ ਵੇਖਿਆ 34-35 ਤੇ ਵੀ ਆਇਆ ਸੀ ਜੋ 2-4-5 ਸਾਲ ਪਹਿਲਾਂ ਦੀ ਗੱਲ ਹੈ ਨਾ 34-35 ਵੀ ਆ ਗਿਆ ਸੀ ਹਨਾ ਤੇਲ
1: ਅੱਜ ਤੱਕ ਦਾ ਲੋਐਸਟ ਤੇਲ ਜਿਹੜਾ ਨਾ ਐਡਮਿੰਟਨ ਗਿਆ ਸੀਗਾ ਜੀ
0: 52 ਸੈਂਟ
1: ਦਾ ਪਵਾਇਆ ਸੀਗਾ
0: ਹਾਂਜੀ
1: ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਹੈ
0: ਹਾਂਜੀ ਤੇ ਉਹੀ ਮੈਂ ਕਹਿੰਦਾ ਉਹ ਫਿਰ ਉਹ ਸੱਚੀ ਹੋ ਗਈ ਗੱਲ ਉਦੋਂ ਲੋਕੀ ਮਤਲਬ ਜਿਹੜਾ ਬਲੀਵ ਨਹੀਂ ਸੀ ਕਰਦੇ ਇਸ ਚੀਜ਼ ਨੂੰ ਸੇਮ ਜਿਹੜਾ ਇਹਦੀ ਆਪਾਂ ਗੱਲ ਕਰਦੇ ਜਿਹੜੀ ਹੁਣ ਚਿਪ ਜਾਂ ਕੰਪਿਊਟਰ ਦੀ ਏਆਈ ਵਾਲੀ ਦੀ ਗੱਲ ਕਰਨਾ ਇਹ ਵੀ ਉਹ ਮੈਗਜ਼ੀਨ ਦੇ ਵਿੱਚ ਆਈ ਸੀ ਇਹ ਰਿਪੋਰਟ ਇਹਦੀ ਇਹ ਨਾ ਵੈਨਕੂਵਰ ਦੇ ਵਿੱਚ ਹੋਈ ਰਿਸਰਚ ਇਹਨਾਂ ਦੀ ਸਾਰਿਆਂ ਦੀ ਕਿਉਂਕਿ ਇਹਨੂੰ ਨਾ ਕੂਲਿੰਗ ਟੈਂਪਰੇਚਰ ਬਹੁਤ ਜ਼ਿਆਦਾ ਚਾਹੀਦਾ ਸੀ ਤੇ ਉੱਥੇ ਜਿਹੜਾ ਹੈਗਾ ਕਿ ਉਹ ਕਹਿੰਦੇ ਜੀ ਇੱਕ ਨਵੀਂ ਰਿਸਰਚ ਹੋ ਰਹੀ ਹੈਗੀ ਜਿਹੜਾ ਇਨਫਿਨਿਟੀ ਲੈਵਲ ਤੱਕ ਜਿਹੜਾ ਹੈਗਾ ਵੀ ਉਹ ਕੰਮ ਕਰੇਗਾ ਕੰਪਿਊਟਰ ਤਾਂ ਹੀ ਮੈਂ ਕਿਹਾ ਨਾ ਵੀ ਖਰਬਾਂ ਸਾਲਾਂ ਵਾਲਾ ਕੰਮ 5 ਮਿੰਟ ਚ ਅੱਜ ਹੋ ਜਾਂਦਾ ਉਸ ਕੰਮ ਜਿਹੜਾ ਖਰਬਾਂ ਸਾਲਾਂ ਦਾ ਕੰਪਿਊਟਰ ਲੱਗਾ ਰਹੇ ਉਹਨੂੰ ਕੋਈ ਪ੍ਰੋਜੈਕਟ ਦੇ ਦਈਏ ਤੇ ਉਹ ਵੀ ਨਾ ਉਹ ਪੰਜਾਂ ਮਤਲਬ ਦੈਟ ਮੀਨਸ ਵਿਦ ਨੋ ਟਾਈਮ ਉਹ ਕਰ ਦਿੰਦਾ ਹੈਗਾ ਆਪਾਂ ਕੁਛ ਅੱਜ ਕਰਵਾਉਂਦੇ ਹਾਂ ਤੇ ਇਹ ਵੀ ਰਿਪੋਰਟ ਉਸ ਮੈਗਜ਼ੀਨ ਦੇ ਵਿੱਚ ਆਈ ਸੀ ਵੀ ਇੱਦਾਂ ਦਾ ਇੱਕ ਕੰਪਿਊਟਰ ਬਣ ਰਿਹਾ ਹੈਗਾ ਤੇ ਜਿਹੜੀ ਕਿ ਇਨਫਿਨਿਟੀ ਲੈਵਲ ਤੱਕ ਜਿਹੜਾ ਹੈਗਾ ਉਹ ਕੰਮ ਕਰੇਗਾ ਤੇ ਜਿਹੜੀ ਏਆਈ ਟੈਕਨੋਲੋਜੀ ਹੈਗੀ ਬੇਸਿਕਲੀ ਉਹੀ ਹੈਗੀ ਆ ਕਿਉਂਕਿ ਸਾਰੇ ਕੰਪਿਊਟਰ ਇੱਕ ਦੂਜੇ ਨਾਲ ਜੁੜੇ ਹੋਏ ਨੇ ਸਾਰੀ ਜਿਹੜੀ ਹੈਗੀ ਇਨਫੋਰਮੇਸ਼ਨ ਕੰਪਿਊਟਰਾਂ 'ਚ ਪਈ ਹੋਈ ਆ ਉਹ ਵਿਦਨ ਨੋ ਟਾਈਮ ਕੱਢ ਕੇ ਲੈ ਕੇ ਤੇ ਸਾਡੇ ਸਾਹਮਣੇ ਉਹ ਚੀਜ਼ ਪੇਸ਼ ਕਰ ਦਿੰਦੀ ਹੈਗੀ ਆ ਜਾਂ ਆਪਾਂ ਕੁਛ ਮੰਨ ਲਓ ਕਿ ਪੇਂਟਿੰਗ ਬਣਾਉਣੀ ਹੈ ਕੋਈ ਚੀਜ਼ ਡਿਜ਼ਾਈਨ ਕਰਵਾਉਣੀ ਹੈ ਕੋਈ ਆਰਟੀਕਲ ਲਿਖਵਾਉਣਾ ਹੈਗਾ ਕੁਛ ਵੀ ਆਪਾਂ ਕਰਨਾ ਹੈਗਾ ਤੇ ਉਹ ਵਿਦਨ ਨੋ ਟਾਈਮ ਕਰ ਦਿੰਦੇ ਹੈਗੇ ਕਿਉਂਕਿ ਉਹ ਬੇਸਿਕਲੀ ਉਹ ਜਿਹੜੀ ਚਿਪ ਹੈਗੀ ਆ ਠੀਕ ਹੈ ਜਿਹੜਾ ਸਿਸਟਮ ਹੈਗਾ ਉਹ ਹੀ ਇਹਨਾਂ ਨੇ ਜਿਹੜਾ ਹੈਗਾ ਕਿ ਐਡਵਾਂਸ ਕਰ ਦਿੱਤਾ ਹੈਗਾ
1: ਜਦੋਂ ਨਵਾਂ ਨਵਾਂ ਇਸ ਕੰਟਰੀ ਚ ਆਏ ਨਾ ਜਦੋਂ ਆਪਾਂ ਤੇ ਮੈਂ 1600-1800 ਦਾ ਕੰਪਿਊਟਰ ਲਿਆ ਤੇ ਮੇਰਾ ਫਰੈਂਡ ਸੀਗੇ ਮੇਰੇ ਨਾਲ ਜਦੋਂ ਵੈਨਕੂਵਰ ਤੋਂ ਗਏ ਕਹਿੰਦੇ ਕਿਹੜਾ ਮੈਂ ਕਿਹਾ ਯਾਰ ਕੰਪਿਊਟਰ ਤੇ ਸਾਡੀ ਜਾਨ ਹੈ ਮਤਲਬ ਕਿਉਂਕਿ ਆਪਾਂ ਕਰਦੇ ਹੀ ਕੰਪਿਊਟਰ ਦੇ ਹੀ ਆਲ ਦਾ ਟਾਈਮ ਬਾਕੀ ਹੋਰ ਤਾਂ ਚੀਜ਼ਾਂ ਨਾਲ ਕੰਪਰੋਮਾਈਜ਼ ਹੋ ਜਾਂਦਾ ਦੂਜੇ ਪਾਸੇ ਟੀਵੀ ਵੀ ਮੈਨੂੰ ਯਾਦ ਹੈ ਵੀ ਮੈਂ ਜਿਹੜਾ 43 ਇੰਚਸ ਟੀਵੀ ਉਹ ਵੀ $2300 ਦਾ ਲਿਆ ਜੀ ਕਿਉਂਕਿ ਉੱਥੇ ਤਾਂ ਏਦਾਂ ਲੱਗਦਾ ਵੀ ਏਡਾ ਵਧੀਆ ਟੀਵੀ ਤੁਹਾਨੂੰ ਇੰਨਾ ਸਸਤਾ ਮਿਲਦਾ ਪਿਆ ਨਾ ਆਪਾਂ ਉਦੋਂ ਲਾਉਂਦੇ ਹਾਂ ਤੇ ਉਹ ਕੰਪਿਊਟਰ ਜਿਹੜਾ ਸੀਗਾ ਉਸ ਟਾਈਮ ਦੇ ਉੱਤੇ ਵੀ 18 ਮਤਲਬ 20 ਸਾਲ ਪੁਰਾਣੀ ਗੱਲ 21 ਸਾਲ ਹੀ ਹੋ ਗਏ ਜਦੋਂ ਆਪਾਂ ਆਏ ਸੀਗੇ ਜਸਟ ਤੇ ਕਈ ਸਾਲ ਤੇ ਲੋੜ ਹੀ ਨਹੀਂ ਪਈ ਮੈਨੂੰ ਦੁਬਾਰਾ ਫਿਰ ਕੰਪਿਊਟਰ ਦੀ ਹੈ ਨਾ ਲੈਪਟੋਪ ਜਾਂ ਸਾਰਾ ਕੁਛ ਚੱਲਦਾ ਰਿਹਾ ਤੇ ਜਦੋਂ ਮੈਂ ਦੁਬਾਰਾ ਆਪਣਾ ਨਵਾਂ ਕੰਪਿਊਟਰ ਬਣਵਾਉਣਾ ਸੀਗਾ ਵੀ ਲੈਣ ਗਿਆ ਤੇ ਉਦੋਂ ਤੱਕ ਮੈਨੂੰ ਸਮਝ ਲੱਗਾ ਵੀ ਇਹ ਚ ਕੁਆਡ ਵੀ ਆਉਣ ਲੱਗ ਪਿਆ ਸ਼ੁਰੂ ਹਨਾ 4 ਪ੍ਰੋਸੈਸਰ ਵੀ ਲੱਗੇ ਹੁੰਦੇ ਨੇ ਫਿਰ ਹੋਰ ਵੀ ਅੱਗੇ ਅੱਗੇ ਜਿਹੜੇ ਨੇ

0: ਉਹ ਆਣੇ ਸ਼ੁਰੂ ਹੋ ਗਏ ਕਈ ਤਰ੍ਹਾਂ ਦੇ ਪ੍ਰੋਸੈਸਰ ਜਿਹੜੇ ਨੇ ਕੱਲਾ ਕੱਲਾ ਪ੍ਰੋਸੈਸਰ ਨਹੀਂ ਹੈਗਾ ਜਿੱਦਾਂ ਤੁਸੀਂ ਪਹਿਲਾਂ ਯੂਜ਼ ਕਰਦੇ ਸੀਗੇ ਪਹਿਲਾਂ ਦੋ ਕਹਿੰਦੇ ਵੀ ਪ੍ਰੋਸੈਸਰ ਨੇ ਜੀ ਇਹਦੇ ਚ ਇਹ ਬੜੀ ਵੱਡੀ ਚੀਜ਼ ਹੈ ਫਿਰ ਚਾਰ ਲੱਗਣ ਲੱਗ ਪਏ ਹੁਣ ਪਤਾ ਨਹੀਂ ਸ਼ਾਇਦ ਅੱਠ ਹੀ ਨਾ ਚੱਲਦੇ ਹੋਣ ਅੱਜ ਤੇ ਚੇਂਜ ਹੀ ਹੋਗਾ ਗੇਮ ਹੀ ਸਾਰੀ ਚੇਂਜ ਹੋ ਗਈ
1: ਹਾਂ ਤੁਸੀਂ ਦੇਖੋ ਉਹ ਚੀਜ਼ਾਂ ਜਿਹੜੀਆਂ ਸੀ ਨਾ ਆਪਾਂ ਨੂੰ ਉਦਾਂ ਹੁੰਦਾ ਕਿ ਵਿਦ ਟਾਈਮ ਜਿਹੜੀ ਹੈਗੀ ਕਿ ਹਮੇਸ਼ਾ ਮਹਿੰਗੀ ਹੁੰਦੀ ਚੀਜ਼
0: ਬਿਲਕੁਲ
1: ਠੀਕ ਹੈ ਪਰ ਇਹ ਕੰਪਿਊਟਰ ਹੀ ਹੈਗੇ ਨੇ ਜਿਹੜੇ ਕਿ ਸਸਤੇ ਹੋ ਰਹੇ ਨੇ
0: ਠੀਕ ਹੈ
1: ਜਾਂ ਟੀਵੀ ਜਿਵੇਂ ਤੁਸੀਂ ਕਿਹਾ ਕਿ ਮੈਂ 2200 ਡਾਲਰ ਦਾ ਲਿਆ ਅੱਜ 2200 ਡਾਲਰ ਵੱਡਾ ਕੰਧ ਸੀ ਤਾਂ ਟੀਵੀ ਆ
0: ਜਾਂਦਾ ਹੁਣ ਮੈਂ 65 ਇੰਚ ਲਿਆ 700 ਦਾ
1: ਹਾਂਜੀ
0: 600 ਸਮਥਿੰਗ ਦਾ ਵੀ 4-5 ਸਾਲ ਹੋ ਗਏ ਨੇ ਬਟ
1: ਖੋਜ ਹੁੰਦੀ ਓਹਦੇ ਨਾਲ ਸਾਡਾ ਜਿਹੜਾ ਹੈਗਾ ਕਿ ਜ਼ਿੰਦਗੀ ਕਈ ਗੱਲਾਂ ਤੋਂ ਸਸਤੀ ਵੀ ਹੋ ਰਹੀ ਹੈ ਸੌਖੀ ਵੀ ਹੋ ਰਹੀ ਹੈਗੀ
0: ਟੈਕਨੋਲੋਜੀ ਡੈਫੀਨੇਟਲੀ ਕਿਉਂਕਿ ਇੰਨਾ ਕੁਛ ਆਂਦਾ ਜਾ ਰਿਹਾ ਹੁਣ 200-250 ਡਾਲਰ ਦੇ ਵਿਚ ਮਤਲਬ ਜਿਹੜੇ ਛੋਟੇ ਟੀਵੀ ਲੈਣੇ ਆਪਾਂ ਜਿਹੜੇ ਆਂਦੇ ਇੰਨੇ ਵਧੀਆ ਉਹਨਾਂ ਦੀ ਕੁਆਲਿਟੀ ਜਿਹੜੀ ਹੈ
1: ਵਧੀਆ
0: ਇੰਨਾ ਕੁਛ ਜਿਹੜਾ ਹੁੰਦਾ ਸੋ
1: ਇੱਕ ਚੀਜ਼ ਜਿਹੜੀ ਹੈਗੀ ਮੈਂ ਉਸੇ ਆਪਾਂ ਟੋਪਿਕ ਨੂੰ ਪੂਰਾ ਕਰਦੇ ਹੈਗੇ ਆ ਉਸ ਗੱਲ ਨੂੰ ਵੀ ਉਹ ਜਿਹੜੀ ਇਹ ਫਿਰ ਉੱਥੇ ਜਿਹੜਾ ਨਾ ਇਹਦਾ ਬਜਟ ਬਹੁਤ ਵੱਡਾ ਚਾਹੀਦਾ ਸੀ ਇਹ ਰਿਸਰਚ ਕਰਨ ਵਾਸਤੇ ਤੇ ਫਿਰ ਉਹਦੇ ਚ ਆਇਆ ਵੀ ਇਹਨੂੰ ਇੰਨਾ ਫੰਡ ਕੌਣ ਕਰ ਰਿਹਾ ਹੈਗਾ ਤੇ ਤੁਸੀਂ ਦੇਖੋ ਯੂ ਵਿਲ ਬੀ ਸਰਪ੍ਰਾਈਜ਼ ਕਿ ਮੇਜਰ ਜਿਹੜਾ ਮੈਂ ਵੀ ਫੰਡ ਪ੍ਰੋਵਾਈਡਰ ਸੀ ਨਾ ਉਹ CIA ਸੀ
0: ਅੱਛਾ ਜੀ
1: ਐਡਵਾਂਸ ਲੈਵਲ ਅਜੇ ਤੱਕ ਵੀ ਜਿਹੜਾ ਹੈਗਾ ਇਹ ਚੀਜ਼ਾਂ ਪਹਿਲਾਂ ਗਵਰਨਮੈਂਟ ਜਿਹੜੀ ਹੈਗੀ ਹੈ ਜਾਂ ਖਾਸ ਕਰਕੇ ਅਮੈਰੀਕਨ ਕਿਉਂਕਿ ਜਿਹੜਾ ਨਾ WWC ਵੈਬ ਜਿਹੜਾ ਇੰਟਰਨੈਟ ਦੀ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਆਰਮੀ ਨੇ 20 ਸਾਲ ਯੂਜ਼ ਕੀਤਾ ਫਿਰ ਇਹਨਾਂ ਨੇ ਪਬਲਿਕ ਕੀਤਾ ਆ ਜਿਹੜਾ ਰੇਡੀਓ ਸਿਸਟਮ ਅੱਜ ਕੱਲ ਆਪਾਂ ਯੂਜ਼ ਕਰਦੇ ਜਿਵੇਂ ਗੱਡੀਆਂ ਬੱਸਾਂ ਚ ਲੱਗਿਆ ਹੁੰਦਾ ਨਾ ਇਹ ਆਰਮੀ ਨੇ ਇਹਨਾਂ ਨੇ ਯੂਜ਼ ਕੀਤਾ ਤੁਸੀਂ ਪੁਰਾਣੀਆਂ ਫਿਲਮਾਂ ਦੇਖੋ 40-50 ਸਾਲ ਪੁਰਾਣੀਆਂ ਆਪਣੇ ਹਾਲੀਵੁੱਡ ਦੀ ਮੂਵੀ ਦੇਖੋ ਨਾ ਉਹ ਚ ਤੁਹਾਨੂੰ ਵੇਖੇਗਾ ਵੀ ਯਾਰ ਰੇਡੀਓ ਲੱਗਾ ਵਿੱਚ ਬੰਦਾ ਚੱਕ ਕੇ ਕਾਰ ਚ ਉਹ ਤੇ ਫੋਨ ਕਰਦਾ ਹੈ ਨਾ ਉਦੋਂ ਸਾਨੂੰ ਲੱਗਦਾ ਇਹ ਕੀ ਹੈਗੀ ਚੀਜ਼ ਪਰ ਉਹ ਇਹਨਾਂ ਨੇ 20 ਸਾਲ ਉਹਨੂੰ ਯੂਜ਼ ਕੀਤਾ ਫਿਰ ਇਹਨਾਂ ਨੇ ਪਬਲਿਕ ਕੀਤਾ ਹੁਣ ਠੀਕ ਹੈ ਤੇ ਬਹੁਤ ਦੈਟ ਮੀਨਸ ਜਿਹੜੀਆਂ ਅੱਜ ਉਹ ਚੀਜ਼ਾਂ ਯੂਜ਼ ਕਰ ਰਹੇ ਨਾ ਉਹ ਸਾਨੂੰ 20 ਸਾਲਾਂ ਬਾਅਦ ਪਤਾ ਲੱਗਣੀ ਹੈ
0: ਇਹਦੇ ਚ ਮੈਂ ਥੋੜਾ ਪੋਲੀਟੀਕਲ ਐਂਗਲ ਨਾਲ ਦੱਸਦਾ ਵੀ ਕੀ ਕਰਦੇ ਨੇ ਲੋਕੀ ਜਦੋਂ ਵੀ ਤੁਸੀਂ ਕੋਈ ਨਵਾਂ ਇਨੀਸ਼ੀਏਟਿਵ ਆਇਆ ਨਵੀਂ ਰਿਸਰਚ ਹੋਈ ਤੇ ਗਵਰਨਮੈਂਟ ਨੇ ਤੁਹਾਨੂੰ ਲਾਇਸੈਂਸ ਦੇਣ ਤੋਂ ਪਹਿਲਾਂ ਅਪਰੂਵਲ ਦੇਣ ਤੋਂ ਪਹਿਲਾਂ ਮਤਲਬ ਹਰ ਜਗ੍ਹਾ ਦੇ ਉੱਤੇ ਹੁੰਦਾ ਪਰ ਕਿਉਂਕਿ ਜਿਹੜਾ ਇਹਦਾ ਮੇਨ ਜਿਹੜਾ ਏਰੀਆ ਹੱਬ ਕਹਿ ਲਓ ਜਾਂ ਜਿਹੜੀ ਇੱਕ ਮਾਂ ਹੈ ਸਾਰੀਆਂ ਇਨਵੈਂਸ਼ਨਸ ਦੀ ਉਹ ਹੈਗੀ ਅਮੈਰੀਕਾ
1: ਠੀਕ ਹੈ ਜੀ
0: ਤੇ ਜਦੋਂ ਤੁਸੀਂ ਉੱਥੇ ਜਾਂਦੇ ਹੋ ਆਪਣਾ ਰਜਿਸਟਰ ਕਰਨ ਵਾਸਤੇ ਵੀ ਮੈਨੂੰ ਇਹ ਮੈਂ ਪ੍ਰੋਡਕਟ ਬਣਾ ਰਿਹਾ ਇਨੋਵੇਟਿਵ ਇਹਦੇ ਚ ਬੜਾ ਕੁਛ ਹੋਰ ਡਿਫਰੈਂਟ ਹੈ ਤੇ ਸਭ ਤੋਂ ਪਹਿਲੀ ਉਹਨਾਂ ਦੀ ਇਹ ਡਿਮਾਂਡ ਹੁੰਦੀ ਵੀ ਪਹਿਲਾਂ ਆਪਾਂ ਇਹਦੇ ਤੇ ਕੰਟਰੋਲ ਹੈ ਉਹਨਾਂ ਦਾ ਕੰਟਰੋਲ ਤੇ ਰਹਿੰਦੇ ਰਹਿੰਦਾ ਜਦੋਂ ਆਪਾਂ ਕਈ ਵਾਰੀ ਕਈ ਕੁਛ ਵੀ ਕਿਸੇ ਵੀ ਜਗ੍ਹਾ ਦਾ ਤੁਸੀਂ ਨਾ ਲੈ ਲਓ ਉਹਨਾਂ ਦਾ ਕੰਟਰੋਲ ਤੇ ਹੈਗਾ ਪਰ ਕਿਉਂਕਿ ਆਪਾਂ ਡੈਮੋਕ੍ਰੇਟਿਕ ਵਰਲਡ ਦੇ ਵਿੱਚ ਰਹਿੰਦੇ ਹਾਂ ਤੇ ਇੱਥੇ ਉਹ ਚੀਜ਼ਾਂ ਇੱਦਾਂ ਲੱਗਦੀਆਂ ਵੀ ਇਹ ਨਹੀਂ ਹੋ ਸਕਦਾ ਕਿਉਂਕਿ ਸਾਡੀ ਪ੍ਰਾਈਵੇਸੀ ਸੇਫ ਹੈ ਪਰ ਕੋਈ ਸੇਫ ਸੂਫ ਨਹੀਂ ਹੁੰਦੀ ਉਹ ਸਾਰਾ ਕੁਛ ਉਹਨਾਂ ਦੇ ਕੰਟਰੋਲ ਦੇ ਵਿੱਚ ਹੈਗਾ ਮਤਲਬ ਆਪਾਂ US ਕੈਨੇਡਾ ਦੋਨੋਂ ਇੱਕੋ ਹੀ ਗੱਲ ਹੈ ਤੇ ਸਾਰਾ ਕੁਛ ਜਿਹੜਾ ਸਾਡਾ ਡਾਟਾ ਹੈ ਨਾ ਉਹਨਾਂ ਦੇ ਕੋਲ ਹੀ ਹੁੰਦਾ ਸੀ
1: ਡਾਟਾ ਵੀ ਕੰਟਰੋਲ ਵਿੱਚ ਹੈਗਾ ਬਾਕੀ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਹੈਗੀਆਂ ਜਿਵੇਂ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣਾ ਜਿਵੇਂ ਪਹਿਲਾਂ ਨਾ ਪਤਾ ਲੱਗਾ ਅੱਜ ਤੋਂ ਮਤਲਬ ਤਕਰੀਬਨ 40 ਸਾਲ ਪਹਿਲਾਂ ਦੀ ਗੱਲ ਹੈ
0: ਜੀ ਜੀ
1: ਤੇ ਅਮੈਰੀਕਨ ਜਿਹੜੇ ਟੀਵੀ ਸੀ ਨਾ ਟੀਵੀ ਸੈੱਟ ਸੀ ਉਹਨਾਂ ਚ ਇੱਕ ਹਿਡਨ ਕੈਮਰਾ ਲਾਇਆ ਸੀ ਠੀਕ ਹੈ ਜਿਵੇਂ ਮੈਂ ਕਿਹਾ ਨਾ ਵੀ ਇਹ ਚੀਜ਼ਾਂ ਪਹਿਲਾਂ 20 ਸਾਲ ਯੂਜ਼ ਕਰਦੇ ਆ ਫਿਰ ਬਾਅਦ ਚ ਲੋਕਾਂ ਦਾ ਹਜੇ ਹਿਡਨ ਕੈਮਰਾ ਯੂਜ਼ ਕਰਦੇ ਸੀ ਤੇ ਮਤਲਬ ਜੇ ਤੁਸੀਂ ਆਫ ਵੀ ਕੀਤਾ ਤਾਂ ਵੀ ਆਉਣ ਹੀ ਹੁੰਦਾ ਸੀ ਉਹ
0: ਬਿਲਕੁਲ
1: ਠੀਕ ਹੈ ਹੁਣ ਗਵਰਨਮੈਂਟ ਨੇ ਲਾਇਆ
0: ਲੱਗੀ ਪਿੱਛੇ ਤੇ
1: ਉਹ ਆਉਣੀ ਹੈਗਾ ਨਾ ਤੇ ਸਾਰੇ ਮਤਲਬ ਇਹਦਾ ਮਤਲਬ ਇਹ ਨੀ ਹੁੰਦਾ ਹੈਗਾ ਕਿ ਉਹ ਉੱਥੇ ਟੀਵੀ ਲਾ ਕੇ ਤੁਹਾਡੇ ਘਰ ਦੀਆਂ ਫੋਟੋਆਂ ਦੇਖ ਰਹੇ ਨਹੀਂ ਉਹਨਾਂ ਨੂੰ ਜੇ ਕਿਸੇ ਦਾ ਸ਼ੱਕ ਹੈਗਾ ਵੀ ਮੇਰਾ ਮੰਨ ਲਓ ਸਰਵੀਲੈਂਸ ਉਹਨਾਂ ਨੇ ਕਰਨਾ ਹੈਗਾ ਤਾਂ ਮੇਰਾ ਟੀਵੀ ਆਨ ਕਰ ਲੈਣਗੇ
0: ਫਿਰ ਉਹ ਪਿੱਛੋਂ ਆਨ ਕਰ ਦਿੰਦੇ ਜਿੱਦਾਂ ਕਾਰਾਂ ਦੇ ਵਿੱਚ ਵੀ GPS ਹੁੰਦਾ ਜਦੋਂ ਉਹਨੂੰ ਪਤਾ ਲਾਣਾ ਹੁੰਦਾ ਨਾ ਵੀ ਕਿਹੜੀ ਕਾਰ ਕਿੱਥੇ ਜਾ ਰਹੀ ਹੈ ਆਪਾਂ ਨੂੰ ਲੱਗਦਾ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ ਪਰ ਉਹ ਜਿੰਨੀਆਂ ਵੀ ਕਾਰਾਂ ਆਉਂਦੀਆਂ ਆਪਣੇ ਨੇ ਉਹਦੇ ਚ ਕਹਿੰਦੇ ਵੀ GPS
1: ਸਾਰੇ ਹਿਡਨ ਲੱਗਿਆ ਹੋਇਆ ਠੀਕ ਹੈ ਨਾ ਉਹ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਤੇ ਉਹ ਫਿਰ ਕੀ ਹੋਇਆ ਕਿ ਜਦੋਂ ਨਾ ਲੋਕਾਂ ਨੂੰ ਰੌਲਾ ਪਿਆ ਤੁਹਾਨੂੰ ਪਤਾ ਵੀ ਅਮੈਰੀਕਨ ਲੋਕੀ ਰੌਲਾ ਪਾਉਂਦੇ ਨੇ ਸਾਡੀ ਪ੍ਰਾਈਵੇਸੀ ਸੀ ਸਾਡੀ ਪ੍ਰਾਈਵੇਸੀ ਇਹ ਉਹ ਹਨਾ ਵੀ ਤੁਸੀਂ ਏਦਾਂ ਕੀਤਾ ਸਾਨੂੰ ਪਤਾ ਨਹੀਂ ਸੀ ਹੈਗਾ ਬਾਅਦ ਚ ਫਿਰ ਉਹਨਾਂ ਨੇ ਕਿਹਾ ਕਿ ਨਹੀਂ ਅਸੀਂ ਨਾ ਇਹਦੀ ਪਰਮਿਸ਼ਨ ਜਿਹੜੀ ਹੈਗੀ ਆਲਰੇਡੀ ਸੀਕਰੇਟ ਕੋਰਟ ਕੋਲੋਂ ਲੈ ਚੁੱਕੇ ਸੀ ਅੱਛਾ ਦੈਟ ਮੀਨਸ ਕਿ ਸੀਕਰੇਟ ਕੋਰਟਸ ਵੀ ਹੁੰਦੀਆਂ ਸੀਕਰੇਟ ਕੋਰਟਸ ਵੀ ਹੁੰਦੀਆਂ ਹੁਣ ਮੰਨ ਲਓ ਕਿ ਕੋਈ ਕਿਸੇ ਨੇ ਕੋਈ ਸਰਵੀਲੈਂਸ ਕਰਨੀ ਹੈਗੀ ਹੈ ਗਵਰਨਮੈਂਟ ਨੇ ਕੁਛ ਕਰਨਾ ਹੈਗਾ ਤੇ ਓਪਨਲੀ ਡਿਸਕਸ਼ਨ ਕਰਕੇ ਥੋੜਾ ਕਰਨਗੇ ਉਹ ਤੇ ਫਿਰ ਸਾਰਿਆਂ ਨੂੰ ਪਤਾ ਲੱਗ ਜਾਏਗਾ ਸੀਕਰੇਟ ਕੋਰਟਸ ਵੀ ਹੁੰਦੀਆਂ ਉਹ ਕਹਿੰਦੇ ਨਹੀਂ ਨਹੀਂ ਅਸੀਂ ਇਹ ਟੀਵੀ ਦਾ ਜਿਹੜਾ ਆਪਾਂ ਲਾਇਆ ਨਾ ਸਾਡਾ ਮਕਸਦ ਉਹ ਨੀ ਹੁਣ ਵੀ ਆਪਾਂ ਕਹਿੰਦੇ

0: ਸਾਨੂੰ ਟਰੈਕ ਕਰਦੇ ਨੇ ਸਾਨੂੰ ਇਹ ਕਰਦੇ ਨੇ ਸਾਰਾ ਕੁਛ ਕਰਦੇ ਨੇ ਹਨਾ ਤੇ ਉਹ ਟਰੈਕ ਹੋ ਹੀ ਰਹੇ ਸਾਡੇ ਫੋਨ ਰਾਹੀਂ ਹੋ ਰਿਹਾ ਹੈਗਾ ਕਿੱਥੇ ਜਾਂਦੇ ਹੈਗੇ ਆ ਈਵਨ ਅੱਗੇ ਕਈ ਵਾਰੀ ਇਹ ਵੀ ਹੁੰਦਾ ਹੈਗਾ ਕਿ ਤੁਸੀਂ ਮਤਲਬ ਵਾਸ਼ਰੂਮ ਕਿੰਨੀ ਵਾਰੀ ਜਾਂਦੇ ਹੈਗੇ ਉਹ ਵੀ ਟਰੈਕ ਕਰ ਸਕਦੇ ਹੈਗੇ
1: ਸਾਰਾ ਤੁਹਾਡਾ ਫੋਨ ਤੁਹਾਡੇ ਕੋਲ ਹੁੰਦਾ
0: ਹਾਂ ਉਹਨੂੰ ਪਤਾ ਵੀ ਹਾਂ ਵੀ ਇੱਧਰ ਜਾਂਦਾ ਹੈਗਾ 15 ਮਿੰਟ ਲਾਉਂਦਾ ਤੇ ਮਤਲਬ ਵਾਸ਼ਰੂਮ ਜਾ ਰਿਹਾ ਕਮਰੇ ਚ ਹਨਾ ਤੋ ਜਿਹਨੂੰ ਵੀ ਟਰੈਕ ਕਰਨਾ ਹਰ ਚੀਜ਼ ਨੂੰ ਟਰੈਕ ਕੀਤਾ ਜਾ ਸਕਦਾ ਹੈਗਾ ਪਰ ਉਹ ਵਿਹਲੇ ਵੀ ਨੀ ਹੈਗੇ ਕਿ ਹਰ ਇੱਕ ਨੂੰ ਟਰੈਕ ਕਰਦੇ ਜਿਹਨੂੰ ਟਰੈਕ ਕਰਨਾ ਚਾਹੁੰਦੇ ਕਰ ਸਕਦੇ ਹੈਗੇ
1: ਬਿਲਕੁਲ ਓਦਾਂ ਹੀ ਬਟ ਦੂਜੇ ਪਾਸੇ ਇਹ ਹੈ ਵੀ ਜਦੋਂ ਵੀ ਮੈਂ ਓਨ ਕਰਦਾ ਨਾ ਜੀ ਆਪਣਾ ਫੋਨ ਤੇ ਜਿਸ ਡੈਸਟੀਨੇਸ਼ਨ ਤੇ ਜਾਣਾ ਮੈਂ ਗੱਡੀ ਦੇ ਨਾਲ ਹੀ ਉਹ ਮੈਨੂੰ ਦੱਸ ਦਿੰਦਾ ਉਹਨੂੰ ਪਤਾ ਵੀ ਰੇਡੀਓ ਤੋਂ ਘਰ ਤੱਕ ਇੰਨਾ ਟਾਈਮ ਲੱਗਣਾ ਇੱਥੋਂ ਇੰਨਾ ਤੇ ਉਹ ਗੂਗਲ ਮੈਨੂੰ ਆਪਣੇ ਵੀ ਕਹਿੰਦਾ ਇੰਨਾ ਮੈਪ ਦੇ ਉੱਤੇ ਹਾਲਾਂਕਿ ਮੈਂ ਹੇਟ ਵਰਡ ਵਧੀਆ ਨੀ ਹੁੰਦਾ ਬਟ ਮੈਂ ਹੇਟ ਤੇ ਨੀ ਕਹਿ ਸਕਦਾ ਬਟ ਮੈਂ ਇਹਨੂੰ ਪਸੰਦ ਨੀ ਕਰਦਾ ਠੀਕ ਹੈ ਜੀ ਮੈਂ ਗੂਗਲ
0: ਦੇ ਲਾਈਕ ਨਹੀਂ ਕਰਦੇ ਤੁਸੀਂ
1: ਗੂਗਲ ਮੈਪ ਨੂੰ ਨੀ ਮੈਂ ਪਸੰਦ ਕਰਦਾ ਕਿਉਂਕਿ ਮੈਂ ਹਮੇਸ਼ਾ ਹੀ ਆਈਫੋਨ ਦਾ ਜਿਹੜਾ ਮੈਪ ਹੈ ਨਾ ਉਹ ਤੇ ਹੀ ਚੱਲਦਾ ਕਿਉਂਕਿ ਉਹ ਤੁਹਾਨੂੰ ਦੱਸਦਾ ਵੀ ਸਿੱਧਾ ਜਾਣਾ ਤੇ ਸਿੱਧਾ ਹੀ ਜਾ ਰਹੇ ਹੋ ਗੂਗਲ ਪਤਾ ਨੀ ਕਿੱਧਰ ਕਿੱਧਰ ਦੇ ਐਂਗਲ ਚ ਮੈਨੂੰ ਉਹਦੇ ਸਮਝ ਨੀ ਆਉਂਦੇ ਤੇ ਬਟ ਉਹ ਟਾਈਮਿੰਗ ਮੈਨੂੰ ਦੱਸ ਦਿੰਦਾ ਵੀ ਸਟੂਡੀਓ ਪਹੁੰਚਣ ਦਾ ਟਾਈਮ 9 ਵਜੇ ਘਰ ਜਾ ਇੱਥੋਂ ਮੈਂ ਨਿਕਲਦਾ ਸਾਰਿਆਂ ਨੂੰ ਮੈਨੂੰ ਦੱਸਦਾ 9 ਮਿੰਟ ਚ ਮੈਨੂੰ ਪਤਾ ਵੀ ਇਹਨੇ ਇੱਧਰ ਉੱਧਰ ਜਾਣਾ ਉੱਧਰ ਜਾਣਾ
0: ਤੇ ਪਰ ਉਦਾਂ ਵੈਸੇ ਤੁਸੀਂ ਮੈਪ ਦੀ ਗੱਲ ਛੇੜ ਦਿੱਤੀ ਤੇ ਮੈਪ ਉਦਾਂ ਵੈਸੇ ਇਹ ਗੂਗਲ ਮੈਪ ਤੇ ਵਧੀਆ ਜਿਹੜਾ ਮੈਪ ਹੈਗਾ ਵੇਸ ਕਰਕੇ ਹੈਗਾ ਤੇ ਉਹ ਐਪ ਡਾਊਨਲੋਡ ਕਰੋ ਤੁਸੀਂ ਤੇ ਜਿਹੜੇ ਸਰੋਤੇ ਸੁਣਨ ਵਾਲੇ ਹੈਗੇ ਨੇ ਉਹ ਵੀ ਸੁਣੋ ਉਹ ਹਾਂ ਵੇਸ ਡਬਲਯੂ AZE ਤੇ ਵੇਸ ਕਰਕੇ ਹੈਗੀ ਆ ਤੇ ਉਹ ਉਹ ਮਤਲਬ ਇਹ ਤਾਂ ਵੀ ਮਤਲਬ ਗਾਂ ਦੀ ਚੀਜ਼ ਹੈਗੀ ਪਰ ਹੁੰਦਾ ਕੀ ਹੈਗਾ
1: ਹਾਂਜੀ ਮੈਂ ਇਹ ਮੈਨੂੰ ਚੰਗਾ ਹੀ ਨੀ ਲੱਗਦਾ ਮੈਂ ਐਪ ਐਪਲ ਦੇ ਉੱਤੇ ਵਧੀਆ ਲੱਗਦਾ
0: ਪਰ ਚਲੋ ਐਨੀ ਉਹ ਚੀਜ਼ ਜਿਹੜੀ ਹੈਗੀ ਹੁਣ ਤੁਸੀਂ ਦੇਖੋ ਚਲੋ AI ਆ ਗਈ AI ਆ ਗਈ ਸਾਡੀ ਉਹਨੇ ਜ਼ਿੰਦਗੀ ਚ ਨਾ ਕਾਫੀ ਚੀਜ਼ਾਂ ਸੌਖੀਆਂ ਕੀਤੀਆਂ ਜਿਹਨੂੰ ਉਹਨੂੰ ਯੂਜ ਕਰੇਗਾ ਵਧੀਆ ਕੀਤੀਆਂ ਹੈਗੀਆਂ ਹੁਣ ਪਿਛਲੇ ਹਫ਼ਤੇ ਦੀ ਆਪਾਂ ਜਿਵੇਂ ਗੱਲ ਕਰ ਰਹੇ ਹੈਗੇ ਆ ਤੇ ਉਹਦੇ ਵਿੱਚ AI ਦਾ ਬੜਾ ਰੌਲਾ ਪਿਆ ਤੁਸੀਂ ਸੁਣਿਆ ਹੋਣਾ ਵੀ AI ਵਾਲੇ ਜਿਹੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਸੀ ਭਾਵੇਂ OpenAI ਸੀ ਭਾਵੇਂ ਜਿਹੜਾ ਹੈਗਾ ਕਿ ਐਲਨ ਮਸਕ ਸੀ ਸਾਰੇ ਜਿਹਨੇ ਨਾ ਰੌਲਾ ਪਾਉਣਾ ਸ਼ੁਰੂ ਕੀਤਾ ਐਂਥਰੋਪਿਕਸ ਵਾਲਿਆਂ ਨੇ ਵੀ ਰੌਲਾ ਪਾਉਣਾ ਸ਼ੁਰੂ ਕੀਤਾ ਵੀ ਨਹੀਂ ਜੀ ਇਹ AI ਜਿਹੜੀ ਹੈਗੀ ਨਾ ਇਹ ਸਾਡੇ ਤੋਂ ਆਊਟ ਆਫ ਕੰਟਰੋਲ ਹੋ ਜਾਣੀ ਹੈ ਇਹਨੇ ਸਾਰੀ ਮੁਸਤਾਂ ਨੂੰ ਖਤਮ ਕਰ ਦੇਣਾ ਹੈਗਾ ਇਹ ਟੂ ਮੱਚ ਹੋ ਗਿਆ ਇਹਨੂੰ ਸਲੋ ਡਾਊਨ ਕਰੋ ਆਪੇ ਇਹ ਰੌਲਾ ਪਾਈ ਜਾਂਦੇ ਤੁਸੀਂ ਦੇਖੋ ਉਹ ਰੌਲਾ ਪਾਉਣ ਦੇ ਨਾ ਦੋ ਮਤਲਬ ਜਿਹੜੇ ਆਸਪੈਕਟਸ ਹੈਗੇ ਨੇ ਨੰਬਰ 1 ਆਸਪੈਕਟ ਤੇ ਹੈਗਾ ਕਿ ਵਾਕਈ ਤੇ ਨਹੀਂ ਜਿਹੜੀ ਹੈਗੀ ਵੀ AI ਇੰਨੀ ਫਾਸਟ ਵੱਧ ਰਹੀ ਹੈਗੀ ਆ ਇੰਨੀ ਮਤਲਬ ਵੀ ਲੋਕਾਂ ਦੇ ਟਿਪਸ ਤੇ ਹੋ ਗਈ ਯੂਜ਼ ਕੇ ਸਾਡੀ ਮਨੁੱਖਤਾ ਜਿਹੜੀ ਹੈਗੀ ਕਿ ਹੋ ਸਕਦਾ ਉਹਨੂੰ ਖਤਰਾ ਹੋ ਜਾਵੇ ਠੀਕ ਹੈ ਇਹ ਮਤਲਬ ਹੋ ਕਿਉਂਕਿ ਕਿਹਾ ਜਾ ਰਿਹਾ ਕਿ 5 ਤੋਂ 10 ਸਾਲਾਂ ਦੇ ਵਿੱਚ ਵਿੱਚ ਜਿਹੜਾ ਹੈਗਾ ਕਿ ਵਰਕ ਜਿਹੜਾ ਆਪਸ਼ਨਲ ਹੋ ਜਾਏਗਾ ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਤੁਹਾਡੀ ਆਪਣੀ ਚੋਇਸ ਹੈ ਗੌਰਮੈਂਟ ਵਿਹਲੀ ਹੋ ਜਾਣੀ ਹੈਗੀ ਆ ਗੌਰਮੈਂਟ ਇਸ ਕਰਕੇ ਵਿਹਲੀ ਹੋ ਜਾਣੀ ਹੈ ਕਿ ਉਹਦੇ ਕੰਮ ਬਹੁਤ ਕਿਉਂਕਿ ਗੌਰਮੈਂਟ ਦਾ ਜਿਹੜਾ ਬਜਟ ਹੁੰਦਾ ਮੋਰ ਦੈਨ 50% ਲੋਕਾਂ ਦੀਆਂ ਤਨਖਾਹਾਂ ਚ ਹੀ ਜਾਂਦਾ ਹੈਗਾ ਤੇ ਜੇ ਤਨਖਾਹਾਂ ਨਹੀਂ ਦੇਣੇ ਪੈਣਗੀਆਂ ਤਾਂ ਉਹਨਾਂ ਦੇ ਖਰਚੇ ਘੱਟ ਜਾਣਗੇ ਤੇ ਦੈਟ ਮੀਨਸ ਉਹ ਗੌਰਮੈਂਟ ਤੁਹਾਨੂੰ $1,000-$2,000 ਮਹੀਨੇ ਤਾਂ ਦੇ ਵੀ ਸਕਦੀ ਹੈਗੀ ਹੈ ਠੀਕ ਹੈ ਵੀ ਉਹ ਤੁਹਾਨੂੰ ਉਹ ਤੋਂ ਦੈਟ ਮੀਨਸ ਸਿਸਟਮ ਕਿਉਂਕਿ ਚੇਂਜ ਹੋ ਰਿਹਾ ਹੈਗਾ ਤੇ ਉਹਦੇ ਨਾਲ ਇਹ ਚੀਜ਼ਾਂ ਚੇਂਜ ਹੋਣਗੀਆਂ ਹਨਾ ਉਹ ਵੀ ਇੱਕ ਚੀਜ਼ ਹੈਗੀ ਹੈ ਪਰ ਦੂਜਾ ਇਹਦਾ ਜਿਹੜਾ ਐਸਪੈਕਟ ਹੈਗਾ ਇਹ ਵਾਲਾ ਹੈਗਾ ਕਿ ਇਹ ਜਾਣ ਕੇ ਤੇ ਨੀ ਰੌਲਾ ਪਾਉਂਦੇ ਪਏ ਵੀ ਅਸੀਂ ਇੱਕ ਚੀਜ਼ ਨੂੰ ਡਿਵੈਲਪ ਕਰ ਲਿਆ ਤੇ ਬਾਕੀਆਂ ਦੇ ਕਾਨੂੰਨ ਲਾਗੂ ਕਰਦਾ ਤੂੰ ਆਹ ਨੀ ਕਰ ਸਕਦਾ ਤੂੰ ਉਹ ਨੀ ਕਰ ਸਕਦਾ ਵੀ ਸਾਡੇ ਕੋਲ ਹੀ ਕੰਟਰੋਲ ਰਵੇ ਸਾਰਾ ਠੀਕ ਹੈ ਕਿਉਂਕਿ ਇਹ ਚਾਈਨਾ ਦੇ ਨਾਲ ਜਿਹੜਾ ਹੈਗਾ ਵੀ ਪੂਰਾ ਕੰਪੀਟੀਸ਼ਨ ਚੱਲ ਰਿਹਾ ਐਲਨ ਮਸਕ ਵੀ ਇਹ ਮੰਨਦਾ ਹੈਗਾ ਕਿ 2-3 ਸਾਲਾਂ ਦੇ ਵਿੱਚ ਜਾਂ ਆਲਰੇਡੀ ਵੀ ਉਹ ਮੰਨਦਾ ਹੈਗਾ ਕਿ ਚਾਈਨਾ ਸਾਡੇ ਨਾਲ ਗਾਂ ਲੰਘ ਚੁੱਕਾ AI ਦੇ ਵਿੱਚ ਹਾਂ AI ਦੇ ਵਿੱਚ ਖਾਸ ਕਰ ਕਿਉਂਕਿ ਅਗਲਾ ਜਿਹੜਾ ਰੂਲ ਹੋਣਾ ਹੈਗਾ ਦੁਨੀਆਂ ਤੇ ਉਹ AI ਨੇ ਹੀ ਕਰਨਾ ਹੈਗਾ ਹਨਾ ਜਿਹਦੇ ਕੋਲ ਵਧੀਆ ਟੈਕਨੋਲੋਜੀ ਹੈਗੀ ਹੈ ਉਹੀ ਰੂਲ ਕਰੇਗਾ ਇਹਨਾਂ ਨੇ ਉਹਨਾਂ ਚਿੱਪ ਦੇਣ ਤੇ ਵੀ ਬੈਨ ਲਗਾਇਆ ਸੀ ਉਹ ਕਹਿੰਦੇ ਆਪਣੀ ਚਿੱਪ ਬਣਾ ਲੈਣ ਲੱਗੇ ਹੈਗੇ ਨੇ ਜਾਂ ਬਣਾ ਲਈ ਉਹ ਕਿਹੜਾ ਕਿਸੇ ਨੂੰ ਦੱਸਦੇ ਹਨਾ ਉਹ ਚੁੱਪ ਚਪੀਤੇ ਮਤਲਬ ਜਿਹੜੇ ਹੈਗੇ ਨੇ ਕਿ ਲਾਲਿਆਂ ਵਾਂਗ ਕੰਮ ਆਪਣਾ ਕਰੀ ਜਾਂਦੇ ਨੇ ਵੀ ਜਿਵੇਂ ਉਹ ਆਪਣੇ ਬਿਜ਼ਨਸ ਤੇ ਜ਼ਿਆਦਾ ਖਿਆਲ ਰੱਖਦੇ ਬੱਲੇ ਬੁੱਲੇ ਦੇ ਚ ਨੀ ਬਹੁਤਾ ਪੈਂਦੇ ਹੈਗੇ ਤੇ ਇਹ ਅਮੈਰੀਕਾ ਜਿਹੜਾ ਹੈਗਾ ਕਿ ਕਿਉਂਕਿ ਸਾਰੀਆਂ ਕੰਪਨੀਆਂ ਜਿਹੜੀਆਂ ਰੌਲਾ ਪਾ ਰਹੀਆਂ ਸਾਰੀਆਂ ਅਮੈਰੀਕਨ ਕੰਪਨੀਆਂ ਹੈਗੀਆਂ ਤੇ ਇਹ ਜਿਹੜੀਆਂ ਹੈਗੀਆਂ ਕਿ ਡਰਾ ਰਹੀਆਂ ਦੂਸਰਿਆਂ ਨੂੰ ਤਾਂ ਕਿ ਦੂਸਰੇ ਜਿਹੜੇ ਹੈਗੇ ਕਿ ਡਿਵੈਲਪ ਨਾ ਕਰਨ ਜਿਵੇਂ ਫਾਰ ਐਗਜ਼ਾਮਪਲ ਇਹਨਾਂ ਨੇ ਪਹਿਲਾਂ ਇੰਡਸਟਰੀ ਲਿਆਂਦੀ ਠੀਕ ਹੈ ਇੰਨਾ ਪੋਲੂਸ਼ਨ ਕੀਤਾ ਇੰਨੇ ਦਰਖਤ ਇਹ ਮਾਈਨਿੰਗ ਹਰ ਚੀਜ਼ ਇਹਨਾਂ ਨੇ ਦੁਨੀਆਂ ਚ ਕੀਤੀ ਆਪ ਠੀਕ ਹੈ ਜਦੋਂ ਆਪ ਹੋ ਗਏ ਡਿਵੈਲਪ ਹੁਣ ਜੀ ਇਹ ਪੋਲੂਸ਼ਨ ਹੁੰਦਾ ਜੀ ਤੁਸੀਂ ਹੁਣ ਕਾਰਬਨ ਕੈਪਚਰ ਤੇ ਇੰਨਾ ਲਾਓ ਜੀ ਤੁਸੀਂ ਆਹ ਲਾਓ ਜੀ ਤੁਸੀਂ ਮੈਂ ਨੀ ਕਹਿੰਦਾ ਉਹ ਗੱਲਾਂ ਗਲਤ ਹੈਗੀਆਂ ਪਰ ਜਦੋਂ ਤੁਸੀਂ ਕਰਦੇ ਸੀ ਉਦੋਂ ਤਾਂ ਤੁਸੀਂ ਖਿਆਲ ਨੀ ਕੀਤਾ ਠੀਕ ਹੈ ਤੋ ਸੇਮ ਚੀਜ਼ ਇਹਨਾਂ ਦੀ ਜਿਹੜੀ ਹੈਗੀ ਕਿ ਇਹਨਾਂ ਦੀ ਇੰਟੈਂਸ਼ਨ ਕੀ ਹੈਗੀ ਆ ਉਹਦੇ ਤੇ ਵੀ ਕੁਐਸਚਨ ਜਿਹੜੇ ਹੈਗੇ ਨੇ ਖੜੇ ਹੋ ਰਹੇ ਹੈਗੇ ਨੇ ਤੇ ਪਲੱਸ ਜਿਹੜਾ ਹੈਗਾ ਕਿ ਜੇ ਐਕਚੁਅਲੀ ਇਹਦੇ ਵਿੱਚ ਕੁਝ ਖਤਰਾ ਹੈਗਾ ਏ ਆਈ ਤੋਂ ਉਹ ਫਿਰ ਖੁੱਲ ਕੇ ਗੱਲ ਹੋਣੀ ਚਾਹੀਦੀ ਕੈਲਕੂਲੇਸ਼ਨ ਹੋਣੀ ਚਾਹੀਦੀ ਵੀ ਜੇ ਆਪਾਂ ਆਹ ਕਰਾਂਗੇ ਏਦਾਂ ਏਦਾਂ ਜਿਹੜਾ ਹੈਗਾ ਕਿ ਮਨੁੱਖਤਾ ਨੂੰ ਆਹ ਖਤਰਾ ਹੋਵੇਗਾ ਹਨਾ ਪਰ ਇੱਕ ਜਿਹੜਾ ਹੈਗਾ ਕਿ ਹੋਊਆ ਜਿਹਾ ਕ੍ਰੀਏਟ ਕਰਕੇ ਜਿਵੇਂ ਹੁਣ ਪਹਿਲਾਂ ਡੋਨਲਡ ਟਰੰਪ ਵੀ ਜਿਹੜਾ ਪਹਿਲਾਂ ਕਹਿ ਰਹੇ ਨਹੀਂ ਨਹੀਂ ਜੀ ਅਸੀਂ ਨਹੀਂ ਕਰਨਾ

0: ਬਾਅਦ ਚ ਜਿਵੇਂ ਹੁੰਦਾ ਜਦੋਂ ਗੱਲਬਾਤ ਹੋ ਗਈ ਫਿਰ ਉਹਨੇ ਕਹਿਣਾ ਨਹੀਂ ਜੀ ਆਪਾਂ ਇਹਨੂੰ ਕਰਾਂਗੇ ਜੀ ਆਪਾਂ ਆਹ ਅਪਾਇੰਟ ਕਰ ਦਾਂਗੇ ਇੱਕ ਜੀ ਏਆਈ ਜ਼ਾਰ ਜਿਹੜਾ ਹੈਗਾ ਕਿ ਲਗਾ ਦਿਆਂਗੇ ਤਾਂ ਕਿ ਉਹਨੂੰ ਕੰਟਰੋਲ ਕਰੇ ਸਾਰਾ ਨਾ ਤੂੰ ਅਮੈਰੀਕਾ ਮਤਲਬ ਆਪਣੇ ਆਪ ਕੰਟਰੋਲ ਚਾਹੁੰਦੀ ਹੈਗੀ ਆ ਪਰ ਅਮੈਰੀਕਾ ਨੂੰ ਸੋਚਣਾ ਚਾਹੀਦੀ ਹੁਣ ਤਾਂ ਸੋ ਉਹਦੀ ਉਹ ਵੈਲਿਊ ਰਹੀ ਨੀ ਹੈਗੀ ਜਿਹੜੀ ਪਹਿਲਾਂ ਹੁੰਦੀ ਸੀ
1: ਬਿਲਕੁਲ ਉਹ ਲੂਜ਼ ਕਰ ਚੁੱਕੇ ਜੀ ਹੁਣ ਟ੍ਰਿਲੀਅਨਸ ਆਫ ਡਾਲਰ ਜਿਹੜੇ ਹੈ ਨਾ ਬਿਲੀਅਨਸ ਤੇ ਇਸ ਕਰਕੇ ਨੇ ਕਈਆਂ ਦੇ ਬਿਲੀਅਨਸ ਤੇ ਆਮ ਹੀ ਗੱਲ ਹੈ 500 ਬਿਲੀਅਨ ਤੇ ਇਹਨਾਂ ਨੇ ਕਹਿਤਾ ਸੀ ਆਪਾਂ ਇਕੱਠੇ ਹੋ ਕੇ ਇਨਵੈਸਟ ਕਰਨਾ ਡਾਟਾ ਸੈਂਟਰਸ ਦੇ ਵਿੱਚ ਹੁਣ ਉਹ ਜਿਹੜੇ ਡਾਟਾ ਸੈਂਟਰਸ ਨੇ ਅਲਬਰਟਾ ਚ ਵੀ ਬਣ ਰਹੇ ਆ ਸਭ ਜਗ੍ਹਾ ਤੇ ਬਣ ਰਹੇ ਜਿਹਦੇ ਨਾਲ ਤੁਸੀਂ ਸ਼ੁਰੂ ਚ ਗੱਲ ਕੀਤੀ ਹੀਟ ਦੇ ਰਿਲੇਟਡ ਵੀ ਪਾਣੀ ਚਾਹੀਦਾ ਕੁਆਂਟਮ ਕੰਪਿਊਟਰ ਉਹ ਸੈਂਕੜੇ ਕੰਪਿਊਟਰ ਸਮਝ ਲਓ ਵੀ ਇਕੱਠੇ ਹੋ ਕੇ ਕੰਮ ਕਰਦੇ ਆ ਤੇ ਆਪਾਂ ਇੱਕ ਤੁਸੀਂ ਉਹਦੇ ਲਾਗੇ ਚਾਗੇ ਦਾ ਨਾ ਜਿਹੜਾ ਸਿਸਟਮ ਹੈ ਉਹ ਬੰਜਰ ਹੋ ਜਾਣਾ ਜਾਂ ਤੁਸੀਂ ਸੁਣਿਆ ਹੋਏਗਾ ਵੀ ਜਿੱਥੇ ਜਿੱਥੇ ਉਹ ਲਾਣ ਦੀ ਗੱਲ ਕਰਦੇ ਆ ਕਈ ਲੋਕੀ ਵਿਰੋਧ ਕਰਦੇ ਆ ਜਿੱਥੇ ਐਗਰੀਕਲਚਰ ਲੈਣ ਨੇ ਜਾਂ ਜਿੱਥੇ ਲੋਕਾਂ ਦੇ ਰਹਿਣ ਦਾ ਉਹ ਕਾਰਨ ਕੀ ਹੈ ਕਿ ਵੀ ਜੇ ਆਪਾਂ ਇੱਕ ਕੰਪਿਊਟਰ ਲਾਇਆ ਹੋਵੇ ਸਾਡੇ ਪਿੱਛੇ ਆ ਆਵਾਜ਼ ਆ ਰਹੀ ਹੈ ਠੀਕ ਹੈ ਨਾ ਇੱਕ ਹੀ ਚੱਲਦਾ ਪਿਆ ਬਾਕੀ ਇੱਧਰਲੇ ਜਿਹੜੇ ਨੇ ਉਹ ਡਿਫਰੈਂਟ ਲੋਕੇਸ਼ਨ ਤੇ ਹੈਗੇ ਆ ਹੁਣ ਜਦੋਂ ਇੱਕ ਕੰਪਿਊਟਰ ਦੇ ਨਾਲ ਹੀ ਸਾਨੂੰ ਆਵਾਜ਼ ਆਉਂਦੀ ਹੈ ਜਦੋਂ ਰਾਤ ਨੂੰ ਸ਼ਾਂਤੀ ਹੋ ਜਾਣੀ ਹੈ ਤੇ ਕਿੰਨੀ ਉਹਦੀ ਆਵਾਜ਼ ਆਉਂਦੀ ਹੈ ਆਪਣੇ ਘਰਾਂ ਦੇ ਵਿੱਚ ਵੀ ਲੱਗਿਆ ਹੋਇਆ
0: ਫੈਨ ਵੀ ਲੱਗੇ ਹੁੰਦੇ ਨੇ ਪਿੱਛੇ ਬਹੁਤ
1: ਤੇ ਜਦੋਂ ਸੈਂਕੜੇ ਹੀ ਕੰਪਿਊਟਰ ਉਦਾਂ ਦੇ ਹਾਈ ਪ੍ਰੋਸੈਸਰ ਵਾਲੇ ਲੱਗੇ ਹੋਣਗੇ ਤੇ ਉਹਨਾਂ ਨੇ ਕੰਮ ਕਰਨਾ ਇੱਕ ਤਾਂ ਉਹਨੂੰ ਠੰਡੇ ਕਰਨ ਵਾਸਤੇ ਪਾਣੀ ਤੇ ਚਾਹੀਦਾ ਹੀ ਚਾਹੀਦਾ ਪਰ ਉਹਨਾਂ ਨੇ ਨੋਇਸ ਦੇ ਨਾਲ ਹੀ ਆਸੇ ਪਾਸੇ ਜੀਵ ਜੰਤੂ ਸਭ ਡਾ ਦੇਣੇ ਉੱਥੋਂ ਆਮ ਲੋਕਾਂ ਦੇ ਜਿਹੜੇ ਦਿਮਾਗ ਨੇ ਉਹ ਵੀ ਕਿਉਂਕਿ ਇੱਕ ਤੁਸੀਂ ਅਨਨੈਸੈਸਰੀ ਸਾਊਂਡ ਜਿਹੜੀ ਉਹ ਲੈ ਰਹੇ ਹੋ ਜਿਹੜੀ ਤੁਹਾਨੂੰ ਲੋੜ ਹੀ ਨਹੀਂ ਹੈਗੀ
0: ਬਿਲਕੁਲ ਸਾਊਂਡ ਪੋਲੂਸ਼ਨ ਹੀ ਹੈਗਾ ਮਤਲਬ
1: ਹੈ ਨਾ ਪੋਲੂਸ਼ਨ ਹੈਗਾ ਬਟ ਇੰਨਾ ਤੇਜ ਹੋਏਗਾ ਸਮਝੋ ਵੀ ਤੁਸੀਂ ਕਿੰਨੇ ਵੱਡੇ ਉਹਦਾ ਹੈ ਨਾ ਉਹ ਕੋਈ ਛੋਟਾ ਨਹੀਂ ਲੈਂਡ ਬਣਾ ਰਹੇ ਜਿਹੜੇ ਆਪਾਂ ਮੈਂ ਸ਼ੁਰੂ ਚ ਗੱਲ ਕੀਤੀ ਵੀ 1600-1700 ਦਾ ਮੈਂ ਕੰਪਿਊਟਰ ਲਿਆਂਦਾ ਜਾਂ 2000 ਟੋਟਲ ਖਰਚੇ ਹੋਣਗੇ ਉਹਦੇ ਤੇ ਇੰਨੇ ਦਾ ਮੈਂ ਲਿਆ ਅੱਜ ਦੀ ਤਰੀਕ ਦੇ ਵਿੱਚ ਉਹ ਕਿੱਡਾ ਹਲਕੇ ਕੰਪਿਊਟਰ ਹੁੰਦੇ ਸੀ ਹੁਣ ਜਿਹੜੇ ਕੰਪਿਊਟਰ ਨੇ ਉਹ ਸੈਂਕੜੇ ਹੀ ਕੰਪਿਊਟਰ ਉਦਾਂ ਦੇ ਲੱਗੇ ਹੋਣਗੇ ਜੇ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕਹਿੰਦੇ ਆ ਤੇ ਸਮਝੀਏ ਵੀ ਬਿਲੀਅਨ ਡਾਲਰ ਕਿੱਥੇ ਲੱਗਣੇ ਆ ਕੰਪਿਊਟਰ
0: ਤੇ ਕੰਪਿਊਟਰ ਹੀ ਲੱਗਣੇ ਨੇ ਉਹ ਉਹ ਚੀਜ਼ ਜਿਹੜੀ ਹੈਗੀ ਉਹ ਤੇ ਹੈ ਹੀ ਹੈ ਮੈਂ ਉਹੀ ਗੱਲ ਕੀਤੀ ਕਿ ਹੁਣ ਕੀ ਹੈਗਾ ਕਿ ਉਹਦੇ ਵਾਸਤੇ ਜਿਹੜੀ ਇਹ ਟੈਕਨੋਲੋਜੀ ਹੈਗੀ ਇਹਦੇ ਵਾਸਤੇ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਬਹੁਤ ਜ਼ਿਆਦਾ ਮੈਂ ਵੀ ਰਿਕੁਆਇਰਡ ਹੈਗੀਆਂ ਬ੍ਰੇਕ ਤੇ ਨਹੀਂ ਲੈਣੀ ਚਾਹੁੰਦੇ ਤੁਸੀਂ
1: ਨਹੀਂ ਕੋਈ ਨਹੀਂ ਖਤਮ ਤੋਂ
0: ਅੱਛਾ ਤੇ ਉਹਦੇ ਵਿੱਚ ਕੀ ਹੈਗਾ ਕਿ ਜਿਹੜਾ AI ਦੇ ਵਾਸਤੇ ਜਿਹੜਾ ਹੈਗਾ ਉਹਨੂੰ ਕਿਉਂਕਿ ਜਿਵੇਂ ਆਪਾਂ ਕੰਪਿਊਟਰ ਚੱਲਦਾ ਪਿਆ ਹੈਗਾ ਤੇ ਦੈਨ ਆਪਾਂ ਨੂੰ ਜਿਹੜੀ ਹੈਗੀ ਹੈ ਕਿ ਉਹਨੂੰ ਕੂਲਿੰਗ ਕਰਨ ਵਾਸਤੇ ਕੋਈ ਸਿਸਟਮ ਚਾਹੀਦਾ ਹੈਗਾ ਜਿਹੜੀ ਇੱਥੇ ਕੈਨੇਡਾ ਆ ਰਹੇ ਹੈਗੇ ਨੇ ਉਹਦਾ ਮੇਨ ਕਾਰਨ ਜਿਹੜਾ ਹੈਗਾ ਉਹਨਾਂ ਨੂੰ ਇਹ ਹੈਗਾ ਇੱਕ ਤਾਂ ਇੱਥੇ ਆਪਣੇ ਪਾਪੂਲੇਸ਼ਨ ਘੱਟ ਹੈ ਇਲੈਕਟ੍ਰੀਸ਼ਨ ਜਿਹੜੀ ਹੈਗੀ ਹੈ ਉਹਦੀ ਇਲੈਕਟ੍ਰੀਸਿਟੀ ਦੀ ਪ੍ਰੋਡਕਸ਼ਨ ਜਿਹੜੀ ਹੈਗੀ ਕਾਫੀ ਹੈਗੀ ਆ ਉਹਦੇ ਚ ਮਤਲਬ ਵਿੰਡ ਵਾਲੀ ਵੀ ਸਾਡੇ ਕੋਲ ਹੈਗੀ ਆ ਸਾਡੇ ਕੋਲ ਜਿਹੜੀ ਹੈਗੀ ਹਾਈਡਰੋ ਵੀ ਹੈਗੀ ਆ ਸਾਡੇ ਕੋਲ ਨਿਊਕਲੀਅਰ ਵੀ ਹੈਗੀ ਹੈ ਹਨਾ ਹਰ ਤਰ੍ਹਾਂ ਦੀ ਹੈਗੀ ਆ ਤਾਂ ਉਹਦੇ ਕਰਕੇ ਉਹਨਾਂ ਨੂੰ ਲੱਗਦਾ ਕਿ ਕੋਲਾ ਵੀ ਹੈਗਾ ਸਾਡੇ ਕੋਲ ਤੇ ਐਨਰਜੀ ਦੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਕੰਪਨੀਆਂ ਤੇ ਦੇਖੋ ਬਿਜ਼ਨਸਮੈਨਾਂ ਨੇ ਤੇ ਆਪਣੀ ਕੈਲਕੂਲੇਸ਼ਨ ਵੇਖ ਨਹੀਂ ਮੈਨੂੰ ਸਸਤਾ ਮਟੀਰੀਅਲ ਕਿੱਥੋਂ ਮਿਲਦਾ ਦੂਸਰਾ ਜਿਹੜਾ ਕੂਲਿੰਗ ਵਾਲਾ ਜਿਹੜਾ ਚੀਜ਼ ਹੈਗੀ ਆ ਉਹਨਾਂ ਨੂੰ ਬਹੁਤੇ ਪਾਣੀ ਦੀ ਤੇ ਨਹੀਂ ਲੋੜ ਹੈਗੀ ਕਿਉਂਕਿ ਠੰਡੀ ਹਵਾ ਹੀ -30-35 ਡਿਗਰੀ ਟੈਂਪਰੇਚਰ ਰਹਿੰਦਾ ਹੈਗਾ ਤਾਂ ਉਹਦੇ ਨਾਲ ਹੀ ਕੰਪਿਊਟਰ ਜਿਹੜੇ ਹੈਗੇ ਕੋਈ ਸਿਸਟਮ ਲਗਾਉਣਗੇ ਵੀ ਉਹਦੇ ਵਿੱਚ ਸਰਕੂਲੇਟ ਜੇ ਏਅਰ ਹੀ ਕਰ ਦੇਣਗੇ ਤਾਂ ਉਹਦੇ ਨਾਲ ਵੀ ਕਾਫੀ ਜਿਹੜੀ ਹੈਗੀ ਕਿ ਉਹਨਾਂ ਦੀ ਕੂਲਿੰਗ ਹੋਣ ਦਾ ਮਤਲਬ ਵੀ ਜਿਹੜਾ ਉਹਨਾਂ ਨੂੰ ਫਾਇਦਾ ਹੋਣਾ ਹੈਗਾ ਤੇ ਇਸ ਕਰਕੇ ਵੀ ਉਹ ਇਸ ਨੂੰ ਜਿਹੜਾ ਹੈਗਾ ਚੂਜ਼ ਕਰ ਰਹੇ ਹੈਗੇ ਨੇ ਬਾਕੀ ਜਗ੍ਹਾ ਖੁੱਲੀ ਹੈਗੀ ਹੈ ਤਾਂ ਉਹਦੇ ਕਰਕੇ ਜਿਹੜਾ ਹੈਗਾ ਉਹਨੂੰ ਮਤਲਬ ਚੂਜ਼ ਕੀਤਾ ਜਾ ਰਿਹਾ ਹੈਗਾ
1: ਮੈਂ ਕਿਉਂਕਿ ਥੋੜਾ ਜਿਹਾ ਇਸ ਬਾਰੇ ਮੈਨੂੰ ਟੈਕਨੋਲੋਜੀ ਦੇ ਨਾਲ ਕਈ ਲੋਕਾਂ ਨਾਲ ਜੁੜਿਆ ਨਾ ਕਹਿੰਦੇ ਨੇ ਵੀ ਇਹ ਕੂਲਿੰਗ ਦੀ ਜ਼ਿਆਦਾ ਨਹੀਂ ਲੋੜ ਪੈਣੀ ਪਰ ਪਾਣੀ ਜਿੰਨਾ ਯੂਜ਼ ਹੋਣਾ ਨਾ ਅਲਟੀਮੇਟਲੀ ਤੇ ਉਹ ਇਵੈਪੋਰੇਟ ਹੀ ਹੋ ਜਾਣਾ ਤੇ ਉਹ ਤੁਹਾਨੂੰ ਹੋਰ ਪਾਣੀ ਚਾਹੀਦਾ ਹੀ ਚਾਹੀਦਾ ਹੋਣਾ ਪਹਿਲੇ ਨੰਬਰ ਤੇ ਮਤਲਬ ਪਾਣੀ ਦੀ ਵੀ ਕਿੱਲਤ ਕਰਨੀ ਇਹਨਾਂ ਨੇ ਦੂਜੇ ਨੰਬਰ ਤੇ ਜਿਹੜੀ ਬਿਜਲੀ ਹੈ ਉਹ ਜਿਹੜੇ ਪ੍ਰੋਜੈਕਟਸ ਇਹ ਕਹਿ ਰਹੇ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਕੀ ਕਰਨਾ ਵੀ ਇੰਡੀਪੈਂਡੈਂਟ ਕਹਿੰਦੇ ਆਪਾਂ ਉਹਨਾਂ ਨੂੰ ਬਿਜਲੀ ਲਾਉਣ ਵਾਸਤੇ ਕਵਾਂਗੇ ਸਾਡੀ ਬਿਜਲੀ ਨਹੀਂ ਯੂਜ਼ ਕਰਨਗੇ ਕਿਉਂਕਿ ਇੰਨੀ ਜ਼ਿਆਦਾ ਬਿਜਲੀ ਉਹਨਾਂ ਨੂੰ ਚਾਹੀਦੀ ਹੈ ਤੇ ਜੇ ਉਹ ਮਹਿੰਗੀ ਹੋ ਗਈ ਜੇ ਡਿਮਾਂਡ ਜ਼ਿਆਦਾ ਹੋ ਗਈ ਤੇ ਸਪਲਾਈ ਘੱਟ ਮਹਿੰਗੀ ਹੋਣੀ ਤੇ ਉਹ ਕਹਿੰਦੇ ਆ ਵੀ ਨਹੀਂ ਆਪਾਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਇੰਡੀਪੈਂਡੈਂਟ ਆਪਣਾ ਬਿਜਲੀ ਦੇ ਯੂਨਿਟ ਲਾਓ ਉੱਥੋਂ ਬਿਜਲੀ ਪੈਦਾ ਕਰੋ ਹੁਣ ਕਿਉਂਕਿ ਮੈਂ ਅਗੇਨ ਕਾਫੀ ਇਹਦੇ ਚ ਨੋਟ ਪੋਲੀਟੀਕਲ ਨਹੀਂ ਮੈਂ ਕਹਿ ਰਿਹਾ ਕਿਉਂਕਿ ਆਲਰੇਡੀ ਮੈਂ ਤੁਹਾਨੂੰ ਪਤਾ ਸਿੰਬੋ ਦੇ ਜਿਹੜੇ ਸਾਡੇ ਪ੍ਰੋਡਕਟ ਨੇ ਉਹ ਡਾਟਾ ਸੈਂਟਰ ਦੇ ਨਾਲ ਰਿਲੇਟਡ ਵੀ ਇਹ ਸਾਰਾ ਕੁਛ ਹੈ ਨਾ ਆਪਾਂ ਕਰਦੇ ਹਾਂ ਤੇ ਉਹਦੇ ਜਿਹੜੀ ਵੱਡੀ ਪ੍ਰੋਬਲਮ ਇਹ ਹੈ ਕਿ ਵੀ ਕਈ ਜਗ੍ਹਾ ਤੇ ਡਾਟਾ ਸੈਂਟਰ ਲੱਗ ਚੁੱਕੇ ਆਲਰੇਡੀ ਹੁਣ ਜਿਹੜੇ ਡਾਟਾ ਸੈਂਟਰ ਲੱਗ ਚੁੱਕੇ ਆ ਤੇ ਉਹਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਲੋਕਲ ਲੋਕੀ ਉਹਨਾਂ ਨੂੰ ਬਿਜਲੀ ਦੇਣਾ ਨਹੀਂ ਚਾਹੁੰਦੇ ਕਿ ਉੱਥੇ ਰੌਲਾ ਪਾਉਂਦੇ ਆ ਸਟ੍ਰਾਈਕਸ ਕਰਦੇ ਆ ਸਾਰਾ ਕੁਛ ਕਰਦੇ ਆ ਚਾਹੇ ਉਹ US ਹੋਵੇ ਕੈਨੇਡਾ ਚ ਜਾਂ ਹੋਰ ਦੁਨੀਆਂ ਭਰ ਦੇ ਵਿੱਚ ਇਹ ਸਭ ਕੁਛ ਜਿਹੜਾ ਚੱਲ ਰਿਹਾ ਪਰ ਜੇ ਉਹਨਾਂ ਨੂੰ ਆਪਣੀ ਬਿਜਲੀ ਦਿੰਦੇ ਆ ਤੇ ਸਾਡੇ ਤੇ ਲੋਡ ਪੈ ਜਾਂਦਾ ਹੁਣ ਆਪਾਂ ਵੀ ਇੱਥੇ ਕਿੰਨੀ ਬਿਜਲੀ ਯੂਜ਼ ਕਰਦੇ ਹਾਂ ਠੀਕ ਹੈ ਨਾ ਜੇ ਉਹ ਸਾਰਾ ਕੁਛ ਜੇ ਉਹਨਾਂ ਨੂੰ ਦੇਣਾ ਸ਼ੁਰੂ ਕਰਤਾ ਤੇ ਫਿਰ ਆਮ ਲੋਕਾਂ ਦੀ ਇੱਕ ਤੇ ਮਹਿੰਗਾਈ ਵੱਧ ਜਾਣੀ ਹੈ, ਮਤਲਬ ਬਿਜਲੀ ਵੱਧ ਜਾਣੀ ਹੈ, ਇਹ ਐਨਡੀਪੀ ਪਾਰਟੀ ਨੇ ਰੀਸੈਂਟਲੀ

0: ਦੈਟਸ ਵਾਈ ਮੈਂ ਉਹਦੇ ਮੈਂਸ਼ਨ ਕਰਨਾ ਚਾਹ ਰਿਹਾ ਸੀ। ਉਹਨਾਂ ਨੇ ਕਿਹਾ ਵੀ ਇਹਦੇ ਨਾਲ ਤੁਹਾਨੂੰ ਚੁੱਪ ਚੁਪੀਤੇ ਨਾਲ ਬਿਜਲੀ ਦਾ ਰੇਟ ਵਧਾ ਦੇਣੇ ਆ, ਤੁਹਾਨੂੰ ਤਾਂ ਲੱਗਣਾ ਵੀ ਹੁਣ ਬਿਜਲੀ ਵੱਧ ਗਈ ਜਾਂ ਹੋ ਗਿਆ, ਪਰ ਰਿਐਲਿਟੀ ਇਹੀ ਹੈ ਕਿ ਵੀ ਬਿਜਲੀ ਚਾਹੀਦੀ ਚਾਹੀਦੀ
1: ਨਹੀਂ, ਬਿਜਲੀ ਬਿਲਕੁਲ ਚਾਹੀਦੀ ਹੈਗੀ, ਬਿਜਲੀ ਬਿਜਲੀ ਤੋਂ ਬਿਨਾਂ ਤਾਂ ਗੁਜ਼ਾਰਾ ਹੈ ਨੀ, ਪਾਣੀ ਵੀ ਚਾਹੀਦਾ ਹੈਗਾ, ਪਰ ਜਿਵੇਂ ਇੱਕ ਹੈਗਾ ਕਿ ਇੱਕ ਪਲੱਸ ਪੁਆਇੰਟ ਹੈਗਾ ਕਿ ਜਿਹੜਾ ਹੈਗਾ ਕਿ ਠੰਡੀ ਹਵਾ ਨੂੰ ਵੀ ਜਿਹੜਾ ਹੈਗਾ ਯੂਜ਼ ਕਰਨ ਦੀ ਉਹ ਸੋਚਦੇ ਕਰ ਪਾਣਗੇ ਨਹੀਂ ਕਰ ਪਾਣਗੇ, ਵਰਕ ਕਰਦਾ ਨਹੀਂ ਕਰਦਾ,
0: ਬਾਅਦ ਸਾਡੀ ਹਵਾ ਜਿਹੜੀ ਠੰਡਕ ਹੈ ਡਰਾਈ ਹੈ
1: ਡਰਾਈ ਹੈ। ਦੂਸਰੀ ਜਿਹੜੀ ਚੀਜ਼ ਹੈਗੀ ਨਾ, ਆਪਾਂ ਨੂੰ ਇਹ ਵੀ ਚੀਜ਼ ਇੱਕ ਮਾਇੰਡ ਚ ਰੱਖਣੀ ਚਾਹੀਦੀ ਹੈਗੀ ਕਿ ਅਮੈਰੀਕਾ ਤਰੱਕੀ ਕਿਉਂ ਕੀਤਾ ਉਹਨੇ, ਪਿਛਲੇ ਕਹਿ ਲਓ ਕਿ ਤਕਰੀਬਨ 70-75 ਸਾਲਾਂ ਦੇ ਵਿੱਚ ਕਾਫੀ ਸਾਰੀ ਉਹਨੇ ਤਰੱਕੀ ਕੀਤੀ ਜਾਂ 100 ਸਾਲਾਂ ਤੋਂ ਉਹਨੇ ਤਰੱਕੀ ਕਰ ਰਿਹਾ ਹੈਗਾ। ਇਸ ਕਰਕੇ ਉਹਦੇ ਨਾ ਦੋ ਚੀਜ਼ਾਂ ਸੀ, ਇੱਕ ਤਾਂ ਉੱਥੇ ਕਹਿੰਦੇ ਹੈਗੇ ਕਿ ਜੇ ਤੁਹਾਡੇ ਕੋਲ ਆਈਡੀਆ ਤਾਂ ਕਹਿੰਦੇ ਵੀ ਕਰ ਲਓ, ਠੀਕ ਹੈ, ਮਤਲਬ ਐਂਟਰਪ੍ਰੀਨਿਓਰਸ਼ਿਪ ਉਹਨਾਂ ਚ ਜ਼ਿਆਦਾ ਹੈਗੀ ਹੈ ਨਾ, ਤੇ ਇਸ ਕਰਕੇ ਉੱਥੇ ਜਿਹੜੇ ਕੰਮ, ਦੂਜਾ ਇਹ ਨੀ ਹੈਗਾ ਉੱਥੇ ਦਿਮਾਗੀ ਬੰਦੇ ਜ਼ਿਆਦਾ ਹੈਗੇ ਨੇ, ਉਹ ਦਿਮਾਗੀ ਬੰਦੇ ਲੈ ਜਾਂਦੇ ਨੇ ਕਿਤੇ ਵੀ ਹੋਵੇ, ਆਪ ਹੀ ਉੱਥੇ ਲੋਕੀ ਚਲੇ ਜਾਂਦੇ ਹੈਗੇ ਨੇ, ਜਿਹੜੇ ਵਧੀਆ ਬ੍ਰੇਨਸ ਹੈਗੇ ਨੇ ਉੱਥੇ ਚਲੇ ਗਏ ਹਨਾ। ਹੁਣ ਜਿਵੇਂ ਡੋਨਲਡ ਟਰੰਪ ਕੋਲ ਵੀ ਸੇਮ ਹੀ ਇਹੀ ਇਸ਼ੂ ਆਇਆ ਸੀ ਵੀ ਉਹ ਕਹਿੰਦੇ ਵੀ ਡਾਟਾ ਸੈਂਟਰ ਅਸੀਂ ਬਣਾਉਣੇ ਹੈਗੇ ਨੇ, ਉਹ ਕਹਿੰਦੇ ਡਾਟਾ ਸੈਂਟਰ ਬਣਾਉਣੇ ਤੇ ਬਣਾ ਲਓ, ਉਹ ਕਹਿੰਦੇ ਨਹੀਂ ਸਾਨੂੰ ਜਿਹੜੀ ਹੈਗੀ ਕਿ ਬਿਜਲੀ ਦੀ ਬੜੀ ਕਿੱਲਤ ਹੈਗੀ ਵੀ ਉਹਦਾ ਆਪਾਂ ਕਿੱਦਾਂ ਹੱਲ ਕਰੀਏ, ਤੇ ਉਹ ਕਹਿੰਦਾ ਵੀ ਬਿਜਲੀ ਤੁਸੀਂ ਆਪ ਪੈਦਾ ਕਰ ਲਓ, ਠੀਕ ਹੈ, ਉਹ ਕਹਿੰਦਾ ਆਪ ਪੈਦਾ ਕਰ ਲਓ, ਵੀ ਕਹਿੰਦਾ ਤੁਸੀਂ ਆਪਣਾ ਪਾਵਰ ਹਾਊਸ ਲਗਾ ਲਓ ਵੀ ਆਪਣੀ ਬਿਜਲੀ ਆਪ ਤੁਸੀਂ ਕਰ ਲਓ, ਕਹਿੰਦਾ ਰੀਅਲੀ ਆਰ ਯੂ ਸੀਰੀਅਸ, ਉਹ ਕਹਿੰਦਾ ਯੈਸ, ਕਹਿੰਦਾ ਤੁਸੀਂ ਲਗਾਓ ਤੁਸੀਂ। ਫਿਰ ਉਹ ਕੰਪਨੀਆਂ ਨੇ ਰਲ ਮਿਲ ਕੇ ਇੱਕ ਬਹੁਤ ਜਿਹੜਾ ਵੱਡਾ ਜਿਹੜਾ ਸਭ ਤੋਂ ਦੁਨੀਆਂ ਦਾ ਵੱਡਾ ਡਾਟਾ ਸੈਂਟਰ ਉੱਥੇ ਬਣਾਇਆ ਹੈਗਾ, ਉਹਨਾਂ ਨੇ ਆਪ ਆਪਣੀ ਜਿਹੜੀ ਹੈਗੀ ਹੈ ਪਾਵਰ ਜਨਰੇਸ਼ਨ ਦੀ ਕੀਤੀ ਹੈਗੀ ਆ। ਦੈਟ ਮੀਨਸ ਕਿ ਅਗਰ ਕੁਛ ਵੀ ਇੱਦਾਂ ਦਾ ਕੋਈ ਚੀਜ਼ ਆਉਂਦੀ ਹੈਗੀ, ਜਿਹੜੇ ਚੈਲੇਂਜ ਆਉਂਦੇ ਨੇ ਵਿਰੋਧੀ ਪਾਰਟੀ ਦਾ ਕੰਮ ਕੀ ਹੈਗਾ, ਜਿਹੜੇ ਵੀ ਚੈਲੇਂਜ ਆਉਂਦੇ ਉਹਨੂੰ ਹਾਈਲਾਈਟ ਕਰਨਾ, ਠੀਕ ਹੈ, ਤਾਂ ਕਿ ਗਵਰਨਮੈਂਟ ਉਹਦਾ ਸੋਲੂਸ਼ਨ ਲੱਭੇ, ਜੇ ਜਿੰਨੇ ਉਸ ਪ੍ਰੋਜੈਕਟ ਲੈਣਾ ਉਹਦਾ ਸੋਲੂਸ਼ਨ ਲੱਭੇ। ਇਹ ਨਹੀਂ ਹੈਗਾ ਕਿ ਸਿਰਫ ਆਪਾਂ ਇੱਕ ਚੀਜ਼ ਕਰਕੇ ਜਿਹੜਾ ਹੈਗਾ ਕਿ ਉਹਨੂੰ ਆਪਾਂ ਨਕਾਰ ਦਈਏ ਕਿਸੇ ਚੀਜ਼ ਨੂੰ, ਹਨਾ। ਫਿਰ ਤਾਂ ਜਿਵੇਂ ਪੱਛਮੀ ਬੰਗਾਲ ਦੀ ਆਪਾਂ ਗੱਲ ਕਰਦੇ ਹੈਗੇ ਆ, ਉਹਦੇ ਚ ਜਿੰਨੇ ਚਿਰ ਉੱਥੇ ਉਹਨਾਂ ਦਾ ਰਾਜ ਰਿਹਾ ਸੀ ਹਨਾ ਕਮਿਊਨਿਸਟਾਂ ਦਾ, ਉਨੇ ਚਿਰ ਉੱਥੇ ਕੋਈ ਇੰਡਸਟਰੀ ਨਹੀਂ ਲੱਗੀ, ਕਿਉਂਕਿ ਜਿੱਥੇ ਕੋਈ ਲੱਗਦੀ ਉੱਥੇ ਜਾ ਕੇ ਝੰਡੇ ਲੈ ਕੇ ਬਹਿ ਜਾਣਾ ਸੀ, ਹਨਾ। ਤੋ ਦੈਟ ਮੀਨ ਵੀ ਹੈਵ ਟੂ ਟੇਕ ਏ ਬੈਲੈਂਸ ਅਪਰੋਚ ਸਾਨੂੰ ਲੈਣੀ ਚਾਹੀਦੀ। ਦਿੱਕਤ ਆਵੇ ਸਾਹਮਣੇ ਉਹਦਾ ਹੱਲ ਦੱਸੋ ਸਾਨੂੰ ਕੀ ਹੈਗਾ, ਅਗਰ ਪੋਲੂਸ਼ਨ ਆਉਂਦਾ ਪੋਲੂਸ਼ਨ ਦਾ ਦੱਸੋ ਕੀ ਹੱਲ ਹੈ, ਸਾਊਂਡ ਪੋਲੂਸ਼ਨ ਦਾ ਕੀ ਉਹਦਾ ਹੱਲ ਹੈਗਾ, ਬਿਜਲੀ ਹੈਗੀ ਆ ਕੀ ਕਮਿਟਮੈਂਟ ਹੈਗੀ ਹੈ, ਕਿੱਥੋਂ ਪੈਦਾ ਕਰੋਗੇ, ਤੇ ਉਹ ਇੱਥੇ ਤੇ ਓਪਨ ਹਾਊਸਿਸ ਹੁੰਦੇ ਹੀ ਹੈਗੇ ਨੇ, ਆਪਾਂ ਵੇਖੇ ਵੀ ਹੈਗੇ ਉਹਨਾਂ ਨੇ ਕੀਤੇ ਵੀ ਹੈਗੇ, ਹਨਾ। ਤੇ ਉਹਦੇ ਵਿੱਚ ਮਤਲਬ ਜਿਹੜੇ ਇਸ਼ੂਜ ਲੋਕਾਂ ਨੇ ਉਹ ਉਠਾਏ ਹੈਗੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ, ਨਾ ਕਿ ਆਪਾਂ ਵੀ ਪ੍ਰੋਜੈਕਟ ਹੀ ਨਾ ਲਗਾਈਏ ਵੀ ਉਹਦੇ ਵਿੱਚ ਮੈਨੂੰ ਕੋਈ ਬਹੁਤੀ ਸਿਆਣਪ ਨਹੀਂ ਲੱਗਦੀ ਹੈਗੀ।
0: ਜਿਹੜੇ ਇੱਥੋਂ ਦੇ ਲੋਕੀ ਹੈ ਨਾ, ਜਿਹੜੇ ਲੋਕ ਜਿੱਥੇ ਜਿੱਥੇ ਪ੍ਰੋਜੈਕਟ ਲੱਗਣ ਦੀ ਗੱਲ ਕਰਦੇ ਆ, ਉਹ ਲੋਕੀ ਬਹੁਤ ਸਿਆਣੇ ਨੇ, ਆਪਾਂ ਨੂੰ ਲੱਗਦਾ ਵੀ ਆਪਾਂ ਆਪਾਂ ਨੌਲੇਜ ਰੱਖਦੇ ਆ, ਪਰ ਲੋਕਲ ਕੈਨੇਡੀਅਨ ਲੋਕੀ ਇੰਨੀ ਸੋਚ ਸਮਝ ਕੇ ਵੋਟਾਂ ਨੀ ਪਾਉਂਦੇ,
1: ਇੱਥੋਂ
0: ਦੇ ਜੰਮੇ ਪਲੇ ਉਹਨਾਂ ਨੂੰ ਉਹਨਾਂ ਦੇ ਵਿੱਚ ਉਹਨਾਂ ਦੇ ਬਜ਼ੁਰਗਾਂ ਦਾਦਿਆਂ ਪੜਦਾਦਿਆਂ ਪਿਓਆਂ ਨੇ ਸਾਰਿਆਂ ਨੇ ਉਹਨਾਂ ਦੇ ਦਿਮਾਗਾਂ ਚ ਗੱਲਾਂ ਪਾਈਆਂ, ਉਹ ਇੱਥੋਂ ਦੀ ਹਿਸਟਰੀ ਜਾਣਦੇ ਨੇ, ਉੱਥੋਂ ਦੀਆਂ ਚੀਜ਼ਾਂ ਜਾਣਦੇ ਨੇ ਵੀ ਕਿੱਦਾਂ ਸਾਰਾ ਕੁਛ ਹੋਇਆ। ਸਾਨੂੰ ਤੇ ਉੱਪਰ ਉੱਪਰਲੀ ਲੇਅਰ ਪਤਾ ਹੈ ਜਾਂ ਥੋੜੀ ਡੀਪਲੀ ਥੋੜਾ ਕਹਿ ਸਕਦੇ ਵੀ ਚਲੋ ਆਪਾਂ ਮੀਡੀਆ ਦੇ ਨਾਲ ਰਿਲੇਟਡ ਆ, ਦੈਟਸ ਵਾਈ। ਪਰ ਜਿਹੜੇ ਜਿਹੜੀ ਬਿਜਲੀ ਪਾਣੀ ਦੀ ਗੱਲ ਕਰਦੇ ਨਾ, ਤੁਸੀਂ ਦੇਖੋ ਵੀ ਕੈਲੀਫੋਰਨੀਆ ਜਿਹੜਾ ਵਨ ਆਫ ਦਾ ਸਭ ਤੋਂ ਵੱਡੀ ਇਕੋਨਮੀ ਇੱਕ ਜਿਹੜੀ ਹੈ ਨਾ ਉੱਥੋਂ ਦੀ, ਜਿਹਦੇ ਚ ਜ਼ਿਆਦਾ ਲੋਕੀ ਜਿਹੜੇ ਨੇ ਸੈਟਅਪ ਲਾਉਂਦੇ ਜਾ ਕੇ ਜਾਂ ਸਭ ਕੁਛ ਕਰਦੇ ਆ, ਉੱਥੇ ਪਾਣੀ ਦੀ ਕਿੱਲਤ ਆਈ ਹੈ, ਠੀਕ ਹੈ ਨਾ, ਪਾਣੀ ਨੀ ਹੈਗਾ ਪੀਣ ਨੂੰ ਸਹੀ,
1: ਪਾਣੀ ਹੈ ਨੀ। ਅੱਜ ਵੀ ਮੈਂ ਕੋਈ ਵੇਖ ਰਿਹਾ ਸੀ ਵੀਡੀਓ ਦੇ ਵਿੱਚ, ਉਹ ਕਹਿ ਰਹੇ ਕਹਿੰਦੇ ਆਪਾਂ ਪਹਿਲਾਂ ਕਹਿੰਦੇ ਪੰਜਾਬ ਨੂੰ ਹੀ ਕੈਲੀਫੋਰਨੀਆ ਬਣਾ ਦਾ, ਉਹ ਕਹਿੰਦਾ ਮੈਂ ਕੈਲੀਫੋਰਨੀਆ ਜਾ ਕੇ ਆਇਆ ਉੱਥੇ 1200 ਫੁੱਟ ਤੱਕ ਤੇ ਪਾਣੀ ਚਲਾ ਗਿਆ ਹੈਗਾ,
0: ਬਿਲਕੁਲ
1: ਠੀਕ ਹੈ। ਤੇ ਉਹ ਹਰ ਜਿਹੜੀ ਹੈਗੀ ਕਿ ਤੁਸੀਂ ਦੇਖੋ ਅਗਰ ਕੁਦਰਤ ਜਿਹੜੀ ਹੈਗੀ ਨਾ ਉਹ ਕੀ ਹੈਗਾ ਕਿ ਜੇ ਇੱਧਰ ਆਪਾਂ ਗੁਬਾਰਾ ਦਬਾਵਾਂਗੇ ਤੇ ਇੱਧਰ ਨੂੰ ਚੱਲ ਜਾਏਗੀ, ਹਵਾ ਇੱਧਰ ਨੂੰ ਕਰਾਂਗੇ ਤੇ ਇੱਧਰ ਨੂੰ ਚੱਲ ਜਾਏਗੀ, ਹਨਾ। ਤੋ ਦੈਟ ਮੀਨਸ ਤੁਸੀਂ ਕੁਛ ਪ੍ਰੋਡਿਊਸ ਕਰ ਰਹੇ ਹੈਗੇ, ਪੰਜਾਬ ਚ ਵੀ ਤੇ ਉਹੀ ਹਾਲ ਹੋਇਆ ਨਾ, ਕਣਕ ਝੋਨਾ ਆਪਾਂ ਪੈਦਾ ਕਰ ਲਿਆ, ਪਾਣੀ ਆਪਣਾ ਖਤਮ ਕਰ ਲਿਆ, ਬਿਮਾਰੀਆਂ ਲਵਾੜੀਆਂ ਖਾਦਾਂ ਤੇ ਜਿਹੜੀਆਂ ਪਾ ਪਾ ਕੇ ਤੇ ਆਪਾਂ ਦਵਾਈਆਂ ਪਾ ਪਾ ਕੇ, ਹਨਾ, ਤੋ ਝੋਨਾ ਤੇ ਆਪਾਂ ਕਰ ਲਿਆ ਪੈਦਾ, ਦੈਟ ਮੀਨਸ ਆਪਾਂ ਉਹ ਕੈਲਕੂਲੇਸ਼ਨ ਨਾ ਕੀਤੀ। ਦਿਸ ਇਜ਼ ਵਾਈ ਆਮ ਸੇਇੰਗ ਕਿ ਵੀ ਸ਼ੁੱਡ ਹੈਵ ਅ ਬੈਲੈਂਸਡ ਅਪਰੋਚ, ਵੀ ਜਿਹੜਾ ਚੈਲੇਂਜ ਹੈਗਾ ਉਹਦੀ ਕੈਲਕੂਲੇਸ਼ਨ ਹੋਵੇ, ਨਹੀਂ ਤੇ ਹੁੰਦਾ ਕਿ ਕਈ ਵਾਰੀ ਆਪਾਂ ਸੌਖਾ ਕੰਮ ਵੇਖਦੇ ਹੈਗੇ ਉਹ ਮਹਿੰਗਾ ਪੈਂਦਾ ਹੈਗਾ ਕਈ ਵਾਰੀ ਸਾਨੂੰ ਸੌਦਾ।
0: ਸੋ ਇਸ ਕਰਕੇ ਜਿਹੜਾ ਇਹ ਪੈਸੇ ਦਾ ਜਿਹੜਾ ਖੇਲ ਹੈ ਨਾ ਜੀ, ਜਿਹੜੀਆਂ ਕੰਪਨੀਆਂ ਇੱਥੇ ਇਨਵੈਸਟ ਕਰਨਾ ਚਾਹ ਰਹੀਆਂ ਨੇ, ਅਲਟੀਮੇਟਲੀ ਉਹ ਇਨਵੈਸਟ ਸਾਡਾ ਫਾਇਦਾ ਨਹੀਂ ਕਰਨ ਵਾਸਤੇ ਕਰਨਾ ਚਾਹ ਰਹੀ, ਪੈਸਾ ਕਮਾਉਣ ਵਾਸਤੇ।
1: ਪਾਣੀ ਹੈ ਨਾ, ਦੇਖੋ ਆਪਣਾ ਪੈਸਾ, ਉਹਨੇ ਤਾਂ ਕੈਲਕੂਲ ਬਿਜ਼ਨਸਮੈਨ ਨੇ ਸੋਚਣਾ ਹੈਗਾ,
0: ਉਹਨਾਂ ਨੇ ਇਹੀ ਸੋਚ ਕੇ ਕਰਨਾ ਵੀ
1: ਪੈਸਾ ਇਨਵੈਸਟ। ਇੱਥੇ ਕਾਤੂ ਆ ਰਹੇ ਨੇ ਕਿਉਂਕਿ ਉੱਥੇ ਉਹਨਾਂ ਨੂੰ ਸਸਤਾ ਪੈ ਰਹੀ ਚੀਜ਼, ਠੀਕ ਹੈ, ਉਹਨਾਂ ਨੂੰ ਇੱਥੇ ਜ਼ਿਆਦਾ ਬੈਨੀਫਿਟ ਹੋ ਰਿਹਾ
0: ਜਿਹੜੀ ਇੱਥੋਂ ਦੀ ਉਹ ਪ੍ਰੋ ਹੈਗੀ ਹੈ ਰਾਈਟ ਨੂੰ। ਹੁਣ ਆਪਾਂ ਇਨਵੈਸਟ ਸਮਿਟ ਦੇ ਬਾਰੇ ਵੀ ਗੱਲਬਾਤ ਕਰਾਂਗੇ ਥੋੜ੍ਹੀ ਜਿਹੀ, ਕਿਉਂਕਿ ਉਹਦੇ ਵਿੱਚ ਕੀ ਚੇਂਜਿਸ ਨੇ, ਕਿਸ ਤਰ੍ਹਾਂ ਦਾ ਹੁੰਦਾ, ਬਟ ਇਹ ਹੈ ਵੀ ਗਵਰਨਮੈਂਟ ਦੇ ਪ੍ਰੋ ਹੋਣ

0: ਉਹਦਾ ਜੀ ਹੁਣ ਅੰਦਰ ਖਾਤੇ ਕੀ ਕੁਝ ਚੱਲ ਰਿਹਾ ਸਾਨੂੰ ਕੁਛ ਨੀ ਪਤਾ ਲੱਗਦਾ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਨੇ ਜਦੋਂ ਸਰਕਾਰਾਂ ਬਣਦੀਆਂ ਉਹ ਆਪਣੇ ਏਜੰਡੇ ਦੇ ਵਿੱਚ ਤੇ ਲੈ ਕੇ ਨੀ ਆਉਂਦੇ ਤੁਹਾਨੂੰ ਕੋਈ ਇਹ ਕਹਿ ਕੇ ਨੀ ਆਉਂਦੇ ਵੀ ਆਪਾਂ ਪ੍ਰਾਈਵੇਟਾਈਜ਼ ਕਰਾਂਗੇ ਹੈਲਥ ਕੇਅਰ ਨੂੰ ਜਾਂ ਆਪਾਂ ਸਕੂਲਾਂ ਨੂੰ ਏਦਾਂ ਕਰ ਦਾਂਗੇ ਟਾਈਟ ਕਰਕੇ ਰੱਖਾਂਗੇ ਇੱਥੇ ਨਹੀਂ ਦੇਵਾਂਗੇ ਐਡਮਿਸ਼ਨ ਹਾਲਾਂਕਿ ਸਾਡੇ ਕੋਲ ਬਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਸਾਡੇ ਕੋਲ ਸਰਪਲਸ ਵੀ ਹੋ ਜਾਏਗਾ ਓਇਲ ਦੇ ਪ੍ਰਾਈਸ ਇੰਨੇ ਵੱਧ ਜਾਣਗੇ ਪਰ ਫਿਰ ਵੀ ਆਪਾਂ ਜਿਹੜਾ ਲੋਕਾਂ ਨੂੰ ਫੈਸਿਲਿਟੀਜ਼ ਨਹੀਂ ਦੇਣੀਆਂ ਜਿਹੜੀਆਂ ਉਹ ਲੈ ਸਕਦੇ ਨੇ ਸੋ ਇਹ ਸਾਰਾ ਕੁਝ ਜਿਹੜਾ ਇਲੈਕਸ਼ਨ ਦੇ ਵਿੱਚ ਹੋਣਾ ਚਾਹੀਦਾ ਉਹ ਪਹਿਲਾਂ ਨਹੀਂ ਹੁੰਦਾ ਏਦਾਂ ਹੀ ਕਾਰਨੀ ਸਾਹਿਬ ਦੇ ਬਾਰੇ ਵੀ ਜਿਹੜਾ ਇਹਨਾਂ ਨੇ ਹੁਣ ਸਬਮਿਟ ਕੀਤੀ ਹੈ ਇਹ ਕਿਸੇ ਨੂੰ ਚੇਤਾ ਨਹੀਂ ਵੀ ਉਹ ਏਦਾਂ ਦਾ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਇਹ ਕਦੀ ਉਹਨਾਂ ਨੇ ਏਜੰਡੇ ਚ ਕਿਹਾ ਵੀ ਠੀਕ ਹੈ
1: ਉਹ ਤੇ ਚੱਲ ਹਾਂਜੀ ਉਹਦੀ ਆਪਾਂ ਬ੍ਰੇਕ ਤੋਂ ਬਾਅਦ ਕਰ ਲਾਂਗੇ
0: ਬ੍ਰੇਕ ਕਰਕੇ ਨਾ ਥੋੜੀ ਜੀ ਠੀਕ ਹੈ ਫਿਰ ਇਸ ਤੋਂ ਬਾਅਦ ਇੱਥੇ ਗੱਲਬਾਤ ਕਰਦੇ ਆ ਆਪਾਂ ਤੇ ਸਬਰੰਗ ਰੇਡੀਓ 94.7 ਐਫਐਮ ਸੁਣ ਰਹੇ ਸਾਰੇ ਲਿਸਨਰਾਂ ਨੂੰ ਦੱਸ ਦਈਏ ਅੱਜ ਮੇਰੇ ਨਾਲ ਸਤਵਿੰਦਰ ਸਿੰਘ ਜੀ ਸ਼ਾਮਲ ਨੇ ਆਪਾਂ ਕੁਛ ਗੱਲਾਂ ਬਾਤਾਂ ਕਰ ਰਹੇ ਹਾਂ ਦੁਨੀਆ ਭਰ ਦੀਆਂ ਕਿੱਥੇ ਕਿੱਥੇ ਕੀ ਕੁਛ ਹੋਇਆ ਟੈਕਨੋਲੋਜੀ ਦੇ ਨਾਲ ਪਰ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸਟ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट प्रोडक्ट लॉन्च या कम्युनिटी सेलिब्रेशन हम सिर्फ प्रमोशन नहीं करते हम आपके ब्रांड को एक यादगार अनुभव बना देते हैं हमारी टीम पहुंचती है आपके पास लोगों से जुड़ती है और आपकी पहचान को फैलाती है पूरे 250 किलोमीटर के नेटवर्क में ज्यादा पहचान ज्यादा भरोसा ज्यादा ग्राहक अपने बिजनेस को बनाइए खास दिखाइए सुनाइए और सेलिब्रेट कराइए आज ही बुक कीजिए सबरंग रेडियो के साथ आपका ब्रांड ऑन एयर भी और ऑन ग्राउंड भी Monday, Tuesday, Thursday and Friday, 7 to 8 p.m. Sunday, 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhta hai. Tuhadi sahulat layi main Maninder Singh Tillon ate Inderjot Kaur Tillon ikko chhat het immigration ate insurance diyan sewawan pradan karde hain. Sanu sampark karn layi 403-225-1111 Maninder Singh Tillon Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotox, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
0: ਬਿਲਕੁਲ ਜੀ sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਜਾਂ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਵੈਬਸਾਈਟ ਐਪ ਜਾਂ ਕਿਸੇ ਵੀ ਤਰ੍ਹਾਂ ਦਾ ਸੋਫਟਵੇਅਰ ਡਿਵੈਲਪ ਕਰਵਾਉਣਾ ਜਾਂ SEO ਦੀਆਂ ਅੱਜ ਕੱਲ੍ਹ ਜਿਹੜੀਆਂ ਵੀਡੀਓ AI ਦੇ ਨਾਲ ਜਨਰੇਟ ਕਰਕੇ ਆਪਾਂ ਬਣਾਉਂਦੇ ਹਾਂ ਉਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਣਾ ਚਾਹੁੰਦੇ ਹੋ ਆਪਣੇ ਵਾਸਤੇ ਤੇ 403-400-0203 ਤੇ ਸਾਡੇ ਨਾਲ ਸੰਪਰਕ ਕਰ ਸਕਦੇ ਜਾਂ iwebguy.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਹੈ ਇਸ ਤੋਂ ਇਲਾਵਾ symboengineering.ca ਜੇ ਤੁਸੀਂ ਇੰਜੀਨੀਅਰਿੰਗ ਦੀਆਂ ਕੋਈ ਵੀ ਸਰਵਿਸਿਜ਼ ਚਾਹੇ ਕੰਸਟਰਕਸ਼ਨ ਕਮਰਸ਼ੀਅਲ ਜਾਂ ਮਕੈਨੀਕਲ ਕਿਸੇ ਵੀ ਤਰ੍ਹਾਂ ਦੀ ਇੰਜੀਨੀਅਰਿੰਗ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਕੰਪਲਾਇੰਸ ਦੇ ਰਿਲੇਟਡ ਵੀ ਸਿਟੀ ਤੋਂ ਕੋਈ ਅਪਰੂਵਲ ਰੁਕਦੀ ਹੈ ਜਾਂ ਕੁਛ ਤੁਹਾਨੂੰ ਚਾਹੀਦਾ ਤਾਂ ਉਹਦੇ ਵਾਸਤੇ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ symboengineering.ca ਦੇ ਉੱਤੇ

0: ਤੁਹਾਡੀ ਇੰਜੀਨੀਅਰਸ ਦੀ ਟੀਮ ਹੈ ਜਿਹੜੀ ਕੋਲੈਕਟਿਵ ਐਫਰਟਸ ਦੇ ਨਾਲ ਤੁਹਾਡੇ ਵਾਸਤੇ ਵਧੀਆ ਕੰਮ ਜਿਹੜਾ ਕਰਕੇ ਦਿੰਦੀ ਹੈ। ਇਸ ਤੋਂ ਇਲਾਵਾ ਸਿੰਬੋ ਇੰਜੀਨੀਅਰਿੰਗ ਦੇ ਜਿਹੜੇ ਪਾਰਟਸ ਨੇ, ਚਾਹੇ ਓਇਲ ਐਂਡ ਗੈਸ ਦੇ ਹੋਣ, ਚਾਹੇ ਉਹ ਸਾਡੇ ਕੋਲ ਹਿਊਮਨ ਰੋਬੋਟਸ ਜਿਹੜੇ ਅੱਜ ਕੱਲ੍ਹ ਕਹਿੰਦੇ ਹਾਂ ਹਿਊਮਨੋਇਡਸ, ਅਤੇ ਇਸ ਤਰ੍ਹਾਂ ਦੇ ਪਾਰਟਸ ਬਣਾਉਣਾ ਚਾਹੁੰਦੇ ਹੋ, ਡਾਟਾ ਸੈਂਟਰ ਦੇ ਪਾਰਟਸ ਜੇ ਬਣਾਉਣੇ ਆ, ਜਾਂ ਡਾਟਾ ਸੈਂਟਰ ਦੇ ਨਾਲ ਨਾਲ ਆਪਾਂ ਕਈ ਤਰ੍ਹਾਂ ਦੇ ਹੋਰ ਟੈਕਨੋਲੋਜੀ ਦੇ ਨਵੇਂ ਨਵੇਂ ਪਾਰਟਸ, BYD ਦੇ ਪਾਰਟਸ ਬੜੇ ਬਣਦੇ ਆ, ਸਿੰਬੋ ਇੰਜੀਨੀਅਰਿੰਗ ਜਿਹੜੀ ਬਣਾ ਰਹੀ ਹੈ, BMW ਦੇ ਬਣਾ ਰਹੀ ਹੈ, NVIDIA ਦੇ ਬਣਾ ਰਹੀ ਹੈ। ਸੋ ਇਹ ਸਾਰੇ ਜਿਹੜੇ ਪਾਰਟਸ ਨੇ, ਬੜੀ 300 million ਪੀਸਿਸ ਜਿਹੜੇ ਨੇ ਉਹ ਐਵਰੀ ਈਅਰ ਜਿਹੜੇ ਆਲਰੇਡੀ ਬਣਾਏ ਜਾ ਰਹੇ, ਅਤੇ ਸੇਮ ਕੰਪਨੀ ਜਿਹੜੀ ਹੈ ਉਹਨਾਂ ਦੇ ਨਾਲ ਆਪਾਂ ਇੱਥੇ ਕੋਲੈਬਰੇਟ ਕੀਤਾ, ਅਤੇ ਕੈਨੇਡਾ ਦੇ ਵਿੱਚ ਜੇ ਕਿਸੇ ਵੀ ਤਰ੍ਹਾਂ ਦੀਆਂ ਸਰਵਿਸਿਸ ਜਾਂ ਪ੍ਰੋਡਕਟਸ ਚਾਹੀਦੇ ਆ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, simboengineering.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਜਿਹੜੀ ਹੈ ਲਈ ਜਾ ਸਕਦੀ ਹੈ। ਆਪਾਂ ਡਾਟਾ ਸੈਂਟਰਾਂ ਦੀ ਗੱਲ ਤਾਂ ਕਰ ਹੀ ਰਹੇ ਸੀ, ਬਟ ਟੈਕਨੋਲੋਜੀ ਦੇ ਨਾਲ ਵੀ ਬਹੁਤ ਚੇਂਜ ਹੋ ਰਿਹਾ ਜੀ, ਅਤੇ ਕਈ ਪਾਰਟਸ ਟੈਕਨੋਲੋਜੀ ਦੇ ਇਸ ਤਰ੍ਹਾਂ ਦੇ ਜਿਹੜੇ ਸਾਲਾਂ ਬੱਧੀ ਜਿਹੜੇ ਚੱਲਦੇ ਆ, ਉਹ ਤਾਂ ਮੈਂ ਦੇਖ ਰਿਹਾ ਸੀਗਾ ਵੀ ਜਿੰਨਾ ਟੈਕਨੋਲੋਜੀ ਦੇ ਵਿੱਚ ਉਹ ਪਾਰਟ ਦੀ ਇੰਪੋਰਟੈਂਸ ਜ਼ਿਆਦਾ ਹੈ ਅਤੇ ਓਨਾ ਹੀ ਪਾਰਟ ਮਹਿੰਗਾ ਹੋ ਜਾਂਦਾ। ਜੇ ਹੁਣ ਪਲੇਨਸ ਦੇ ਵਿੱਚ ਦੇਖੀਏ, ਕਿਉਂਕਿ ਐਰੋਨੋਟੀਕਲ ਪਾਰਟਸ ਵੀ ਬਣਾਉਂਦੇ ਆ, ਅਤੇ ਜੇ ਪਲੇਨਸ ਦੇ ਵਿੱਚ ਜਿਹੜੇ ਪਾਰਟ ਯੂਜ਼ ਕੀਤੇ ਜਾਂਦੇ ਨੇ, ਉੱਥੇ ਰਿਸਕ ਦੀ ਗੁੰਜਾਇਸ਼ 0% ਜਿਹਨੂੰ ਕਹਿੰਦੇ ਨੇ, 0.00 ਇੰਨੀ ਹੁੰਦੀ ਹੈ ਵੀ ਤੁਸੀਂ ਬਹੁਤ ਰੇਅਰ ਤੁਹਾਡਾ ਪਾਰਟ ਜਿਹੜਾ ਉੱਥੇ ਖਰਾਬ ਹੋ ਸਕਦਾ, ਜੇ ਖਰਾਬ ਹੁੰਦਾ ਤਾਂ ਨੁਕਸਾਨ ਬਹੁਤ ਵੱਡਾ। ਸੋ ਇਸ ਕਰਕੇ ਉਹ ਪਾਰਟ ਮਹਿੰਗੇ ਹੋ ਜਾਂਦੇ ਨੇ, ਪਲੱਸ ਉਹਦੀ ਟੋਲਰੈਂਸ ਜਿਹੜੀ ਹੈ ਬਹੁਤ ਘੱਟ ਜਾਂਦੀ ਹੈ। ਜੇ ਤੁਸੀਂ ਆਮ ਪਾਰਟ ਨੇ, ਜੇ ਸਪੋਜ਼ ਕਰੋ ਜੀ ਕਿਤੇ ਕੋਈ ਲੱਤ ਪੈਰ ਟੁੱਟ ਵੀ ਗਿਆ, ਤਾਂ ਆਪਾਂ ਫਿਰ ਵੀ ਕਈ ਵਾਰੀ ਗੁਜ਼ਾਰਾ ਕਰ ਲੈਂਦੇ ਹਾਂ, ਕੋਈ ਰਿਸਕ ਹੀ ਇੰਨਾ ਨਹੀਂ ਹੈਗਾ। ਸੋ ਇਹ ਡਿਪੈਂਡ ਕਰਦਾ ਵੀ ਤੁਹਾਡੇ ਪਾਰਟਸ ਕਿੰਨੇ ਇੰਪੋਰਟੈਂਟ ਤੇ ਕਿਸ ਤਰ੍ਹਾਂ ਦੇ ਨੇ। ਤੇ ਆਪਾਂ ਹੁਣ ਪੈਸੇ ਧੇਲੇ ਦੀ ਗੱਲ ਕਰੀਏ, ਸਮਿਟ ਦੇ ਬਾਰੇ ਜਾਂ ਬ੍ਰਿਕਸ ਦੇ ਬਾਰੇ ਤੁਸੀਂ ਪਹਿਲਾਂ ਦੱਸੋ ਕਿ ਬ੍ਰਿਕਸ ਦੇ ਬਾਰੇ ਕੀ।
1: ਬ੍ਰਿਕਸ ਦਾ ਦੇਖੋ, ਇੱਕ ਤੇ ਕਾਫੀ ਸਾਲਾਂ ਦਾ ਇਹ ਚੀਜ਼ ਬਣੀ ਹੋਈ ਸੀ, ਉਦਾਂ ਹੀ ਵੈਸੇ ਦਿਮਾਗ ਚ ਜਿਵੇਂ ਆਇਆ ਵੀ ਯਾਰ ਆਪਾਂ ਐਡੀ ਦੂਰ ਅਮਰੀਕਾ ਚ ਕਰਦੇ ਆ ਡਾਲਰ, ਜੇ ਮੰਨ ਲਓ ਕਿ ਹੁਣ ਸੇ ਕਿ ਕਿਸੇ ਨੇ ਚਾਈਨਾ ਨੇ ਮਤਲਬ ਅਮਰੀਕਾ ਆਪਣੇ ਖਰੀਦਣਾ ਹੈਗਾ, ਜਾਂ ਇੰਡੀਆ ਨੇ, ਚਲੋ ਸਿੰਪਲ ਜੇ ਐਗਜਾਮਪਲ ਲੈਣਾ, ਇੰਡੀਆ ਨੇ ਮੰਨ ਲਓ ਕਿ ਚਾਈਨਾ ਤੋਂ ਜਿਹੜੀ ਹੈਗੀ ਕੋਈ ਸਮਾਨ ਖਰੀਦਣਾ, ਤੇ ਉਹਨੂੰ ਪਹਿਲਾਂ ਡਾਲਰ ਲੈਣ ਅਮਰੀਕਾ ਕੋਲ ਜਾਣਾ ਪੈਂਦਾ, ਜਾਂ ਜਿਹੜੇ ਕੋਲ ਪਏ ਨੇ ਵੀ ਅਮਰੀਕਾ ਕੋਲ ਜਾਣ ਵਾਲੀ ਗੱਲ ਹੋ ਗਈ ਵੀ ਜਦੋਂ ਅਮਰੀਕਾ ਯੂਜ਼ ਕਰਨੀ ਹੈਗੀ ਹੈ ਨਾ, ਵੀ ਆਪਣੇ ਜਿਹੜੀ ਹੈਗੀ ਕੁਛ ਨਾ ਕੁਛ ਤੁਸੀਂ ਉਹਦੇ ਬਦਲੇ ਦਿਓ, ਫਿਰ ਉਹਨੂੰ ਜਿਹੜਾ ਹੈਗਾ ਕਿ ਤੁਸੀਂ ਚਾਈਨਾ ਲੈ ਕੇ ਜਾਓ ਤੇ ਚਾਈਨਾ ਵਾਲਾ ਫਿਰ ਤੋੜੇਗਾ ਤੇ ਫਿਰ ਉਹਨੂੰ ਯੂਜ਼ ਕਰੇਗਾ, ਉਹ ਭੰਬਲ ਭੂਸੇ ਚ ਪਾਇਆ ਹੋਇਆ ਹੈ ਨਾ।
0: ਬਿਲਕੁਲ, ਜੇ ਪੈਸੇ ਬਚਦੇ ਆ ਨਾ ਹਰ ਇੱਕ ਚੀਜ਼ ਚ, ਜਿੰਨੀ ਕਰੰਸੀ ਦੀ ਰੋਟੇਸ਼ਨ ਹੋਏਗੀ ਉਹਦੇ ਪੈਸੇ,
1: ਉਹਦੇ ਐਕਸਚੇਂਜ ਰੇਟਸ ਤੇ ਸਾਰੇ ਮਤਲਬ ਖਰੀਦਣ ਦੇ ਵੀ ਫਿਰ ਵੇਚਣ ਦੇ ਵੀ ਹੈ ਨਾ ਲੱਗਦੇ, ਫਿਰ ਉਹ ਜਿਹੜਾ ਹੈਗਾ ਕਿ ਨਾਲੇ ਅਗਲੇ ਦੀ ਚੌਧਰ ਉਦਾਂ ਹੀ ਵਿੱਚ ਖਾਮ ਖਾ ਹਨਾ, ਤੇ ਉਹ ਸਿੱਧੇ ਵੀ ਕਰ ਸਕਦੇ ਸੀ ਹਨਾ ਸਿੱਧਾ ਵਪਾਰਕ, ਫਿਰ ਉਹ ਇੱਕ ਉਹਨਾਂ ਨੇ ਸੋਚਿਆ ਵੀ ਯਾਰ ਸਾਰੀ ਆਬਾਦੀ ਤੇ ਇੱਧਰ ਆਪਾਂ ਰਹਿੰਦੇ ਹੈਗੇ, ਆਪਸ ਵਿੱਚ ਕਰੀਏ ਕੁਛ ਹੈ ਨਾ, ਚਲੋ ਕਿਉਂਕਿ ਉਹਨਾਂ ਦੇ ਥੋੜੇ ਵਖਰੇਵੇਂ ਸੀ ਇੱਕ ਦੂਜੇ ਦੇ ਨਾਲ ਲੈ ਕੇ ਚਾਈਨਾ ਦਾ, ਹਾਲਾਂਕਿ ਆਪਾਂ ਵਪਾਰ ਵੀ ਕਰੀ ਜਾਂਦੇ ਚਾਈਨਾ ਦੇ ਨਾਲ, ਪਰ ਥੋੜੀ ਜਿਹੀ ਵੀ ਉਹਨਾਂ ਦੇ ਨਾਲ ਟਸਲਬਾਜ਼ੀ ਬਾਰਡਰ ਦੀ ਰਹਿੰਦੀ ਹੈਗੀ ਆ, ਰਸ਼ੀਆ ਵੀ ਜਿਹੜਾ ਹੈਗਾ ਜਦੋਂ ਹੁਣ ਚਾਈਨਾ ਦੀ ਤੇ ਇੰਡੀਆ ਦੀ ਆਪਸ ਟਸਲਬਾਜ਼ੀ ਹੈਗੀ ਆ, ਤੇ ਰਸ਼ੀਆ ਭਾਵੇਂ ਇੰਡੀਆ ਦਾ ਦੋਸਤ ਹੈਗਾ ਪਰ ਉਹ ਕਹਿੰਦਾ ਕਿ ਇੰਡੀਆ ਸਾਡਾ ਦੋਸਤ ਹੈਗਾ ਚਾਈਨਾ ਸਾਡਾ ਭਰਾ ਹੈਗਾ, ਤੇ ਜੇ ਦੋਸਤ ਦੇ ਭਰਾ ਦੇ ਚ ਯੂਜ਼ ਕਰਨ ਵਾਲੀ ਗੱਲ ਆਉਂਦੀ ਤੇ ਫਿਰ ਉਹ ਭਰਾ ਵੱਲ ਜ਼ਿਆਦਾ ਹੋ ਜਾਂਦਾ, ਠੀਕ ਹੈ। ਤੇ ਉਹਦੇ ਕਰਕੇ ਪਰ ਫਿਰ ਵੀ ਇਹਨਾਂ ਨੇ ਇੱਕ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕੀਤੀ ਵੀ ਚਲੋ ਆਪਾਂ ਕੁਛ ਕਰੀਏ, ਫਿਰ ਉਹਨਾਂ ਸੋਚਿਆ ਵੀ ਅਸੀਂ ਆਪਸ ਚ ਹੀ ਆਪਣੀ ਕਰੰਸੀ ਚ ਗੱਲ ਟ੍ਰੇਡਿੰਗ ਕਰ ਲਈਏ ਕੁਛ ਹਨਾ। ਹੁਣ ਜੇ ਉਹਦੀ ਟ੍ਰੇਡਿੰਗ ਕਰਦੇ ਉਹਨਾਂ ਸੱਟ ਕਿੱਥੇ ਪੈਂਦੀ ਅਮਰੀਕਾ ਦੇ, ਠੀਕ ਹੈ। ਹੁਣ ਜੇ ਤੇ ਮੈਂ ਅਮਰੀਕਾ ਤੇ ਨਹੀਂ ਡਿਪੈਂਡੈਂਟ, ਮੈਂ ਕੋਈ ਅਮਰੀਕਾ ਤੋਂ ਲੈਣਾ ਦੇਣਾ ਨੀ, ਫਿਰ ਤੇ ਮੈਂ ਕਰ ਲਵਾਂ ਜੋ ਮਰਜ਼ੀ ਕਰ ਲਵਾਂ। ਹੁਣ ਅਮਰੀਕਾ ਦਾ ਲੈਣਾ ਦੇਣਾ ਸਾਰਿਆਂ ਦਾ, ਖਾਸ ਕਰਕੇ ਚਾਈਨਾ ਦਾ ਵੀ ਹੈਗਾ ਤੇ ਇੰਡੀਆ ਦਾ ਵੀ ਹੈਗਾ, ਇੰਡੀਆ ਦਾ ਵੀ ਮਾਲ ਇੱਧਰ ਭੇਜਣਾ ਆਪਣਾ ਤੇ ਚਾਈਨਾ ਨੇ ਵੀ ਭੇਜਣਾ, ਤੇ ਹੁਣ ਜੇ ਮਤਲਬ ਕਰਦੇ ਅਗਲੇ ਉਹਨਾਂ ਦੇ ਟੈਰਿਫ ਲਗਾ ਦੇਣਗੇ ਤੇ ਉੱਥੇ ਮਾਲ ਨੀ ਭੇਜ, ਉਹ ਕਹਿੰਦੇ ਇੰਨਾ ਸਾਨੂੰ ਉੱਧਰ ਫਾਇਦਾ ਨੀ, ਇੱਧਰ ਨੁਕਸਾਨ ਹੋ ਜਾਣਾ।
0: ਬਿਲਕੁਲ,
1: ਤੇ ਉਹ ਸਾਰੀ ਉਹ ਕੈਲਕੂਲੇਸ਼ਨ ਦੇ ਚੱਕਰਾਂ ਦੇ ਵਿੱਚ ਉਹਨਾਂ ਨੂੰ ਰੋਕ ਕੇ ਰੱਖਿਆ ਹੋਇਆ। ਤਾਂ ਅਮਰੀਕਾ ਦਾ ਜਿਹੜਾ ਹੁਣ ਜਿਵੇਂ ਡਾਲਰ ਹੈਗਾ ਉਹ ਜਿਹੜੀ ਹੈਗੀ ਕਿ ਇੱਕ ਟਰੈਪ ਹੀ ਹੈਗਾ ਉਹਨੇ ਬਣਾਇਆ ਸੀ, ਠੀਕ ਆ। ਅੱਜ ਤੋਂ 70-75 ਸਾਲ ਪਹਿਲਾਂ ਉਹਨੇ ਇੱਕ ਟਰੈਪ ਬਣਾਇਆ, ਉਹਦੇ ਵਿੱਚ ਫਸ ਗਏ ਸਾਰੇ, ਠੀਕ ਆ। ਹੁਣ ਫਸੇ ਹੈਗੇ ਨੇ ਤੇ ਉਹਦੇ ਚੋਂ ਨਿਕਲ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ, ਤੇ ਉਹੀ ਬ੍ਰਿਕਸ ਦੇ ਵਿੱਚ ਜਿਹੜਾ ਸੀ ਉਹ ਜਦੋਂ ਕੋਈ ਗੱਲਬਾਤ ਹੁੰਦੀ ਹੈ ਅਮਰੀਕਾ ਵਾਲੇ ਦਬਕਾ ਮਾਰ ਦਿੰਦੇ ਨੇ, ਜੇ ਇਹਨਾਂ ਨੇ ਐਂ ਕੀਤਾ ਤੇ ਆਪਾਂ ਇਹਨਾਂ ਨੇ ਟੈਰਿਫ ਲਾ ਦਿੰਦੇ ਹਾਂ, ਉਹ ਫਿਰ ਆਪਾਂ ਨੂੰ ਹੁੰਦਾ ਵੀ ਯਾਰ ਹੁਣ ਹੋ ਕੀ ਰਿਹਾ ਹੈਗਾ। ਤੁਸੀਂ ਦੇਖੋ ਕਹਿੰਦੇ ਨੇ ਕਿ ਕਹਿੰਦੇ ਕਿਸੇ ਬੰਦੇ ਨੂੰ ਇੰਨਾ ਨਾ ਡਰਾਓ ਕਿ ਉਹਦਾ ਡਰ ਹੀ ਨਿਕਲ ਜੇ, ਠੀਕ ਹੈ ਨਾ। ਕਈ ਵਾਰੀ ਆਪਾਂ ਵੇਖਦੇ ਨਾ ਨਿਆਣੇ ਨੂੰ ਆਪਾਂ ਕੁੱਟੀ ਜਾਂਦੇ ਬਾਅਦ ਚ ਫਿਰ ਉਹ ਕਹਿੰਦਾ ਫਿਰ ਅੱਗੂ ਉਹ ਵੀ ਆਕੜ ਜਾਂਦਾ ਹੈਗਾ ਹਨਾ, ਤੇ ਜਾ ਕੇ ਗਰੀਬ ਨੂੰ ਅਸੀਂ ਦਬਾਈ ਜਾਓ ਫਿਰ ਅਗਲਾ ਉਹ ਵੀ ਫਿਰ ਦਾਤਰੀ ਲੈ ਕੇ ਫਿਰ ਅੱਗੂ ਪੈਂਦਾ ਹੈਗਾ, ਫਿਰ ਪਤਾ ਲੱਗਦਾ ਵੀ ਕੀ ਭਾਵ ਇੱਕ ਨਹੀਂ ਹੈ ਹਨਾ। ਤੋ ਇਸ ਕਰਕੇ ਇੰਨਾ ਨਹੀਂ ਡਰਾਉਣਾ ਚਾਹੀਦਾ, ਤੇ ਅਮੈਰੀਕਾ ਕੀ ਕਰ ਰਿਹਾ ਕਿ ਟੂ ਮਚ ਡਰਾ ਰਿਹਾ ਸਾਰਿਆਂ ਨੂੰ, ਮੈਂ ਤੈਨੂੰ ਆਹ ਕਰ ਦੇਣਾ, ਮੈਂ ਤੈਨੂੰ ਉਹ ਕਰ ਦੇਣਾ, ਮੈਂ ਤੈਨੂੰ ਆਹ ਕਰ ਦੇਣਾ। ਉਹ ਕੀ ਹੈਗਾ ਕਿ ਫਾਰ ਦਾ ਟਾਈਮ ਬੀਇੰਗ ਜਿਹੜਾ ਹੈਗਾ ਉਪਰੂ ਸਾਰੇ ਦੇਸ਼ ਭਾਵੇਂ ਇੰਡੀਆ ਹੋਵੇ ਜਾਂ ਆਪਣਾ ਕੈਨੇਡਾ ਵੀ ਹੁਣ ਉਸ ਜਾਂ ਯੂਰਪ ਸੀ ਹਨਾ, ਉਹ ਸਾਰੇ ਪਹਿਲਾਂ ਇਹਦੀ ਸਹਿੰਦੇ ਸਹਿੰਦੇ ਸਹੀ ਜਾਂਦੇ

0: ਪਰ ਅੰਦਰ ਖਾਤੇ ਜਿਹੜੇ ਹੈਗੇ ਨਾ ਕਿ ਹੋਰ ਡਾਇਵਰਸਿਫਾਈ ਕਰਨ ਦੀ ਆਪਣੇ ਆਪ ਕੋਸ਼ਿਸ਼ ਕਰ ਰਹੇ ਨੇ ਜਿਵੇਂ ਇੰਡੀਆ ਨੇ ਉਧਰ ਜਿਹੜਾ ਟ੍ਰੇਡ ਟ੍ਰੀਟੀਜ਼ ਕੀਤੀਆਂ ਹੈਗੀਆਂ ਉਧਰ ਬਾਕੀਆਂ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਨਾ ਅਰਬ ਕੰਟਰੀਜ਼ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਕੈਨੇਡਾ ਦੂਜੇ ਪਾਸੇ ਕਰ ਰਿਹਾ ਤੋ ਦੈਟ ਮੀਨਸ ਸਾਰੇ ਉਹ ਜਿਹੜਾ ਇੱਕ ਜਾਲ ਬੁਣਿਆ ਹੋਇਆ ਸੀ ਅਮੈਰੀਕਾ ਨੇ ਇੱਕ ਜਾਲ ਦੇ ਵਿੱਚ ਫਸਾਏ ਹੋਏ ਸਾਰਿਆਂ ਨੂੰ ਉਹਨੂੰ ਹੌਲੀ ਹੌਲੀ ਹੌਲੀ ਹੌਲੀ ਰੱਸੀਆਂ ਜਿਹੜੀਆਂ ਵੱਢਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਡਾਰੀ ਉਦੋਂ ਮਾਰਨੀ ਜਦੋਂ ਇਹਨਾਂ ਨੂੰ ਕੋਈ ਦੂਜੇ ਪਾਸੇ ਰਸਤਾ ਹੋਏਗਾ ਤੇ
1: ਠੀਕ ਹੈ ਤੂੰ ਇਹਨਾਂ ਨੇ ਅਮੈਰੀਕਾ ਨੇ ਨਾ ਜਿਹੜਾ ਇੱਕ ਮੈਂ ਤੁਹਾਨੂੰ ਹੋਰ ਐਗਜ਼ਾਮਪਲ ਦਿੰਦਾ ਜਦੋਂ ਅਮੈਰੀਕਾ ਦੇ ਵਿੱਚ ਕੱਲੀਆਂ ਕਾਰਾਂ ਹੁੰਦੀਆਂ ਸੀ ਨਾ 60s ਦੇ ਜਾਂ ਉਸ ਤੋਂ ਵੀ ਪਹਿਲਾਂ ਤੇ ਇਹੀ ਮੇਨ ਹੁੰਦਾ ਸੀ ਜਿਹਨਾਂ ਨੂੰ ਤੇਲ ਦੀ ਲੋੜ ਹੁੰਦੀ ਸੀ ਫਿਰ ਬਾਅਦ ਚ ਓਪੈਕ ਬਣ ਗਿਆ ਓਪੈਕ ਨੇ ਕੀ ਕੀਤਾ ਵੀ ਕਹਿੰਦੇ ਆਪਾਂ ਇਹਨੂੰ ਇੰਨਾ ਸਸਤਾ ਤੇਲ ਕੋ ਦਿੰਦੇ ਹਾਂ ਫਿਰ ਇਹਨੇ ਤੇਲ ਦੇ ਉੱਤੇ ਇਕਦਮ ਹੀ ਜੇ $5 ਦੇ ਉੱਤੇ ਸੀਗਾ ਉਹਨਾਂ ਦਾ ਉਸ ਟਾਈਮ ਦੇ ਉੱਤੇ 13-14 ਕੁਛ ਇਹਨਾਂ ਨੇ ਵਧਾ ਦਿੱਤਾ ਹੁਣ ਅਮੈਰੀਕਾ ਨੂੰ ਉਦੋਂ ਗੁੱਸਾ ਚੜਿਆ ਵੀ ਇਹ ਵਰਤਣਾ ਤੇ ਆਪਾਂ ਹੀ ਹੈ ਤੇਲ ਹੋਰ ਤੇ ਕਿਤੇ ਗੱਡੀਆਂ ਹੀ ਨੀ
0: ਹੈਗੀਆਂ
1: ਇਹਨਾਂ ਨੇ ਉਹ ਓਪੈਕ ਬਣਾ ਲਈ ਯੂਨੀਅਨ ਬਣਾ ਕੇ ਆਪਣੀ ਤੇ ਤੇਲ ਦਾ ਕੰਮ ਕਰ ਜਿਹੜਾ ਉਹ ਆਪਣੀ ਪ੍ਰਾਈਸ ਤੇ ਚੁੱਕ ਲਈ ਉਸ ਤੋਂ ਬਾਅਦ ਅਮੈਰੀਕਾ ਜਿਹੜਾ ਉਹ ਫਿਰ ਸਿੱਧਾ ਹੋ ਗਿਆ ਅਰਬ ਕੰਟਰੀਆਂ ਨੂੰ ਕਿ ਵੀ 1 by 1 ਕਰਕੇ ਤੁਸੀਂ ਦੇਖਿਆ ਵੀ ਉਹਨੇ ਆਪਣੇ ਬਾਏ ਹੁੱਕ ਔਰ ਕਰੁੱਕ ਜਿਹੜੇ ਆ ਉਹ ਕੰਮ ਕਰਨੇ ਸ਼ੁਰੂ ਕਰਤੇ ਵੀ ਕਿਸ ਤਰ੍ਹਾਂ ਮੈਂ ਇੱਕ ਇੱਕ ਕੰਟਰੀ ਨੂੰ ਮਾਰਾਂ ਤੇ ਉਹਦਾ ਤੇਲ ਖੋਣਾ ਸ਼ੁਰੂ ਕਰਦਾ ਉਹਨੇ ਖੋਣਾ ਸ਼ੁਰੂ ਕਰਤਾ ਜਿਹਨੇ ਪਿਆਰ ਨਾ ਦੇ ਦਿੱਤਾ ਵਧੀਆ ਜਿਹਨੇ ਨਹੀਂ ਦਿੱਤਾ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੈਪਚਰ ਕਰ ਲਿਆ ਹੁਣ ਪਲੱਸ ਜਿਹੜੀ ਅਮੈਰੀਕਨ ਜਿਹੜੀ ਇਹ ਸਿਸਟਮ ਹੈ ਨਾ ਇੰਨਾ ਸਟਰੋਂਗ ਹੈਗਾ ਕਿਸੇ ਵੀ ਕੰਟਰੀ ਨੂੰ ਰਸ਼ੀਆ ਨੂੰ ਤੁਸੀਂ ਦੇਖੋ ਖੜਿਆਂ ਖੜਿਆਂ ਨੂੰ ਇਹਨੇ ਤੋੜਤਾ ਸੀਗਾ ਠੀਕ ਹੈ ਤੇ ਉਹ ਕਹਿੰਦੇ ਕੋਲਡ ਵਾਰ ਚੱਲਦੀ ਹੈ ਜੀ ਰਸ਼ੀਆ ਬਰਾਬਰ ਕਿਤੇ ਏਦਾਂ ਲੱਗਦਾ ਸੀ ਐਟ ਪਾਰ ਖੇਲਦੇ ਦੋਨੋਂ ਜਣੇ ਬਟ ਉਹ ਬੜਾ ਥੱਲੇ ਇਹਨੇ ਕਰਤਾ ਹੁਣ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਸੁਣਿਆ ਹੋਣਾ ਵੀ ਇੰਗਲੈਂਡ ਨੂੰ ਵੀ ਤੋੜਨ ਦੀ ਗੱਲਬਾਤ ਕੀਤੀ ਜਾ ਰਹੀ ਯੂਕੇ ਜਿਹਨੂੰ ਕਹਿੰਦੇ ਆ ਚਾਰੋ ਚਾਰ ਟੋਟੇ ਕਰਨੇ ਉਹਦੇ ਕਹਿੰਦੇ ਵੀ ਹਨਾ ਪਹਿਲਾਂ ਤਾਂ ਚੱਲ ਰਹੀ ਗੱਲ ਬਟ ਹੁਣ ਉਸ ਲੈਵਲ ਤੇ ਲੈ ਗਏ ਵੀ ਇਹਨੂੰ ਆਪਾਂ ਹੁਣ
0: ਜੇ ਮੈਂ ਉਹੀ ਕਿਹਾ ਨਾ ਉਹ ਇਹ ਕਰ ਹੀ ਰਿਹਾ ਹੈਗਾ ਇਸ ਕਰਕੇ ਤੇ ਲੋਕੀ ਮੰਨੀ ਜਾ ਰਹੇ ਹੈਗੇ ਨਾ ਪਰ ਉਹੀ ਕਿਹਾ ਨਾ ਜੋ ਡਰ ਨਿਕਲ ਗਿਆ ਠੀਕ ਹੈ ਯਾਰ ਤੁਸੀਂ ਅਲੱਗ ਹੁੰਦੇ ਕੋਈ ਗੱਲ ਨੀ ਫਿਰ ਵੀ ਆਪਣੇ ਭਰਾ ਅਲੱਗ ਰਹਿ ਜਾਓ ਕੋਈ ਆਪਾਂ ਇਹ ਮਤਲਬ ਯੂਕੇ ਵਾਲੇ ਕੀ ਕਰਨਗੇ ਇੰਗਲੈਂਡ ਵਾਲੇ ਕੀ ਕਰਨਗੇ ਇਹ ਵੀ ਕੰਪਰੋਮਾਈਜ਼ ਹੀ ਕਰਨਗੇ ਨਾ ਫਿਰ ਉਹ ਕਹਿੰਦੇ ਠੀਕ ਹੈ
1: ਗੱਲਬਾਤ ਕਰਦੇ ਨੇ ਉਹਨਾਂ ਨਾਲ ਤੇ ਇਹ ਤੇ ਇਹ ਸਿਰਫ ਇਹਦੀ ਮੈਂ ਪਾਵਰ ਦੀ ਗੱਲ ਦੱਸਦਾ ਦੂਜਾ ਇਹਨੇ ਸੇਮ ਟਾਈਮ ਦੇ ਉੱਤੇ ਸਾਨੂੰ ਇੱਕ ਸਟੇਬਲ ਦੁਨੀਆ ਦਾ ਇੱਕ ਸਿੱਕਾ ਦਿੱਤਾ ਜਾਂ ਡਾਲਰ ਦਿੱਤਾ ਜਿਹਦੇ ਨਾਲ ਸਾਰੀ ਦੁਨੀਆ ਚ ਬਿਜ਼ਨਸ ਹੋ ਸਕਦਾ ਅੱਜ ਵੀ ਆਪਾਂ ਜਾ ਕੇ ਕਿਸੇ ਨੂੰ ਕਹਿੰਦੇ ਨਾ ਕੈਨੇਡੀਅਨ ਡਾਲਰ ਉਹ ਕਹਿੰਦੇ ਕੈਨੇਡੀਅਨ ਡਾਲਰ ਕਿਸੇ ਨੂੰ ਪਤਾ ਸੁੱਟ ਵੀ US ਹੈਗਾ ਤੇ ਵੀ ਵਿਲ ਟਾਕ ਅਦਰਵਾਈਜ਼ ਨੋ ਬਿਜ਼ਨਸ ਤੇ ਇਸ ਕਰਕੇ ਤੁਸੀਂ ਜਦੋਂ ਵੀ ਕਿਤੇ ਕਰਦੇ ਹੋ ਇਹਨੇ ਸਟੇਬਿਲਿਟੀ ਆਪਣੀ ਇੰਨੀ ਬਣਾਈ ਹੁਣ ਉਹਦਾ ਜਿਹੜਾ ਬਿਜ਼ਨਸ ਸੀਗਾ ਜਦੋਂ ਮਰਜ਼ੀ ਇਹਨੂੰ ਆਪਲੇ ਅਪ ਐਂਡ ਡਾਊਨ ਕਰ ਦਿੰਦਾ
0: ਸਟੇਬਿਲਿਟੀ ਬਣਾਈ ਉਹਨੇ ਮੈਂ ਉਹੀ ਕਿਹਾ ਨਾ ਇੱਕ ਜਾਲ ਹੀ ਬੁਣਿਆ ਨਾ ਦੈਟ ਇਜ਼ ਵਾਟ ਵੀ ਆਰ ਸੇਇੰਗ ਹੈ ਨਾ ਯੂ ਆਰ ਮੀ ਐਂਡ ਔਨ ਸੇਮ ਪੇਜ ਹੀ ਹੈਗੇ ਵੀ ਇਹਨੇ ਇੱਕ ਕੀਤਾ ਹੋਇਆ ਉਹਨੂੰ ਤੋੜਦਾ ਸੌਖਾ ਨਹੀਂ ਹੈਗਾ ਮੈਂ ਵੀ ਤਾਂ ਉਹੀ ਕਿਹਾ ਉਹਨੂੰ ਤੋੜਦਾ ਸੌਖਾ ਨਹੀਂ ਪਰ ਇੱਕ ਇੱਕ ਰੱਸੀ ਵੱਢਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ
1: ਵੀ ਹੌਲੀ ਹੌਲੀ ਪੈਰਲਲ ਸਿਸਟਮ ਡਿਵੈਲਪ ਕਰ ਰਹੇ ਆ ਕਿ ਆਪਾਂ ਇੰਡੀਵਿਜੁਅਲ ਕਰੰਸੀਜ਼ ਦੇ ਨਾਲ ਡੀਲ ਕਰੀਏ ਜਿਹੜਾ ਕਿ ਆਲਰੇਡੀ ਇੰਡੀਆ ਜਿਹੜਾ ਉਹ ਕਰ ਵੀ ਰਿਹਾ ਥੋੜਾ ਬਹੁਤਾ ਪਰ ਮੇਨ ਟਾਈਮ ਦੇ ਉੱਤੇ ਜਿੱਦਾਂ ਕਿਹਾ ਵੀ ਇਹਨਾਂ ਨੇ ਆਪਣੀ ਕਰੰਸੀ ਬਣਾਉਣ ਦੀ ਗੱਲ ਕੀਤੀ
0: ਜਿਵੇਂ ਮੈਂ ਤੁਹਾਨੂੰ ਡਰਾਉਣ ਦੀ ਗੱਲ ਕਰਦਾ ਨਾ ਹੁਣੇ ਇਹਨਾਂ ਨੇ ਜਿਵੇਂ ਬ੍ਰਿਕਸ ਮਿਲਣ ਖਤਮ ਹੋਇਆ ਫਿਰ ਇਹਨਾਂ ਨੇ ਹੁਣ ਲਾ ਪਾਸ ਕਰ ਦਿੱਤਾ ਹੈਗਾ ਈਵਨ ਸਾਈਨ ਵੀ ਕਰ ਦਿੱਤੇ ਪਾਰਲੀਮੈਂਟ ਅਪਰੂਵ ਹੋ ਗਿਆ ਵੀ ਜਿਹੜਾ ਬੰਦਾ ਰਸ਼ੀਆ ਕੋਲ ਤੇਲ ਖਰੀਦੇਗਾ ਤੇ ਉਹਨੂੰ ਆਪਾਂ ਜਿਹੜਾ ਕੰਟਰੀ ਖਰੀਦੇਗਾ 100% ਆਪਾਂ ਟੈਰਿਫ ਲਾ ਦੇਣੇ ਨੇ ਠੀਕ ਹੈ ਤੋ ਦੈਟ ਮੀਨਸ ਇਹਨਾਂ ਦੇ ਹੱਥ ਜਿਹਦੇ ਵਿੱਚ ਅਜੇ ਤੱਕ ਵੀ ਉਹਨਾਂ ਦੀ ਡੋਰ ਤੇ ਹੈ ਹੀ ਹੈ ਠੀਕ ਹੈ ਜੇ ਉਹ ਰਸ਼ੀਆ ਤੋਂ ਤੇਲ ਖਰੀਦਦੇ ਬੰਦਾ ਕਹਿੰਦਾ ਮੈਨੂੰ ਤੇ ਸਸਤਾ ਮਿਲਦਾ ਮੈਂ ਤੂੰ ਖਰੀਦ ਲਾ ਠੀਕ ਹੈ ਕਹਿੰਦੇ ਨਹੀਂ ਉੱਥੋਂ ਕਾ ਤੂੰ ਮੋੜ ਦੇ ਪਏ ਇਹਨਾਂ ਨੂੰ ਤਾਂ ਕਿ ਤੂੰ ਸਾਡੇ ਕੋਲ ਆ ਹੀ ਤੈਨੂੰ ਦੱਸਾਂਗੇ ਕਿੱਥੋਂ ਖਰੀਦਣਾ ਤੇਲ ਤੂੰ ਵੈਨਜੁਏਲਾ ਤੂੰ ਖਰੀਦ ਠੀਕ ਹੈ ਕਿਉਂ ਵੈਨਜੁਏਲਾ ਦਾ ਤੇਲ ਇਹਨਾਂ ਦੇ ਕੋਲ ਸੀ ਤੇ ਦੈਟ
1: ਮੀਨਸ ਸਾਰਾ ਉਹਨੇ ਕੰਟਰੋਲ ਕਰ ਲਿਆ
0: ਪਰ ਹੈ ਤੇ ਗੁੰਡਾਗਰਦੀ ਹੈ ਨਾ
1: ਬਿਲਕੁਲ ਬਿਲਕੁਲ
0: ਗੁੰਡਾਗਰਦੀ ਹੈਗੀ ਨਾ ਤੇ ਆਪਾਂ ਮਤਲਬ ਹੁਣ ਜਿਹੜੇ ਗੁੰਡਾਗਰਦੀ ਜਿਹੜੇ ਦੇਸ਼ ਹੈਗੇ ਨੇ ਉਹ ਵੀ ਉਹਦੀ ਮੰਨਣੀ ਪੈ ਰਹੀ ਹੈਗੀ ਹੈ ਕਿਉਂਕਿ ਹੁਣ ਆਪਾਂ ਜਿਵੇਂ ਪਿੰਡਾਂ ਦੇ ਵਿੱਚ ਦੇਖਦੇ ਹਾਂ ਕਿਤੇ ਮਹੱਲੇ ਸ਼ਹਿਰ ਦੇ ਵਿੱਚ ਦੇਖਦੇ ਹੈਗੇ ਆ ਵੀ ਜੇ ਆਪਾਂ ਕਿਸੇ ਦਾ ਦੇਣਾ ਹੋਵੇ ਤਾਂ ਆਪਾਂ ਨੀਵੇਂ ਹੋ ਕੇ ਰਹਿੰਦੇ ਹੈਗੇ ਆ
1: ਬਿਲਕੁਲ
0: ਠੀਕ ਹੈ ਨਹੀਂ ਤਾਂ ਯਾਰ ਮੇਰੇ ਕੋਲ ਮੰਗ ਲੇਗਾ ਮੇਰੇ ਪੈਸੇ ਦੇ ਹਨਾ ਉਹ ਦਿੱਤੇ ਨੀ ਜਾਣੇ ਹੈਗੇ ਤੇ ਚਲੋ ਇਹਦੀ ਧੌਂਸ ਮੰਨ ਲੈਂਦੇ ਹੈਗੇ ਆ ਪਰ ਕਈ ਵਾਰੀ ਕੀ ਹੁੰਦਾ ਹੈਗਾ ਕਿ ਇਹ ਹੌਲੀ ਹੌਲੀ ਜਿਹੜੀਆਂ ਹੈਗੀਆਂ ਚੀਜ਼ਾਂ ਇਹ ਮਤਲਬ ਡਿਲੂਟ ਹੋ ਰਹੀਆਂ ਲੋਕਾਂ ਨੂੰ ਰਿਐਲਿਟੀ ਪਤਾ ਲੱਗ ਗਈ ਜਿਹੜਾ ਇਹਨੇ ਸਿਸਟਮ ਬਣਾਇਆ ਸੀ ਉਦੋਂ ਮਤਲਬ ਜਦੋਂ ਸਿਸਟਮ ਬਣਾਇਆ ਸੀ ਲੋਕਾਂ ਨੇ ਮੰਨਿਆ ਸੋਲਿਡ ਕਰੰਸੀ ਇਹਨੇ ਦਿੱਤੀ ਸੀ ਜਿਵੇਂ ਆਪਾਂ ਕਿਹਾ ਵੀ ਵਧੀਆ ਕਰੰਸੀ ਇਹਨੇ ਦਿੱਤੀ ਹਨਾ ਸਟੇਬਲ ਕਰੰਸੀ ਦਿੱਤੀ ਪਰ ਉਹ ਹੋਇਆ ਕਿ ਉਦੋਂ ਜਿਹੜੀ ਬੈਕਅਪ ਸੀ ਗੋਲਡ ਵੋਲਡ ਦੇ ਇਹਨੇ ਵਾਪਸ ਲੈ ਲਿਆ ਉਹਦੇ ਤੋਂ ਠੀਕ ਹੈ ਹੁਣ ਜਿਹੜੇ ਕੰਟਰੀ ਹੈਗੇ ਨੇ ਇੱਥੋਂ ਆਪਣਾ ਮੂਵ ਕਰ ਰਹੇ ਨੇ ਇੰਗਲੈਂਡ ਦੇ ਵਿੱਚ ਮੂਵ ਕਰ ਰਹੇ ਨੇ ਕਿ ਜਿਵੇਂ ਹੁਣ ਪਿੱਛੇ ਆਪਣੇ ਨੀਦਰਲੈਂਡ ਨੇ ਕੀਤਾ ਹੈਗਾ ਗੋਲਡ ਮੂਵ
1: ਕਰਕੇ ਨੀਦਰਲੈਂਡ ਨੇ

0: ਦੂਜੇ ਨੰਬਰ ਤੇ ਆ ਕਿ ਵੀ ਜਿਹੜੀਆਂ ਮੈਨੂੰ ਲੱਗਦਾ ਵੀ ਟਾਈਮ ਵੀ ਸਾਡਾ ਉਹ ਚੱਲਿਆ ਬ੍ਰੇਕ ਦਾ ਵੀ ਪਰ ਦੂਜੇ ਨੰਬਰ ਤੇ ਇਹ ਹੈ ਕਿ ਵੀ ਜਿਹੜਾ ਇਹ ਸਾਰੀਆਂ ਕਰੰਸੀ ਜਿਹੜੀਆਂ ਨੇ ਤੁਸੀਂ ਦੇਖੋ ਵੀ ਕਿਸੇ ਵੀ ਕੰਟਰੀ ਦੀ ਜਦੋਂ ਬੱਲੇ ਬੱਲੇ ਕਦੋਂ ਹੁੰਦੀ ਹੈ ਜਦੋਂ ਉਹਦੇ ਕੋਲ ਐਕਸਪੋਰਟ ਹੁੰਦਾ ਜਿੰਨਾ ਤੁਸੀਂ ਐਕਸਪੋਰਟ ਕਰਦੇ ਹੋ ਤੁਹਾਡੀ ਜੀ ਡੀ ਪੀ ਨੂੰ ਓਨੀ ਹੀ ਮੌਜਾ ਤੁਸੀਂ ਫੋਰਨ ਕਰੰਸੀ ਲੈ ਕੇ ਆ ਰਹੇ ਹੋ ਤੇ ਤੁਹਾਡਾ ਸਮਾਨ ਜਿਹੜਾ ਬਾਹਰ ਵਿਕਦਾ ਹੁਣ ਇੰਡੀਆ ਦਾ ਵੀ ਜੇ ਐਕਸਪੋਰਟ ਦੇਖੀਏ ਤੇ ਵਨ ਆਫ ਦਾ ਬਿਗੈਸਟ ਜਿਹੜਾ ਸਪਲਾਇਰ ਜਿਹੜਾ ਇੰਡੀਆ ਦਾ ਜਿਹੜਾ ਹੈਗਾ ਉਹ ਯੂ ਐਸ ਏ ਹੈ ਤੇ ਉਹ ਜਦੋਂ ਮਰਜ਼ੀ ਇਹਦੀ ਧੋਣ ਦੇ ਉੱਤੇ ਜਿਹਨੂੰ ਕਹਿੰਦੇ ਨਾ ਵੀ ਗੋਡਾ ਰੱਖ ਦਿੰਦਾ ਠੀਕ ਹੈ
1: ਬਰਦਾਸ਼ਤ ਕਰ ਰਿਹਾ
0: ਦੂਜਾ ਇਹ ਹੈ ਵੀ ਕਈ ਲੋਕੀ ਇਹ ਵੀ ਕਹੀ ਜਾਂਦੇ ਨੇ ਵੀ ਸ਼ਾਇਦ ਜਿਹੜੇ ਜਿਹੜੇ ਕੇਸਿਸ ਨੇ ਐਪਸਟੀਨ ਫਾਈਲ ਜਿਹੜੀਆਂ ਸੀਗੀਆਂ ਉਹਦਾ ਵੀ ਬੜਾ ਵੱਡਾ ਰੋਲ ਹੈਗਾ
1: ਪਤਾ ਨਹੀਂ ਕੀ ਹੁੰਦੇ ਉਹ ਹਨੀ ਟ੍ਰੈਪ ਸਾਰੇ ਦੇ ਹੁੰਦੇ ਨੇ ਹਰ ਇੱਕ ਲੀਡਰ ਦੇ ਤੁਸੀਂ ਵੀ ਪੰਜਾਬ ਵਿੱਚ ਰਹੇ ਹੈਗੇ ਉੱਥੇ ਆਪਾਂ ਵੀ ਹਰ ਲੀਡਰ ਦੀ ਹਰ ਇੱਕ ਦੇ ਉਹਨਾਂ ਕੋਲ ਇੱਕ ਦੂਜੇ ਦੀ ਵੀਡੀਓਸ ਇੱਕ ਦੂਜੇ ਦੇ ਜਿਹੜੇ ਹੈਗੇ ਲੂਪ ਹੋਲਸ ਪੋਲੀਟੀਸ਼ੀਅਨ ਦੇ ਪਏ ਹੁੰਦੇ ਨੇ ਯੂਜ਼ ਨਹੀਂ ਕਰਦੇ ਜਦੋਂ ਲੋੜ ਪੈਂਦੀ ਉਦੋਂ ਯੂਜ਼ ਕੀਤਾ ਜਾਂਦੀ ਹੈਗੀ ਉਹਨਾਂ ਚੀਜ਼ਾਂ
0: ਨੂੰ ਕਿਉਂਕਿ ਜਿਹੜਾ ਅਸਾਂਜ ਸੀਗਾ ਸੁਣਿਆ ਹੋਣਾ ਨਾ ਉਹ ਕਹਿੰਦੇ ਵੀ ਹੁਣ ਉਹ ਉਹਦੇ ਤੇ ਕੰਮ ਕਰ ਰਿਹਾ ਤੇ ਹੁਣ ਪਤਾ ਲੱਗੂਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਿਹਦੇ ਕਿਹਦੇ ਜਿਹੜੇ ਕੇਸਿਸ ਕਿਉਂਕਿ ਇਹਨੇ ਟਰੰਪ ਨੇ ਆਪਣੇ ਦਬਕੇ ਦੇ ਨਾਲ ਸਭ ਨੂੰ ਬਾਹਰ ਨਹੀਂ ਸਾਰੀਆਂ ਲੜਾਈਆਂ ਲੜੂਈਆਂ ਦਾ ਕਾਰਨ ਵੀ ਇਹ ਵੀ ਵੱਡਾ ਹੈ ਕਿ ਵੀ ਉਹਨੂੰ ਇਹ ਲੱਗਦਾ ਕਿ ਵੀ ਆਪਾਂ ਕੋਈ ਇੱਧਰਲੇ ਪਾਸੇ ਕੁਸਕੇ ਨਾ ਤੇ ਸਾਰਾ ਧਿਆਨ ਜਿਹੜਾ ਇਰਾਨ ਵਾਲੇ ਪਾਸੇ ਲੱਗਿਆ ਰਹੇ ਤੇ ਮੈਂ ਉਹ ਜਿਹੜੀਆਂ ਫਾਈਲਾਂ ਫੁਈਲਾਂ ਜਿੱਦਾਂ ਨੂੰ ਜਾਣੀਆਂ ਚਾਹੀ ਜਾਣ ਬੜਾ ਕੋਈ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਤੇ ਸਾਰੇ ਦੋਸਤ ਜਿਹੜੇ ਦੇਖ ਰਹੇ ਨੇ ਸੁਣ ਰਹੇ ਨੇ ਦੱਸ ਦਈਏ ਵੀ ਅੱਜ ਦੇ ਪ੍ਰੋਗਰਾਮ ਚ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਵੈਸੇ ਸਮਿਟ ਦੀ ਗੱਲ ਰਹਿ ਗਈ ਇਸ ਤੋਂ ਬ੍ਰੇਕ ਤੋਂ ਬਾਅਦ ਫਿਰ ਆਪਾਂ ਕੈਨੇਡਾ ਦੀ ਜਿਹੜੀ ਸਮਿਟ ਹੈ ਉਹਦੇ ਤੇ ਵੀ ਗੱਲ ਕਰਦੇ ਹਾਂ ਥੋੜੀ ਜਿਹੀ ਇਕਾਨਮੀ ਤੇ ਵੀ ਗੱਲਬਾਤ ਕਰਦੇ ਹਾਂ ਕਿਉਂਕਿ ਗੱਲਾਂ ਇੰਨੀਆਂ ਹੁੰਦੀਆਂ ਲਗਾਤਾਰ ਥਰੂ ਆਊਟ ਦਾ ਵੀਕ ਆਪਾਂ ਕੁਛ ਨਾ ਕੁਛ ਸੁਣਦੇ ਪੜ੍ਹਦੇ ਲਿਖਦੇ ਰਹਿੰਦੇ ਹਾਂ ਤੇ ਉਹ ਨੌਲੇਜ ਜਿਹੜੀ ਹੈ ਕਿਤੇ ਨਾ ਕਿਤੇ ਫਿਰ ਤੁਹਾਡੇ ਨਾਲ ਸ਼ੇਅਰ ਕਰਨੀ ਹੁਣ ਬਣਿਆ ਸੋ ਹੋਰ ਗੱਲਬਾਤ ਕਰਦੇ ਹਾਂ ਉਸ ਦਾ ਵੀ ਸਾਰੀ ਗੱਲਬਾਤ ਜੋ ਆਪਾਂ ਕਰਦੇ ਹਾਂ ਤੁਹਾਡੇ ਕੋਲ ਉਸ ਤੋਂ ਵੀ ਵੱਧ ਨੌਲੇਜ ਹੋਵੇ ਬਟ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਵੱਧ ਤੋਂ ਵੱਧ ਨੌਲੇਜੇਬਲ ਕੀਤਾ ਜਾਏ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਫਿਰ ਵਾਪਸ ਮਿਲਦੇ ਹਾਂ ਇਸੇ ਤਰੀਕੇ ਨਾਲ ਸਬਰੰਗ ਰੇਡੀਓ 94.7 FM ਤੇ ਜੀ।

0: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ। ਨਵੀਂ ਰੂਟੀਨ, ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ। ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ, ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ। ਦਰਖਤਾਂ ਨਾਲ ਸਜੀਆਂ ਸੜਕਾਂ, ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ। ਲੂਇਸਟਨ ਕੈਲਗਰੀ ਦੀ 2024 ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ। ਵਿਜ਼ਿਟ genesisland.com।
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ। ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ, ਰੇਡੀਓ ਸੁਰਸੰਗਮ.ca, ਫੋਨ 403-585-0910। ਰੇਡੀਓ ਸੁਰਸੰਗਮ,
2: ਕੈਲਗਰੀਜ਼ ਓਲਡੈਸਟ, ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ। ਸਬਰੰਗ ਰੇਡੀਓ 94.7 FM।
0: ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ 7 to 8 PM, ਸੰਡੇਜ਼ 1 to 5 PM।
2: ਵਿਜ਼ਿਟ sabrang.ca।
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
0: ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 ਦੇ ਸਾਰੇ ਲਿਸਨਰ ਦਾ। ਅੱਜ ਦੇ ਪ੍ਰੋਗਰਾਮ ਚ ਗੱਲਾਂ ਬਾਤਾਂ ਕਾਫੀ ਚੱਲ ਰਹੀਆਂ ਨੇ, ਹਾਲੇ ਇੱਕ ਦੋ ਖਬਰਾਂ ਦੇ ਉੱਤੇ ਹੋਰ ਵੀ ਨਜ਼ਰ ਮਾਰਾਂਗੇ ਆਪਾਂ। ਸੋ ਪਹਿਲਾਂ ਥੋੜੀ ਜਿਹੀ ਗੱਲਬਾਤ ਆ ਨਾ, ਅਗਲੇ ਆਵਰ ਦੇ ਵਿੱਚ ਪਹੁੰਚ ਗਏ ਹਾਂ
4: ਜੀ,
0: ਤੇ ਗੱਲਾਂ ਸਾਡੇ ਕੋਲ ਬਹੁਤ ਨੇ ਜੀ ਕਰਨ ਵਾਲੀਆਂ, ਜਿਹੜੀਆਂ ਖਤਮ ਹੀ ਨਹੀਂ ਹੁੰਦੀਆਂ, ਬਟ ਇਹ
5: ਡਿਸਕਸ਼ਨ ਹੀ ਇਹ ਜਿਵੇਂ ਮੈਂ ਉਹੀ ਆਪਾਂ ਗੱਲ ਕਰ ਰਹੇ ਵੀ ਲੋਕਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਤਾਂ ਹੁੰਦਾ ਹੈਗਾ, ਪਰ ਉਹਦੇ ਤੇ ਵਿਸਤਾਰ ਨਾਲ ਗੱਲ ਕਰਨਾ, ਉਹਦੇ ਸਾਰੇ ਆਸਪੈਕਟਸ ਨੂੰ ਦੇਖਣਾ, ਉਹ ਤੁਹਾਡੇ ਵਰਗੇ ਫਿਰ ਰੇਡੀਓ ਹੋਸਟਾਂ ਦਾ ਹੀ ਕੰਮ ਹੁੰਦਾ ਹੈਗਾ ਜਿਹੜੇ।

0: ਐਕਚੁਅਲੀ ਕੀ ਹੈਗਾ ਕਿ ਪਿੱਛੇ ਨਾ ਜਦੋਂ ਅਡਾਨੀ ਦੀ ਇੰਡੀਆ ਦੇ ਵਿੱਚ ਗੱਲਬਾਤ ਚੱਲਦੀ ਸੀ ਹਨਾ
1: ਜੀ ਜੀ
0: ਤੇ ਕਹਿਣਾ ਮਾਰਕੀਟ ਨਾਲ ਅਡਾਨੀ ਕਿੱਥੋਂ ਆ ਗਿਆ ਹੈਗਾ ਹਨਾ
1: ਨਹੀਂ ਨਹੀਂ ਸਾਰਾ ਦੁਨੀਆ ਇਕੱਠੀ
0: ਹੈ ਨਹੀਂ ਉਹ ਮੈਂ ਗੱਲ ਕਰਦਾ ਵੀ ਕਈ ਵਾਰੀ ਨਾ ਕਈ ਚੀਜ਼ਾਂ ਆਪਾਂ ਏਦਾਂ ਦੀਆਂ ਹੋ ਜਾਂਦੀਆਂ ਹੈਗੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ ਜਿਵੇਂ ਕਿ ਅਡਾਨੀ ਚਲੋ ਠੀਕ ਹੈ ਉਹਨੇ ਆਪਣੀ ਤਰੱਕੀ ਕੀਤੀ ਹੈ ਨਾ ਕੋਈ ਵੀ ਬਿਜ਼ਨਸਮੈਨ ਹੋਏਗਾ ਉਹ ਰਿਲੇਸ਼ਨ ਬਣਾਏਗਾ ਉਹਨੂੰ ਠੇਕੇ ਮਿਲਣਗੇ ਸਾਰਾ ਕੁਛ ਹਰ ਕੁਛ ਆਏਗਾ ਨਾ ਉਹ ਕਰਦਾ ਰਿਹਾ ਪਰ ਜਦੋਂ ਉਹਨੇ ਨਾ ਐਨਡੀ ਟੀਵੀ ਖਰੀਦ ਲਿਆ ਉਦਣ ਮੈਨੂੰ ਲੱਗਿਆ ਵੀ ਯਾਰ ਇਹ ਬੰਦੇ ਨੇ ਕੰਮ ਗਲਤ ਕੀਤਾ
1: ਅੱਛਾ
0: ਹੁਣ ਮਤਲਬ ਬੰਦੇ ਦੀ ਇੰਟੈਂਸ਼ਨ ਦਾ ਪਤਾ ਲੱਗ ਗਿਆ ਹੁਣ ਉਹਦਾ ਬਿਜ਼ਨਸ ਇੰਟੈਂਸ਼ਨ ਨਹੀਂ ਹੈਗਾ ਉਹਦਾ ਕੰਟਰੋਲ ਕਰਨਾ ਚਾਹੁੰਦਾ ਚੀਜ਼ਾਂ ਨੂੰ ਠੀਕ ਹੈ ਉਹ ਮੀਡੀਆ ਨੂੰ ਵੀ ਕੰਟਰੋਲ ਕਰਨਾ ਚਾਹ ਰਿਹਾ ਦੈਟ ਮੀਨਸ ਕਿ ਸੱਚ ਦੀ ਆਵਾਜ਼ ਦਬਾਉਣਾ ਚਾਹੁੰਦਾ ਹੈਗਾ ਹਨਾ ਐਂਡੀ ਮੈਂ ਕਿਹਾ ਵੀ ਹੁਣ ਇਹਨੇ ਗਲਤ ਕੀਤਾ ਇਹ ਮਰਿਆ ਮੇਰੇ ਆਪਣੇ ਮਰੂ ਦਿਲੋਂ ਆਵਾਜ਼ ਆਈ ਹੈ ਹਨਾ ਉਹੀ ਗੱਲ ਹੋਈ ਪੀ ਉਹ ਮੁੜ ਕੇ ਉਹਦੇ ਤੇ ਕਦੀ ਕੋਈ ਕੇਸ ਬਣ ਗਿਆ ਕਦੀ ਕੋਈ ਕੇਸ ਬਣ ਗਿਆ ਕਦੀ ਉਹਦਾ ਵੀ ਬਾਅਦ ਚੋ ਜਿਹੜਾ ਹੋਇਆ ਸੀ ਹਨਾ ਉਹਦੇ ਸ਼ੇਅਰ ਡਾਊਨ ਹੋ ਗਏ ਸਾਰਾ ਕੁਛ ਹਨਾ ਤੇ ਉਹ ਮਤਲਬ ਉਹਦੀ ਕੰਪਨੀ ਕਿੱਥੇ ਕਿੱਥੇ ਚਲੀ ਗਈ ਹਨਾ ਤੇ ਸੇਮ ਚੀਜ਼ ਮੈਂ ਦੇਖਦਾ ਕਿ ਜਿਹੜਾ ਦੇਖੋ ਡੋਨਲਡ ਟਰੰਪ ਸੀ ਠੀਕ ਹੈ ਡੋਨਲਡ ਟਰੰਪ ਨੇ ਕੀ ਕੀਤਾ ਕਹਿੰਦੇ ਇੱਕ ਨਾ ਕਹਾਵਤ ਹੁੰਦੀ ਹੈ ਕਿ ਆਪੇ ਫਥੜੀਏ ਤੈਨੂੰ ਕੌਣ ਛੁਡਾਵੇ ਜਦੋਂ ਆਪਾਂ ਕੁਛ ਆਪੇ ਪੰਗਾ ਲਿਆ ਹੋਵੇ ਫਿਰ ਇਹ ਕੀ ਮੈਨੂੰ ਹੁਣ ਬਚਾਓ ਬਚਾਓ ਹੁਣ ਅਮੈਰੀਕਾ ਨੇ ਕੀ ਕੀਤਾ ਸੀ ਕਿ ਆਪੇ ਪੰਗਾ ਲਿਆ ਹੋਇਆ ਸੀ ਕਿ ਸਾਨੂੰ ਚੀਜ਼ ਉੱਥੋਂ ਸਸਤੀ ਮਿਲਦੀ ਸਾਨੂੰ ਕੱਪੜੇ ਹੈ ਬੰਗਲਾਦੇਸ਼ ਤੋਂ ਸਸਤੇ ਮਿਲਦੇ ਇੰਡੀਆ ਤੋਂ ਫਲਾਣੀ ਚੀਜ਼ ਸਸਤੀ ਮਿਲਦੀ ਉੱਥੋਂ ਸਸਤੀ ਮੈਨੂੰ ਤੇ ਮੈਨੂੰ ਮੈਨੂਫੈਕਚਰ ਕਰਨ ਦੀ ਕੋਈ ਲੋੜ ਹੀ ਨਹੀਂ ਹੈਗੀ ਤੇ ਅਸਲੀ ਤਾਕਤ ਜਿਹੜੀ ਹੁੰਦੀ ਹੈਗੀ ਮੈਨੂਫੈਕਚਰਿੰਗ ਹੀ ਹੁੰਦੀ ਹੈਗੀ ਆ ਤੇ ਤੁਸੀਂ ਮੈਨੂਫੈਕਚਰ ਕਰੋ ਜਾਂ ਪ੍ਰੋਡਿਊਸ ਕਰੋ ਕੋਈ ਚੀਜ਼ ਤੇ ਬਾਹਰਲੇ ਲੋਕਾਂ ਵਿੱਚੋਂ ਤਾਂ ਹੀ ਤੁਹਾਡੀ ਤਰੱਕੀ ਹੋਏਗੀ ਤੁਸੀਂ ਬੈਠੇ ਖਾਈ ਜਾਂਦੇ ਹੈਗੇ ਹੋ ਡਾਲਰ ਨੂੰ ਤੁਸੀਂ ਉੱਦਾਂ ਹੀ ਹਾਈਪ ਗ੍ਰੇਡ ਕਰਕੇ ਤੇ ਮਤਲਬ ਤੁਸੀਂ ਬਣਾਇਆ ਹੋਇਆ ਹਨਾ ਹਵਾ ਭਰੀ ਹੋਈ ਡਾਲਰ ਦੇ ਵਿੱਚ ਤਾਂ ਤੁਸੀਂ ਬਾਹਰੋਂ ਮਤਲਬ ਸਮਾਨ ਮੰਗਾਵਾਂਗੇ ਘਰ ਬੈਠੇ ਵਿਹਲੇ ਖਾਈ ਜਾਂਦੇ ਹੈਗੇ ਫਿਰ ਇਹਨਾਂ ਨੂੰ ਪਤਾ ਲੱਗਾ ਕਿ ਯਾਰ ਡੋਨਲਡ ਟਰੰਪ ਜਦੋਂ ਪਹਿਲੀ ਵਾਰੀ ਆਇਆ ਨਾ ਉਹਨੇ ਵੇਖਿਆ ਕਿ ਯਾਰ ਸਾਡੀਆਂ ਫੈਕਟਰੀਆਂ ਜਿਹੜੀਆਂ ਆਇਰਨ ਵਾਲੀਆਂ ਉਹ ਖੰਡਰਾਤ ਬਣੇ ਹੋਏ ਨੇ ਆਪਾਂ ਚਾਈਨਾ ਤੋਂ ਮੰਗਾਈ ਜਾਂਦੇ ਦੂਜੇ ਦੇਸ਼ਾਂ ਤੋਂ ਮੰਗਾਈ ਜਾਂਦੇ ਆਪਣੀਆਂ ਫੈਕਟਰੀਆਂ ਬੰਦ ਹੋ ਗਈਆਂ ਵੀ ਆਹ ਤੇ ਗੱਲ ਗਲਤ ਹੋ ਗਈ ਠੀਕ ਹੈ ਇਹਨੂੰ ਬਾਅਦ ਜਲ ਕੱਲ ਨੂੰ ਲੜਾਈ ਲੱਗ ਗਈ ਤੇ ਜੇ ਅਸੀਂ ਟੈਂਕ ਬਣਾਉਣੇ ਨੇ ਆਪਾਂ ਬੰਬ ਬਣਾਉਣੇ ਉਹਨਾਂ ਵਾਸਤੇ ਸਾਨੂੰ ਮਟੀਰੀਅਲ ਚਾਹੀਦਾ ਹੈਗਾ ਲੋਹਾ ਚਾਹੀਦਾ ਐਲੂਮੀਨੀਅਮ ਚਾਹੀਦਾ ਜਾਂ ਬਾਕੀ ਚੀਜ਼ਾਂ ਚਾਹੀਦੀਆਂ ਬਾਹਰੋਂ ਮੰਗਾਵਾਂਗੇ ਆਪਾਂ ਜੋ ਨਾ ਦਿੱਤੀ ਉਹਨਾਂ ਨੇ ਫਿਰ ਇਹਨਾਂ ਨੂੰ ਥੋੜੀ ਚੱਕ ਲਾਈ ਫਿਰ ਇਹਨਾਂ ਨੇ ਥੋੜੇ ਸਟ੍ਰਿਕਟ ਐਕਸ਼ਨ ਲੈਣੇ ਸ਼ੁਰੂ ਕੀਤੇ ਵੀ ਨਹੀਂ ਆਪਾਂ ਜਿਹੜਾ ਹੈਗਾ ਕਿ ਇੱਥੇ ਬਣਾਓ ਫਿਰ ਟੈਰਫ ਤਾਂ ਇੱਕ ਹੁੰਦਾ ਹੈਗਾ ਵੀ ਤੁਸੀਂ ਟੈਰਫ ਲਗਾ ਸਕਦੇ ਹੋ ਕਿਉਂਕਿ ਸਾਰਿਆਂ ਨੇ ਗੇਟ ਐਗਰੀਮੈਂਟ ਸਾਈਨ ਕੀਤੇ ਹੋਏ ਨੇ ਤੇ ਇਸ ਕਰਕੇ ਜਿਹੜਾ ਹੈਗਾ ਕਿ ਉਹਨਾਂ ਨੂੰ ਬਾਹਰੋਂ ਸਮਾਨ ਨੂੰ ਰੋਕ ਨਹੀਂ ਸਕਦੇ ਸਿਰਫ ਇੱਕੋ ਚੀਜ਼ ਕਰ ਸਕਦੇ ਉਹ ਤੇ ਟੈਰਫ ਲਗਾ ਸਕਦੇ ਹੈਗੇ ਨੇ ਤੂੰ ਇਹਨਾਂ ਨੇ ਟੈਰਫ ਲਗਾਉਣੇ ਸ਼ੁਰੂ ਕੀਤੇ ਪਰ ਇਹਨੇ ਕੀ ਕੀਤਾ ਸਾਰਿਆਂ ਦੇ ਨਾਲ ਪੰਗੇ ਲੈ ਲਏ ਤੁਸੀਂ ਦੇਖਿਆ ਹੋਣਾ ਵੀ ਉਹਨੂੰ ਕਾਨਫਰੰਸ ਲਾਉਣ ਦੇ ਵਿੱਚ ਕਰਕੇ ਵੀ ਆਹ ਦੇਸ਼ ਦੇ ਇੰਨਾ ਟਰਫ ਹੈ ਦੇਸ਼ ਦੇ ਇੰਨਾ ਟਰਫ ਹਨਾ ਵੀ ਉਹ ਕਰ ਦਿੱਤਾ ਉਹਨੇ ਸਾਰਿਆਂ ਨੂੰ ਪਰ ਕਨੇਡਾ ਦੇ ਨਾਲ ਨਹੀਂ ਉਹਨੂੰ ਏਦਾਂ ਕਰਨਾ ਚਾਹੀਦਾ ਜਿਵੇਂ ਮੈਂ ਕਿਹਾ ਵੀ ਅਡਾਨੀ ਨੂੰ ਜਿਹੜਾ ਹੈਗਾ ਕਿ ਐਂਟੀਟੀ ਵੀ ਨਹੀਂ ਖਰੀਦਣਾ ਚਾਹੀਦਾ ਜਦੋਂ ਉਹਨੇ ਕਨੇਡਾ ਦੇ ਨਾਲ ਕੀਤਾ ਨਾ ਫਿਰ ਇਹਦੀ ਜਿਹੜੀ ਹੈਗੀ ਕਿ ਉਹ ਮੋਰਲ ਵੈਲਿਊਜ਼ ਜੇ ਉਹ ਉਹਦੇ ਤੇ ਵੀ ਚੋਟ ਵੱਜੀ ਵੀ ਯਾਰ ਇਹ ਤੇ ਤੁਸੀਂ ਦੇਖੋ ਸਾਡਾ ਤੇ ਏਰੀਆ ਕੋਡ ਇੱਕ ਕੰਟਰੀ ਦਾ ਫੋਨ ਦਾ ਪਲੱਸ ਵਨ ਸਾਡਾ ਵੀ ਉਹਨਾਂ ਦੇ ਪਲੱਸ ਵਨ ਹੀ ਹੈਗਾ ਸਾਡਾ ਤੇ ਕੋਡ ਵੀ ਇੱਕ ਹੈਗਾ ਵੀ ਇਹਨੂੰ ਤੇ ਆਪਾਂ ਕੈਨੇਡਾ ਅਮਰੀਕਾ ਨੂੰ ਕਦੀ ਅਲੱਗ ਵੇਖਿਆ ਹੀ ਨਹੀਂ ਪਰ ਉਹਨੇ ਜੋ ਟ੍ਰੀਟਮੈਂਟ ਕੀਤੀ ਵੀ ਉਹ 51st ਸਟੇਟ ਗਵਰਨਰ ਟਰੂਡੋ ਇਹ ਉਹ ਚੀਜ਼ਾਂ ਜਿਹੜੀਆਂ ਕੀਤੀਆਂ ਨਾ ਉਹਨੇ ਫਿਰ ਕੀ ਕੀਤਾ ਕਿ ਉਹਦਾ ਰੈਪੂਟੇਸ਼ਨ ਜਿਹੜਾ ਹੈਗਾ ਕਿ ਡਾਊਨ ਕਰ ਦਿੱਤਾ ਔਰ ਦੂਸਰਾ ਜਿਹੜਾ ਹੈਗਾ ਕਿ ਉਹ ਮਾਰਕ ਕਰਨੀ ਨੇ ਫਿਰ ਕੀ ਹੈਗਾ ਕਿ ਲੱਕੀਲੀ ਵੀ ਇਹ ਆ ਗਏ ਤੇ ਚੀਜ਼ਾਂ ਨੂੰ ਸਮਝਦੇ ਹੈਗੇ ਨੇ ਔਰ ਉਹਦੇ ਸਮਝਣ ਦਾ ਜਿਹੜਾ ਕਾਰਨ ਇੱਕ ਜਿਹੜਾ ਪੋਲੀਟੀਸ਼ੀਅਨ ਹੁੰਦਾ ਉਹਨੂੰ ਇੰਨਾ ਨੌਲੇਜ ਨਹੀਂ ਹੁੰਦਾ ਉਹਨੂੰ ਜੋ ਵੀ ਐਗਜੈਕਟਿਵ ਜਾ ਕੇ ਉਹਨੂੰ ਦਿੰਦੇ ਨੇ ਕੋਈ ਫਾਈਲਾਂ ਰੱਖਦੇ ਨੇ ਸਾਰਾ ਐਸੇ ਆਮ ਕਰ ਲਈ ਐਸੇ ਵੈਸੇ ਕਰ ਲਏ ਐਸੇ ਕਰ ਲਏ ਉਹ ਉਦਾਂ ਕਰਦੇ ਨੇ ਪਰ ਜਿਹੜਾ ਮਾਰਕ ਕਰਨੀ ਉਹ ਆਪ ਐਗਜੈਕਟਿਵ ਰਿਹਾ ਹੈਗਾ ਤੁਸੀਂ ਤਾਂ ਬੈਂਕ ਆਫ ਕੈਨੇਡਾ ਦਾ ਜਿਹੜਾ ਰਿਹਾ ਹੈਗਾ ਬੈਂਕ ਆਫ ਕੈਨੇਡਾ ਤਾਂ ਸਰਕਾਰੀ ਸਰਕਾਰ ਤੇ ਉਹਦੇ ਕੋਲ ਹੀ ਹੁੰਦੀ ਹੈ ਬਾਕੀ ਤਾਂ ਰਨ ਨਹੀਂ ਕਰਦੇ ਪੋਲੀਟੀਸ਼ੀਅਨ ਹਨਾ ਵੀ ਕੀ ਅੱਗੇ ਦਾਮ ਜਾਮ ਚੱਲਣਾ ਸਾਰਾ ਇੰਡੀਆ ਆਪਣੇ ਦੇਸ਼ ਦੇ ਵਿੱਚ ਤਾਂ ਗਵਰਨਰ ਹੀ ਤਕਰੀਬਨ ਜਿਹੜਾ ਹੈਗਾ ਸੈਂਟਰ ਉਹ ਡਿਸਾਈਡ ਕੰਟਰੋਲ ਕਰਦਾ ਹੈਗਾ ਹਨਾ ਫਿਰ ਉਹ ਇੰਗਲੈਂਡ ਦਾ ਵੀ ਰਿਹਾ ਤਾਂ ਦੈਟ ਮੀਨਸ ਕੋਈ ਬਰੀਕੀਆਂ ਨੂੰ ਜਾਣਦਾ ਸੀ ਸਾਰੀਆਂ ਚੀਜ਼ਾਂ ਨੂੰ ਹਿਡਨ ਫਾਈਲਾਂ ਨੂੰ ਜਿਹਨੂੰ ਆਪਾਂ ਸੀਕਰੇਟ ਫਾਈਲਸ ਕਹਿ ਦਿੰਦੇ ਹਾਂ ਸਾਰੀਆਂ ਦਾ ਉਹਦਾ ਗਿਆਤਾ ਸੀ ਉਹ ਬੰਦਾ ਹਨਾ ਤੇ ਉਹਨੂੰ ਇਹ ਲੱਗਾ ਕਿ ਨਹੀਂ ਵੀ ਇਹ ਇੱਕ ਤੇ ਵੈਸੇ ਵੀ ਵਾਇਬਲ ਚੀਜ਼ ਨਹੀਂ ਹੈਗੀ ਵਰਲਡ ਆਰਡਰ ਚੇਂਜ ਹੋ ਰਿਹਾ ਕਿਉਂਕਿ ਜਿਹੜੀ ਚੀਜ਼ ਅੱਜ ਉਹਨੇ ਐਲਾਨ ਕੀਤਾ ਨਾ ਮੈਨੂੰ ਲੱਗਦਾ ਉਹਨੂੰ ਉਸ ਚੀਜ਼ ਦਾ 20 ਸਾਲਾਂ ਦਾ ਪਹਿਲਾਂ ਪਤਾ ਸੀ ਵੀ ਇਹ ਵਰਲਡ ਆਰਡਰ ਚੇਂਜ ਹੋਣਾ ਹੈਗਾ ਕਿਉਂਕਿ ਸਾਰੀਆਂ ਚੀਜ਼ਾਂ ਚੇਂਜ ਹੋਣੀਆਂ ਹੈਗੀਆਂ ਤੇ ਇਸ ਕਰਕੇ ਉਹ ਇੰਨੇ ਗਟਸ ਦੇ ਨਾਲ ਜਾਂ ਡੈਵਸ ਦੇ ਵਿੱਚ ਜਿਹੜਾ ਮਤਲਬ ਕਿ ਉੱਥੇ ਵਰਲਡ ਇਕਨੋਮਿਕ ਫੋਰਮ ਸੀ ਉੱਥੇ ਜਾ ਕੇ ਬੋਲਿਆ ਉੱਥੇ ਜਿਹੜੀ ਕਲੈਰਿਟੀ ਨਾਲ ਬੋਲਿਆ ਨੈਚੁਰਲੀ ਅਮੈਰੀਕਾ ਦੇ ਨਾਲ ਪੰਗਾ ਲਿਆ ਉਹਨੇ ਹਨਾ ਤੇ ਉਹਨੇ ਆਪਣੇ ਰਸਤੇ ਜ਼ਰੂਰ ਉਹਨੂੰ ਪਤਾ ਸੀ ਕਿ ਮੈਂ ਇੱਧਰ ਉੱਧਰ ਕਰ ਸਕਦਾ ਹੈਗਾ ਵੀ ਆਪਾਂ ਉਹ ਸਮਾਨ ਹੀ ਵੇਚਣਾ ਨਾ ਕਿਉਂ ਕੈਨੇਡਾ ਦੇ ਕੋਲ ਨਾ ਦੋ ਤਿੰਨ ਚੀਜ਼ਾਂ ਬਹੁਤ ਹੈਗੀਆਂ ਕਿ ਰਿਸੋਰਸਿਸ ਬਹੁਤ ਹੈਗੇ ਨੇ ਇਹਦੇ ਕੋਲ ਠੀਕ ਹੈ ਅਮੀਰ ਦੇਸ਼ ਹੈਗਾ ਨੈਚੁਰਲ ਰਿਸੋਰਸਿਸ ਹੋਣੇ ਬਹੁਤ ਜ਼ਰੂਰੀ ਹੈਗੇ ਨੇ ਤੁਹਾਡੇ ਕੁਛ ਤੇ ਹੋਵੇ ਤੁਹਾਨੂੰ ਵੇਚਣ ਵਾਸਤੇ ਹਨਾ ਰੇਅਰ

0: ਇਹਦੇ ਕੋਲ ਹੈਗੇ ਨੇ ਉਹ ਫਿਰ ਇਹਨੇ ਥੋੜੇ ਰਸਤੇ ਜਿਹੜੇ ਹੈਗੇ ਕਿ ਲੱਭਣੇ ਵੀ ਸ਼ੁਰੂ ਵੀ ਕੀਤੇ ਸੀ ਇਹਨੂੰ ਪਤਾ ਵੀ ਸੀ ਇਸ ਕਰਕੇ ਇਹਨੇ ਬਹੁਤਾ ਜਿਹੜੇ ਹੈਗੇ ਉਹ ਡੀਲ ਨਹੀਂ ਕੀਤੀ ਉਸੇ ਕਰਕੇ ਇਹਨੇ ਸੋਚਿਆ ਕਿ ਜੇ ਆਪਾਂ ਬਾਹਰੋਂ ਇਨਵੈਸਟਮੈਂਟ ਇੱਥੇ ਮੰਗਾਵਾਂਗੇ ਇੱਥੇ ਇਨਵੈਸਟਮੈਂਟ ਕਿਉਂ ਹੋਏਗੀ ਜੇ ਜਿਹੜੀਆਂ ਦੋ ਚੀਜ਼ਾਂ ਇਨਵੈਸਟਮੈਂਟ ਵਾਸਤੇ ਚਾਹੀਦੀਆਂ ਹੁੰਦੀਆਂ ਜੇ ਤੁਸੀਂ ਕੋਈ ਪ੍ਰੋਡਕਸ਼ਨ ਕਰਨੀ ਨੰਬਰ 1 ਤੇ ਹੈਗਾ ਤਾਂ ਲੇਬਰ ਹੋਣੀ ਚਾਹੀਦੀ ਸਸਤੀ ਹੋਣੀ ਚਾਹੀਦੀ ਲੇਬਰ ਨੰਬਰ 2 ਹੋਣਾ ਚਾਹੀਦਾ ਕਿ ਤੁਹਾਡੇ ਰਾ ਮਟੀਰੀਅਲ ਹੋਵੇ ਜਿਹੜੀ ਚੀਜ਼ ਹੀ ਬਣਾਉਣੀ ਹੈ ਮੰਨ ਲਓ ਗੱਡੀਆਂ ਬਣਾਉਣੀਆਂ ਤਾਂ ਗੱਡੀਆਂ ਬਣਾਉਣ ਵਾਸਤੇ ਰਾ ਮਟੀਰੀਅਲ ਤੇ ਆਇਰਨ ਸਟੀਲ ਐਲਮੀਨੀਅਮ ਉਹੀ ਚੀਜ਼ਾਂ ਲੱਗਣੀਆਂ ਨਾ ਉਹ ਹੋਣੀ ਚਾਹੀਦੀਆਂ ਜੇ ਤੁਸੀਂ ਚਿਪਸ ਬਣਾਉਣੀਆਂ ਰੇਅਰ ਅਰਥ ਮੈਟਲਸ ਕੰਮ ਆ ਰਹੇ ਨੇ ਜਾਂ ਤੁਹਾਡੇ ਜ਼ਰੇਨੀਅਮ ਵਗੈਰਾ ਜਿਹੜੇ ਤੁਸੀਂ ਬਾਹਰ ਸੇਲ ਕਰ ਸਕਦੇ ਲੋਕਾਂ ਨੂੰ ਉਹਦੀ ਲੋੜ ਹੈਗੀ ਆ ਤੇ ਚਲੋ ਇੱਥੇ ਮੈਨੂਫੈਕਚਰ ਵਾਸਤੇ ਜੇ ਇੱਥੇ ਫੈਕਟਰੀ ਲਗਾਉਣੀ ਹੈ ਇੱਥੇ ਰਾ ਮਟੀਰੀਅਲ ਹੈਗਾ ਤੇ ਇੱਥੇ ਬਣਾਉਣਾ ਸੌਖਾ ਹੈਗਾ ਤੇ ਇਸ ਕਰਕੇ ਬਾਹਰੋਂ ਜਿਹੜੇ ਇਨਵੈਸਟਮੈਂਟ ਜਿਹੜੀਆਂ ਉਹ ਲੈ ਕੇ ਆਉਂਦੀ ਉਹਨੇ ਸੋਚਿਆ ਵੀ ਆਪਾਂ ਇੱਥੇ ਇਨਵੈਸਟਮੈਂਟ ਸਬਮਿਟ ਕਰਦੇ ਹੈਗੇ ਜਿਹੜਾ ਕਿ ਕੈਨੇਡਾ ਚ ਸ਼ਾਇਦ ਮਤਲਬ ਕਦੀ ਹੋਇਆ ਹੀ ਨਹੀਂ
1: ਬਿਲਕੁਲ ਜੀ ਇਹ ਜਿਹੜਾ ਪਹਿਲੀ ਵਾਰੀ 50 ਸਾਲਾਂ ਚ ਹੋਇਆ ਕਿ ਵੀ ਕੈਨੇਡਾ ਨੇ ਜਿਹੜਾ ਆਪਣੇ ਆਪ ਨੂੰ ਓਪਨ ਅਪ ਕੀਤਾ ਤੁਸੀਂ ਦੇਖੋ ਵੀ ਅੱਜ ਦੀ ਤਰੀਕ ਦੀ ਸਿੰਪਲ ਓਪਨ ਅਪ ਦਾ ਫਾਰਮੂਲਾ ਮੈਂ ਇਹ ਦੱਸਣਾ ਚਾਹਾਂਗਾ ਵੀ US ਦੇ ਵਿੱਚ ਤੁਹਾਨੂੰ ਫੋਨ ਜਿਹੜੀ ਸਰਵਿਸਿਸ ਸਸਤੀਆਂ ਮਿਲਦੀਆਂ ਇੰਟਰਨੈਟ ਸਸਤਾ ਮਿਲਦਾ ਤੇ ਵਧੀਆ ਮਿਲਦਾ ਇੱਥੇ ਜਿਹੜਾ ਹੈ ਤੁਸੀਂ ਫੋਨਾਂ ਵਾਲੀ ਕੰਪਨੀਆਂ ਵਾਲੇ ਬੈਂਕਾਂ ਵਾਲੇ ਇੰਨਾ ਨਾ ਚੂਨਾ ਲਾਉਂਦੇ ਆ ਕਹੀ ਜਾਣਗੇ ਲੁੱਟੇ ਗਏ ਮਾਰੇ ਗਏ ਗਰੋਸਰੀ ਸਟੋਰਾਂ ਵਾਲੇ ਵੀ ਤੁਹਾਨੂੰ ਓਨਾ ਹੀ ਚੂਨਾ ਲਾਉਂਦੇ ਆ ਤੇ ਬਾਅਦ ਜਦੋਂ ਐਵਰੀ ਕੁਆਟਰ ਚ ਕਹਿੰਦੇ ਵੀ ਇੰਨਾ ਬਿਲੀਅਨ ਦਾ ਪ੍ਰੋਫਿਟ ਹੋ ਗਿਆ ਹੁਣ ਇਕੋਨਮੀ ਬੈਟਰ ਹੋ ਵੀ ਰਹੀ ਹੈ ਉਹਦੇ ਬਾਵਜੂਦ ਵੀ ਇਹ ਰੇਟ ਨਹੀਂ ਘਟਾਉਂਦੇ ਜਦੋਂ ਕਹਿੰਦੇ ਨਾ ਵੀ ਇੱਕ ਵਾਰੀ ਜਿੰਨ ਜਿਹੜਾ ਬੋਤਲ ਚੋਂ ਬਾਹਰ ਆ ਗਿਆ ਤੇ ਉਹ ਵਾਪਸ ਨਹੀਂ ਜਾਂਦਾ ਸੋ ਇਸ ਕਰਕੇ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਜ਼ਰੂਰੀ ਹੈ ਵੀ ਇਹ ਹੋਵੇ ਬਟ ਸੇਮ ਟਾਈਮ ਦੇ ਉੱਤੇ ਜਿਹੜਾ ਪੈਸਾ ਹੈ ਜੀ ਉਹ 500 ਬਿਲੀਅਨ ਡਾਲਰ ਨੇ ਕਿਹਾ ਵੀ ਸਾਨੂੰ ਕਮਿਟਮੈਂਟ ਹੋ ਗਈ ਪ੍ਰੈਜ ਹੋ ਗਈ ਕਿ ਵੀ ਇੰਨੇ ਦਾ ਆਏਗਾ ਪਲੱਸ ਨਾਲੇ ਕਹਿੰਦੇ ਵੀ ਅਗਲੇ 5 ਸਾਲਾਂ ਦੇ ਵਿੱਚ ਆਪਾਂ 1 ਟ੍ਰਿਲੀਅਨ ਡਾਲਰ ਸਾਨੂੰ ਆਸ ਵੀ ਆਪਾਂ ਕਰਨਾ ਪਰ ਜਿਹੜੀ ਉਹਦੇ ਚ ਦੂਜੇ ਐਂਗਲ ਦੇ ਨਾਲ ਜੇ ਆਪਾਂ ਸੋਚੀਏ ਹੁਣ ਕੈਲਗਰੀ ਦਾ ਏਅਰਪੋਰਟ ਹੋ ਗਿਆ ਟੋਰੋਂਟੋ ਮੋਂਟਰੀਅਲ ਤੇ ਵੈਨਕੂਵਰ ਦਾ ਇਹ 4 ਏਅਰਪੋਰਟ ਜਿਹੜੇ ਨੇ ਇਹਨਾਂ ਨੇ ਪਾਰਸ਼ਲੀ ਉਹਦੀਆਂ
0: ਓਪਰੇਸ਼ਨ ਜਿਹੜੀਆਂ ਪ੍ਰਾਈਵੇਟ
1: ਹਾਂਜੀ ਉਹ ਉਹਨਾਂ ਨੂੰ ਪ੍ਰਾਈਵੇਟ ਦੇ ਦਿੱਤੇ ਹੁਣ ਉਹਦਾ ਮਤਲਬ ਕੀ ਹੋਇਆ ਕਹਿੰਦੇ ਤੇ ਇਹ ਪਏ ਨੇ ਵੀ ਇਹਦੇ ਨਾਲ ਬੈਟਰ ਆਪਸ਼ਨ ਹੋਏਗੀ ਤੁਹਾਡੀਆਂ ਸਰਵਿਸਿਸ ਬੈਟਰ ਹੋਣਗੀਆਂ ਜਿਹੜੇ ਲੋਕੀ ਕਿਤੇ ਕਿਤੇ ਜਾਣਾ ਚਾਹੁੰਦੇ ਨੇ ਕਿ ਟੈਕਸ ਪੇਅਰ ਦਾ ਜਿਹੜਾ ਮਨੀ ਪਿਆ ਕਹਿੰਦੇ ਪੈਨਸ਼ਨ ਦਾ ਪੈਸਾ ਯੂਜ਼ ਕਰਕੇ ਆਪਾਂ ਸਾਰਾ ਕੁਝ ਕਰਾਂਗੇ ਤਾਂ ਕਿ ਤੁਹਾਨੂੰ ਵਧੀਆ ਸਰਵਿਸਿਸ ਮਿਲਣ ਇੱਥੇ ਬੈਠਿਆਂ ਬੈਠਿਆਂ ਨੂੰ ਪਰ ਇਹੋ ਜਿਹਾ ਸਿਮਿਲਰ ਫਾਰਮੂਲਾ ਜਿਹੜਾ ਉਹ ਆਸਟ੍ਰੇਲੀਆ ਨੇ ਵੀ ਲਾਇਆ ਸੀ ਆਸਟ੍ਰੇਲੀਆ ਦੇ ਵਿੱਚ ਉਹ ਨਾਕਾਮ ਹੋਇਆ ਕਿਉਂਕਿ ਅਲਟੀਮੇਟਲੀ ਪੈਸਾ ਜੇ ਤੁਸੀਂ ਏਅਰਲਾਈਨ ਪੈਸਾ ਦਿੰਦੀ ਹੈ ਜਾਂ ਭਰਦੇ ਆ ਤਾਂ ਉਹ ਅਲਟੀਮੇਟਲੀ ਜਿਹੜਾ ਉਹ ਪੈਸੰਜਰ ਦੇ ਉੱਤੇ ਹੀ ਕਨਵਰਟ ਹੁੰਦਾ ਜਾਂ ਲੋਕਾਂ ਦੇ ਉੱਤੇ ਜਾਣਾ ਤੇ ਫਿਰ ਵੀ ਤੁਹਾਨੂੰ ਨੁਕਸਾਨ ਉਹਦਾ ਹੋਣਾ ਹੁਣ ਆਉਣ ਵਾਲੇ ਟਾਈਮ 'ਚ ਉਹ ਪਤਾ ਲੱਗੇਗਾ ਦੂਜੀ ਗੱਲ ਇਹ ਹੈ ਵੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰਤੀ ਸੀਗੀ ਵੀ ਕੀ ਤੁਸੀਂ ਇਹ ਪ੍ਰਾਈਵੇਟਾਈਜ਼ ਕਰੋਗੇ ਇਹਦੇ ਵਾਸਤੇ ਤੁਸੀਂ ਲਈ ਸੀ ਆਪਣੇ ਲੋਕਾਂ ਕੋਲ ਪਰਮਿਸ਼ਨ ਕਿਉਂਕਿ ਆਪਾਂ ਤੇ ਇੱਥੇ ਹਰ ਗੱਲ ਕਹਿੰਦੇ ਲੋਕਾਂ ਦੀ ਪਰਮਿਸ਼ਨ ਦੇ ਨਾਲ ਚੱਲਦਾ ਤੇ ਜਦੋਂ ਤੁਹਾਡੇ 'ਚ ਇਹ ਸੀਗੀ ਨੀ ਗੱਲਬਾਤ ਤੇ ਹੁਣ ਤੀਜੀ ਗੱਲ ਇਹ ਕਿ ਮਾਰਕਾਰਨੀ ਨੂੰ ਜਿਹੜਾ ਹੈ ਜਿੱਥੇ ਲਿਬਰਲ ਤੇ ਕਹਿਣਗੇ ਵੀ ਸਭ ਠੀਕ ਕਰ ਰਹੇ ਆ ਕੰਜ਼ਰਵੇਟਿਵ ਵੀ ਕਹਿੰਦੇ ਵੀ ਠੀਕ ਹੈ ਕਿਉਂਕਿ ਹਾਰਪਰ ਹੋਣਾ ਦੀ ਅੱਧੀ ਜਾਨ ਤਾਂ ਜਿਹੜੀ ਹੈ ਨਾ ਕੰਜ਼ਰਵੇਟਿਵ ਦੀ ਹਾਰਪਰ ਦੇ ਹੱਥ ਹੱਲ ਵੀ ਹੈਗੀ ਹੈ ਤੇ ਹਾਰਪਰ ਹੋਣਾ ਨੇ
0: ਕਿਹਾ
1: ਮੈਂ ਕਿਉਂ ਨੀ ਸੋਚਿਆ ਇਹ ਗੱਲ ਜਦੋਂ ਮੇਰੇ ਕੋਲ ਆਈ ਹੈ ਕਿਉਂਕਿ ਮੇਰਾ ਹੁਣ ਜਿਹੜਾ ਬੰਦਾ ਮੇਰੇ ਕੋਲ ਕੰਮ ਕਰਦਾ ਸੀ ਉਹਨੇ ਲੈ ਕੇ ਆਉਂਦੀ ਇਹ ਗੱਲ ਪਰ ਇਹਦੇ ਕਰਕੇ ਕੀ ਹੈ ਵੀ ਉਹ ਜੰਪ ਜਿਹੜਾ ਸੀ ਨਾ ਉਹ ਵੱਧ ਗਿਆ ਹੁਣ ਉਹ 70% ਤੋਂ ਉੱਪਰ ਚਲੇ ਗਏ 12% ਡਾਊਨ ਜਿਹੜਾ ਕੰਜ਼ਰਵੇਟਿਵ ਚਲੇ ਗਏ ਹੁਣ ਪੀਅਰ ਪੋਲੀਵਰ ਨੂੰ ਜੇ ਅਗਲਾ ਇਲੈਕਸ਼ਨ ਜਿਹੜਾ ਹੁਣ ਹੋਣ ਜਾ ਰਿਹਾ ਜੇ ਉਹ ਨਹੀਂ ਜਿੱਤਦੇ ਤੇ ਇਹਦੀ ਲੀਡਰਸ਼ਿਪ ਦਾ ਵੀ ਪੰਗਾ ਪੈ ਜਾਣਾ ਕਿ ਵੀ ਚੱਲ ਵੀ ਤੂੰ ਆਪਣਾ ਦੁਬਾਰਾ ਤੋਂ ਲੀਡਰਸ਼ਿਪ ਤੇ ਕੰਮ ਕੀਤਾ ਸੋ
0: ਨਹੀਂ ਉਹ ਤੁਹਾਡਾ ਪੁਆਇੰਟ ਠੀਕ ਹੈਗਾ ਵੀ ਜਿਹੜੀ ਹੈਗਾ ਵੀ ਜਿਹੜੀਆਂ ਆਪਾਂ ਚੀਜ਼ਾਂ ਕਰਦੇ ਹੈਗੀਆਂ ਨਾ ਪਰ ਇਹ ਵੀ ਇੱਕ ਚੀਜ਼ ਆਪਾਂ ਨੂੰ ਨੋਟ ਜ਼ਰੂਰ ਰੱਖਣੀ ਹੈਗੀ ਕਿ ਜਿੱਦੇ ਉਹ ਮੰਨ ਪਈ ਹੁਣ ਜੇ ਇਹਨਾਂ ਦੇ ਮੈਨੀਫੈਸਟੋ ਵਿੱਚ ਇਹ ਚੀਜ਼ ਨਹੀਂ ਸੀ ਹੈਗੀ ਪਰ ਉਦੋਂ ਹਾਲਾਤ ਕੁਛ ਹੋਰ ਸੀ ਅੱਜ ਕੁਛ ਹਾਲਾਤ ਹੋਰ ਨੇ ਤੇ ਆਪਾਂ ਇਹ ਵੀ ਜਿਵੇਂ ਮਤਲਬ ਨਾ ਆਪਾਂ ਡਰਾਈਵਰ ਨੂੰ ਕਹਿੰਦੇ ਯਾਰ ਇੱਧਰ ਨੂੰ ਲੈ ਲੈ ਐਡਮਿੰਟਨ ਨੂੰ ਲੈ ਲੈ ਅੱਗੇ ਪਤਾ ਵੀ ਐਕਸੀਡੈਂਟ ਹੋਇਆ ਜਾਂ ਕੋਈ ਰਸਤੇ ਬੰਦ ਹੋਏ ਨੇ ਤੇ ਫਿਰ ਉਹ ਡਰਾਈਵਰ ਫਿਰ ਸਾਈਡ ਨੂੰ ਵੀ ਕੱਟ ਸਕਦਾ ਹੈਗਾ ਗੱਡੀ ਹੈ ਨਾ ਕਿਉਂਕਿ ਆਪਾਂ ਨੂੰ ਗੱਡੀ ਦਿੱਤੀ ਸੀ ਵੀ ਯਾਰ ਠੀਕ ਠਾਕ ਚਲਾ ਕੇ ਵਾਪਸ ਲਿਆਉਣੀ ਹੈਗੀ ਤੂੰ ਹੁਣ ਪਰ ਇਹ ਟੈਂਸ਼ਨ ਕੀ ਹੈਗੀ ਹੈ ਉਹ ਜ਼ਿਆਦਾ ਮੈਟਰ ਕਰਦੀ ਹੈਗੀ ਆ
1: ਹਾਂ ਉਹਦੇ ਫਿਰ ਇੰਡੀਵਿਜੁਅਲ ਦੀ ਗੱਲ ਹੋਵੇ ਨਾ ਜੀ
0: ਹਾਂ
1: ਇੱਕ ਡਿਫਰੈਂਟ ਗੱਲ ਹੋ ਜਾਂਦੀ ਹੈ
0: ਨਹੀਂ ਨਹੀਂ ਮੈਂ ਕਹਿੰਦਾ ਉਹਦੇ ਵਿੱਚ ਕੀ ਹੁੰਦਾ ਹੈਗਾ ਕਿ ਜਿਹੜਾ ਨਹੀਂ ਲਿਆ ਹੈਗਾ ਨਾ ਦੈਨ ਦੇ ਇੱਥੇ ਵੈਸੇ ਸਿਸਟਮ ਹੈ ਵੀ ਜਿਹੜਾ ਨਹੀਂ ਉਹਨਾਂ ਨੇ ਲਿਆ ਵਿਰੋਧੀ ਪਾਰਟੀਆਂ ਉਸ ਚੀਜ਼ ਨੂੰ ਉਠਾਉਂਦੀਆਂ ਹੈਗੀਆਂ ਇਹ ਮੈਂਡੇਟ ਤੇ ਤੇਰੇ ਕੋਲ ਹੈ ਨਹੀਂ ਸੀ ਨਾ ਤੈਨੂੰ ਮੈਂ ਕੰਮ ਕਰਨਾ ਨਹੀਂ ਸੀ ਕੀਤਾ ਕੰਮ ਇਨ ਦਾ ਪਾਰਲੀਮੈਂਟ ਠੀਕ ਹੈ ਉੱਥੇ ਡਿਸਕਸ਼ਨ ਕਰਦੇ ਫਿਰ ਮੋਸਟਲੀ ਜਿਹੜੀਆਂ ਹੈਗੀਆਂ ਜੇ ਤੇ ਕੈਨੇਡਾ ਦੇ ਵਿੱਚ ਕੰਟਰੀ ਦੇ ਅਗਰ ਕੋਈ ਇੱਥੇ ਮੈਂ ਵੇਖਿਆ ਇਹ ਚੀਜ਼ ਫਿਰ ਵੀ ਆ ਜਾਂਦੀ ਹੈਗੀ ਕਿ ਜੇ ਲੱਗਦਾ ਵੀ ਕੰਟਰੀ ਦੇ ਫੇਵਰ ਚ ਹੈਗੀ ਆ ਲੋਕਾਂ ਦੇ ਫੇਵਰ ਚ ਚੀਜ਼ ਹੈ ਤੇ ਵਿਰੋਧੀ ਪਾਰਟੀਆਂ ਵੀ ਸਹਿਮਤੀ ਦੇ ਦਿੰਦੀਆਂ ਹੈਗੀਆਂ
1: ਬਿਲਕੁਲ ਮੈਂ ਤੇ ਉਹੀ ਕਿਹਾ ਵੀ ਪਹਿਲਾਂ ਹੀ ਆਲਰੇਡੀ ਹਾਰਪਰ ਹੋਣਾ ਨੇ ਵੀ ਉਹਨੂੰ ਐਪਰੀਸ਼ੀਏਟ ਕਰਤਾ
0: ਫੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਣੀ ਉਹ ਚੀਜ਼
1: ਨੂੰ ਲਿਬਰਲ ਹੋਣਾ ਵੀ ਕਰਤਾ ਐਨਡੀਪੀ ਨੇ ਵੀ ਕਈ ਚੀਜ਼ਾਂ ਨੂੰ ਕੀਤਾ ਬਟ ਇਹ ਚੀਜ਼ ਜਿਹੜੀ ਹੈ ਕਿਉਂਕਿ ਜਦੋਂ ਤੁਸੀਂ ਲੜਾਈ ਦੇ ਵਿੱਚ

0: ਹੁਣ ਤੁਹਾਡੇ ਤੇ ਲੱਗੀ ਹੈ ਟਰੰਪ ਵਰਗਾ ਬੰਦਾ ਜਿਹੜਾ ਤੁਹਾਨੂੰ ਠੋਕਣ ਨੂੰ ਫਿਰਦਾ ਕਿਸੇ ਤਰੀਕੇ ਨਾਲ ਤੇ ਫਿਰ ਇਸੇ ਕਰਕੇ ਇਹਨਾਂ ਨੇ ਐਸੋਸੀਏਟ ਜਿਹੜੀ ਹੈ ਮੈਂਬਰਸ਼ਿਪ ਵੀ ਜਿਹੜੀ ਹੈ
1: ਸਾਰੇ ਹੱਥ ਪੈਰ ਜਿਹੜੇ ਹੈਗੇ ਉਹ ਮਾਰ ਰਿਹਾ ਹੈਗਾ ਕਿ ਮੈਂ ਬਾਹਰ ਨੂੰ ਚੱਲਦਾ ਵੀ ਆਪਾਂ ਕੈਨੇਡਾ ਐਕਚੁਅਲੀ ਜਿਹੜਾ ਹੈਗਾ ਨਾ ਕੈਨੇਡਾ ਦਾ ਜਿਹੜਾ ਵਪਾਰ ਜਿਹੜਾ ਵੈਸੇ ਚੱਲਦਾ ਹੈਗਾ ਇਹਦੇ ਨਾਲ ਅਮੈਰੀਕਾ ਦੇ ਨਾਲ ਨਾ ਉਹ ਵੀ 50% ਜਿਹੜਾ ਫੇਕ ਹੀ ਚੱਲਦਾ ਸੀ ਫੇਕ ਇਨ ਦਾ ਸੈਂਸ ਕਿ ਮੰਨ ਲਓ ਕਿ ਹੁਣ ਜਿਹੜਾ ਬੀਸੀ ਵਾਲਾ ਹੈਗਾ ਬੰਦਾ ਨਾ ਉਹਨੇ ਮੈਂ ਵੀ ਓਨਟਾਰੀਓ ਵਾਲੇ ਨੂੰ ਚੀਜ਼ ਤੇ ਵੇਚਣੀ ਨੀ ਹੈਗੀ ਸਬਜ਼ੀਆਂ ਹੋਈਆਂ ਜਾਂ ਕੁਛ ਹੋਈਆਂ ਹਨਾ ਉਹ ਤਾਂ ਨੇੜੇ ਪੈਂਦਾ ਹੈਗਾ ਯੂਐਸ ਦੇ ਨੇੜੇ ਪੈਂਦਾ ਠੀਕ ਹੈ ਉਹ ਟਰੱਕ ਜਾਂਦਾ ਹੈਗਾ ਉਸ ਤੇ ਵੇਚ ਜਾਂਦਾ ਉਹ ਤੋਂ ਥੋੜਾ ਟਾਈਮ ਲੱਗੇਗਾ ਦੋ ਤਿੰਨ ਦਿਨ ਲੱਗਣਗੇ ਜਾਂ ਮਤਲਬ ਥੋੜਾ ਮਹਿੰਗਾ ਪਏਗਾ ਤੇ ਉਹ ਚੀਜ਼ ਸੀ ਬਾਕੀ ਜੇ ਵਿਧਨ ਜੇ ਆਪਾਂ ਕੈਨੇਡਾ ਵੀ ਆਪਣਾ ਬਿਜ਼ਨਸ ਕਰਨ ਲੱਗ ਪਈਏ ਤੇ ਉਹ 100% ਨੀ ਲੋਸ ਹੁੰਦਾ ਸਾਨੂੰ ਮੰਨ ਲਓ ਜੇ ਆਪਾਂ ਕੱਲ ਨੂੰ ਬਿਲਕੁਲ ਵੀ ਨਾ ਕਰੀਏ ਯੂਐਸਏ ਦੇ ਨਾਲ ਤਾਂ ਵੀ 50% ਤੇ ਅਸੀਂ ਆਪਸ ਚ ਹੀ ਕਰ ਲੈਣਾ ਕਾਰਨ ਉਹੀ ਵੀ ਜਿਹੜੀ ਆਪਾਂ ਸਬਜ਼ੀਆਂ ਜਾਂ ਕੁਛ ਵੀ ਚੀਜ਼ਾਂ ਉਗਾਉਂਦੇ ਅਸੀਂ ਸਾਰੀਆਂ ਜਿਹੜੀਆਂ ਹੈਗੀਆਂ ਕਿ ਹੇਠਾਂ ਆਪਣੇ ਜਿਹੜੇ ਅਮੈਰੀਕਨ ਸੂਬੇ ਲੱਗਦੇ ਸੀ ਉਹਨਾਂ ਨੂੰ ਵੇਚੀ ਜਾਂਦੇ ਅਲਬਰਟਾ ਵਾਲੇ ਵੀ ਨਾ ਲੱਗਦੇ ਓਨਟਾਰੀਓ ਤੇ ਉੱਧਰ ਵੇਚੀ ਜਾਂਦੇ ਨੇ ਨਿਊਯਾਰਕ ਦੇ ਏਰੀਆ ਦੇ ਵਿੱਚ ਹਨਾ ਤੇ ਉਹ ਚੀਜ਼ਾਂ ਸੀ ਉਹਦੇ ਕਰਕੇ ਸੀ ਪਰ ਉਹ ਰੀਸੈਟਲ ਹੋ ਰਿਹਾ ਹੈਗਾ ਉਹਨਾਂ ਨੂੰ ਵੀ ਸੱਟ ਵੱਜ ਰਹੀ ਹੈਗੀ ਉਹਨਾਂ ਨੂੰ ਵੀ ਲੋਕਾਂ ਨੂੰ ਨੁਕਸਾਨ ਹੈਗਾ
0: ਅਮੈਰੀਕਾ ਨੂੰ ਵੇਚਣਾ ਇੱਕ ਚੀਜ਼ ਹੈ ਨਾ ਜਿਹੜਾ ਵਿਦ ਇਨ ਕੈਨੇਡਾ ਜੇ ਬਾਉਂਡਰੀਜ਼ ਖੋਲਤੀ ਹੈ ਆਪਾਂ ਕੀ ਹੁੰਦਾ ਵੀ ਜੇ ਬੀਸੀ ਦੀ ਜਿਹੜੀ ਹੈ ਜੇ ਸਾਡੇ ਕੋਲ ਕਹੀਏ ਨਾ ਵਾਈਨ ਜਿਹੜੀ ਹੈ ਜੇ ਆਪਾਂ ਇੱਥੇ ਨਹੀਂ ਵੇਚ ਸਕਦੇ ਜਾਂ ਇੱਥੋਂ ਦੀ ਜਿਹੜੀ ਦਾਰੂ ਹੈ ਸਾਡੀ ਜੇ ਮਤਲਬ ਹੈਗਾ ਨੀ ਨਾ ਪਲੱਸ ਜਿਹੜੇ ਤੁਹਾਡੇ ਕੋਲ ਸਰਵਿਸਿਸ ਨੇ ਜੇ ਸਪੋਜ਼ ਕਰੋ ਕੋਈ ਇੰਜੀਨੀਅਰ ਹੈ ਉਹਦੇ ਕੋਲ ਪੀਇੰਗ ਜਿਹੜੀ ਉਹ ਡਿਫਰੈਂਟ ਸਟੇਟ ਦੀ ਹੈ ਜਾਂ ਤੁਹਾਡੇ ਕੋਲ ਸਰਟੀਫਿਕੇਸ਼ਨ ਇੱਥੋਂ ਦੀ ਹੈਗੀ ਉਧਰ ਦੀ ਨਹੀਂ ਹੈਗੀ ਤੁਸੀਂ ਉੱਥੇ ਜਾ ਕੇ ਕੰਮ ਨਹੀਂ ਕਰ ਸਕਦੇ
1: ਸਾਡੇ ਇੰਸ਼ੋਰੈਂਸ ਦਾ ਹੁੰਦਾ ਵੀ ਇੰਸ਼ੋਰੈਂਸ ਦਾ ਲਾਇਸੈਂਸ ਇੱਥੇ ਦਾ ਹੈਗਾ ਤੇ ਇੱਥੇ ਵੇਚ ਸਕਦੇ ਜੇ ਉੱਥੇ ਦਾ ਕਰਨਾ ਉੱਥੇ ਦਾ ਵੀ ਲੈਣਾ ਪਏਗਾ ਉਹ ਥੋੜੀ ਕਈ ਚੀਜ਼ਾਂ ਆਰਡਰ ਲੱਗਦੀਆਂ ਹੈਗੀਆਂ ਮੈਂ ਆਪ ਹੀ ਇਹਨਾਂ ਨੇ ਰਿਸਟ੍ਰਿਕਸ਼ਨ ਆਪਣੇ ਆਪ ਤੇ ਲਾਈਆਂ ਹੋਈਆਂ ਸੀ ਨਾ
0: ਕਿਉਂਕਿ ਜਿਹੜਾ ਕੈਨੇਡਾ ਹੈ ਨਾ ਇਜ਼ ਨੋਟ ਕਿ ਵੀ ਉਸ ਤਰ੍ਹਾਂ ਦਾ ਕੰਟਰੀ ਨਹੀਂ ਹੈਗਾ ਜਿੱਦਾਂ ਆਪਾਂ ਇੰਡੀਆ ਦੀ ਗੱਲ ਕਰਦੇ ਕਿ ਫੈਡਰਲ ਢਾਂਚਾ ਜਿਹੜਾ ਸਾਰਿਆਂ ਨੂੰ ਕੰਟਰੋਲ ਕਰਦਾ ਇਹ ਹੈਗਾ ਵੀ ਇਹ ਪ੍ਰੋਵਿੰਸਿਸ ਨੇ ਇਕੱਠੇ ਹੋ ਕੇ ਕੈਨੇਡਾ ਬਣਾਇਆ ਹੁਣ ਉਹਨਾਂ ਨੇ ਆਪਣੀ ਸੇਫਟੀ ਜਿਹੜੀ ਉਹ ਪਹਿਲਾਂ ਰੱਖੀ ਗਈ ਇਸ ਕਰਕੇ ਆਪਾਂ ਕਈ ਵਾਰੀ ਦੇਖਿਆ ਹੈਗਾ ਵੀ ਇੰਡੀਆ ਚ ਕਿਹੜਾ ਬੰਦਾ ਆਪਣੇ ਨਾਲ ਜਿਹੜਾ ਅਲਬਰਟਾ ਤੇ ਕੈਨੇਡਾ ਦਾ ਜਿੱਦਾਂ ਆਪਾਂ ਫਲੈਗ ਲਾਉਂਦੇ ਕੌਣ ਲਾਉਂਦਾ ਉਹ ਸਿਰਫ ਇੰਡੀਆ ਹੀ ਲਾਉਂਦਾ
1: ਆਪਣੇ ਤੇ ਕੰਟਰੀ ਉੱਥੇ ਤੇ ਆਪਣੇ ਸਟੇਟ ਦਾ ਕੋਈ ਫਲੈਗ ਵੀ ਨਹੀਂ ਪਤਾ ਹੁੰਦਾ ਸਾਨੂੰ ਕਿਹੜਾ ਹੈਗਾ
0: ਕਿਹੜਾ ਸੰਦੇ ਇਹਨੂੰ ਨਹੀਂ ਪਤਾ ਹੁੰਦਾ ਮਤਲਬ ਇਸ ਕਰਕੇ ਜਿਹੜਾ ਇੱਥੇ ਸਿਸਟਮ ਜਿਹੜਾ ਇਹ ਪ੍ਰੋਵਿੰਸਿਸ ਨੇ ਮਿਲ ਕੇ ਕੈਨੇਡਾ ਬਣਾਇਆ ਸੋ ਇਸ ਕਰਕੇ ਉਹਨਾਂ ਦੀਆਂ ਪ੍ਰੈਫਰੈਂਸ
1: ਪਰ ਇਦਾਂ ਹੈਗਾ ਨਾ ਜਿਹੜਾ ਹੁਣ ਸੇਕ ਲੱਗ ਰਿਹਾ ਹੈਗਾ ਜਿਹੜਾ ਡੋਨਲਡ ਟਰੰਪ ਸਾਹਿਬ ਜਿਹੜੇ ਉੱਥੇ ਜਿਹੜਾ ਭਾਂਬੜੀ ਬਾਲ ਕੇ ਬੈਠੇ ਉਹਦਾ ਸੇਕ ਤੇ ਫਿਰ ਸਾਰਿਆਂ ਨੂੰ ਲੱਗ ਰਿਹਾ ਹੈਗਾ ਨਾ ਸਾਰੇ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹੈਗੇ
0: ਬਿਲਕੁਲ ਉਹ ਸਾਰਾ ਕੁਝ ਜਿਹੜਾ ਉਹਦੇ ਤੇ ਆ ਰਿਹਾ ਹੁਣ ਸਾਰੇ ਕਰਨਾ ਚਾਹ ਰਹੇ ਨੇ ਅਲਬਰਟਾ ਤੇ ਸਕੈਚਵਨ ਹਾਲੇ ਥੋੜੇ ਥੋੜੇ ਰੁਕਦੇ ਸੀ ਕਿਉਂਕਿ ਉਹਨਾਂ ਦਾ ਬਹੁਤ ਜ਼ਿਆਦਾ ਕਾਰੋਬਾਰ ਜਿਹੜਾ ਉਹ ਯੂਐਸ ਦੇ ਨਾਲ ਹੈ ਤੇ ਜਦੋਂ ਹੁਣ ਪਿੱਛੇ ਜੀ ਪ੍ਰੀਮੀਅਰਸ ਜਿਹਨਾਂ ਨੂੰ ਫਸਟ ਮਿਨਿਸਟਰਸ ਕਹਿੰਦੇ ਆ ਜਦੋਂ ਉਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਤੇ ਉਹ ਕਹਿੰਦੇ ਵੀ ਤੇਲ ਨੂੰ ਵੀ ਜਿਹੜਾ ਟੇਬਲ ਤੇ ਰੱਖੋ ਨਹੀਂ ਨਹੀਂ ਨਹੀਂ ਟੇਬਲ ਤੇ ਰੱਖੋ ਡਿਸਕਸ ਵਾਸਤੇ ਕਿਉਂਕਿ ਜਿੱਦਾਂ ਤੁਸੀਂ ਪਹਿਲਾਂ ਕਹਿੰਦੇ ਐਨਰਜੀ ਦੀ ਗੱਲ ਬਿਜਲੀ ਦੀ ਗੱਲ ਤੇ ਫੋਰਡ ਕਿਉਂ ਗੁੱਸੇ ਚ ਰਹਿੰਦਾ ਕਿਉਂਕਿ ਫੋਰਡ ਨੂੰ ਸਭ ਤੋਂ ਜ਼ਿਆਦਾ ਧੱਕਾ ਲੱਗਿਆ ਤੇ ਉਹ ਕਹਿੰਦਾ ਮੈਂ ਇਹਨਾਂ ਦਾ ਹੁੱਕਾ ਪਾਣੀ ਬੰਦ ਕਰ ਦਾਂਗਾ
1: ਬਿਜਲੀ ਬੰਦ ਕਰ ਦਾਂਗਾ
0: ਜਿਹੜੀ ਪਾਵਰ ਹੈ ਉਹਦੀ ਗੱਲ ਕਰਦਾ ਹੁਣ ਟਰੰਪ ਕਹਿੰਦਾ ਵੀ ਜੇ ਤੂੰ ਮੇਰਾ ਇੱਧਰ ਨੂੰ ਦੇਖਦਾ ਨਾ ਤੁਹਾਡੀ ਇੱਕ ਤੇ ਲੇਕ ਦਾ ਨਾਮ ਚੇਂਜ ਕਰਤਾ ਜੀ ਠੀਕ ਹੈ ਓਨਟੇਰੀਓ ਦਾ ਨਾਂ ਹਟਾਓ ਤੇ ਲੇਕ ਉਹਨੂੰ ਆਪਣਾ ਯੂਐਸਏ ਕਰ ਦੋ ਅਮੈਰੀਕਾ ਲੇਕ ਅਮੈਰੀਕਾ ਬਣਾਤੀ ਉਹ ਹੁਣ ਇਹਨੇ ਵੱਡਾ ਝੰਡਾ ਲਾਤਾ ਆਪਣੇ ਅੰਦਰਲੇ ਪਾਸੇ ਬੈਨਰ ਇਹਦਾ ਨਾਂ ਤੇ ਜਿਹੜਾ ਲੇਕ ਓਨਟੇਰੀਓ ਰਹਿਣਾ ਤੂੰ ਭਾਵੇਂ ਜੋ ਮਰਜ਼ੀ ਕਰੀ ਜਾ ਹੁਣ ਉਹ ਨਵੀਂ ਜਿਹੜੀ ਪਿਛਲੇ ਹਫ਼ਤੇ ਉਹਨੇ ਗੱਲ ਕਹੀ ਕਿ ਵੀ ਮੈਂ ਪਾਣੀ ਜਿਹੜਾ ਨਾ ਉਹ ਸਾਡਾ ਪਾਣੀ ਹੈ ਤੁਸੀਂ ਇਹ ਪਾਣੀ ਦਿਖਾ ਦਿਖਾ ਕੇ ਲੋਕਾਂ ਨੂੰ ਨਿਆਗਰਾ ਖੋਲਦੇ ਤੇ ਪੈਸੇ ਬਿਲੀਅਨ ਟ੍ਰਿਲੀਅਨ ਡਾਲਰ ਜਿਹੜੇ ਨੇ ਇਕੱਠੇ ਕਰ ਲਿਆ ਤੁਹਾਡਾ ਟੂਰਿਜ਼ਮ ਵੱਧ ਗਿਆ ਤੇ ਮੈਂ ਪਾਣੀ ਰੋਕ ਦੇਣਾ ਉੱਥੇ ਖਾਲੀ ਜਗ੍ਹਾ ਦਿਖਾਉਂਦੇ ਰਹੋ ਕਿੰਨਾ ਸੋ ਕਹਿਣ ਦਾ ਮਤਲਬ
1: ਬੇਗੂਫੀ ਦੀ ਹੱਦ ਉਹ ਜਿਹੜੀ ਹੈਗੀ ਕਰ ਰਿਹਾ ਤੇ ਇਸ ਕਰਕੇ ਉਹਨੂੰ ਮਾਰ ਪਿਆ ਰਹੀ ਹੁਣ ਤੁਸੀਂ ਅੱਜ ਦੇਖੋ ਉਹਦੀ ਇੱਜ਼ਤ ਕੌਣ ਕਰਦਾ ਠੀਕ ਹੈ ਅਮੈਰੀਕਨ ਲੋਕੀ ਵੀ ਉਹਦੇ ਤੋਂ ਆਪਾਂ ਵੇਖ ਰਹੇ ਹੈਗੇ ਕਿ ਉਹਦੀ ਮੈਂ 70% ਤੋਂ ਵੀ ਜਿਹੜੇ ਹੈਗੇ ਲੋਕੀ ਉਹਨੂੰ ਜ਼ਿਆਦਾ ਪਸੰਦ ਨਹੀਂ ਕਰਦੇ ਹੈਗੇ ਹਨਾ ਦੂਜੀ ਗੱਲ ਇਹ ਹੈਗੀ ਹੈ ਕਿ ਪੂਰੇ ਦੁਨੀਆਂ ਦੇ ਵਿੱਚ ਉਹਦਾ ਮਿੱਤਰ ਦੇਸ਼ ਕਿਹੜਾ ਰਿਹਾ ਹੈਗਾ ਤੁਸੀਂ ਦੇਖੋ ਇਹ ਜਿਹੜੇ ਅਰਬ ਕੰਟਰੀ ਵਾਲੇ ਹੈਗੇ ਨਾ ਹੁਣ ਇਹਨਾਂ ਨੂੰ ਸੇਕ ਲੱਗਾ ਠੀਕ ਹੈ ਜਦੋਂ ਲੜਾਈ ਅਮੈਰੀਕਾ ਦੀ ਤੇ ਇਰਾਨ ਦੀ ਹੋਈ ਹੈਗੀ ਹੈ ਤੇ ਉਹਨਾਂ ਨੇ ਚੱਕ ਕੇ ਬੰਬ ਯੂਏਈ ਤੇ ਮਾਰਨੇ ਦੁਬਈ ਦੇ ਵਰਗਾ ਸ਼ਰੀਫ ਜਿਹਾ ਮੁਲਕ ਹੈਗਾ ਉੱਥੇ ਬੰਬ ਡਿੱਗਣੇ ਸ਼ੁਰੂ ਹੋ ਗਏ
0: ਸ਼ਰੀਫ
1: ਦਾ ਮਤਲਬ
0: ਉਹਨੇ ਪੈਸਾ ਜਿਹੜਾ ਨਾ ਸਿੱਧਾ ਸਿੱਧਾ ਗੁੰਡੇ ਦੀ ਜੇਬ ਚ ਪਾ ਦਿੰਦਾ 200-400 ਮਿਲੀਅਨ ਜਦੋਂ ਵੀ ਤੈਨੂੰ ਪਲੇਨ ਦੇਦਾ 450 ਮਿਲੀਅਨ ਦਾ ਪਲੇਨ ਜਿਹੜਾ
1: ਮੇਰਾ ਮਤਲਬ ਕਹਿਣ ਦਾ ਕਿ ਉਹ ਵੀ ਉਹਨਾਂ ਨੂੰ ਸੇਕ ਲੱਗਾ ਨਾ ਕਿਉਂਕਿ ਉਹ ਬਿਜ਼ਨਸ ਪਰਸਨ ਸੀ ਬਿਜ਼ਨਸ ਐਸ਼ ਕਰਦੇ ਪਏ ਹਨਾ ਬੰਦਾ ਵੀ ਠੀਕ ਤੇਲ ਵੇਚੀ ਜਾਓ ਸਰਕਾਰ ਦਾ ਤੇਲ ਹੈ ਜੀ

0: ਆਪਣੇ ਚਮਚੇ ਉਹਨਾਂ ਨੇ ਜਿਹੜੇ ਉੱਥੇ ਰੂੜੇ ਰਹਿ ਗਏ ਉਹਨਾਂ ਦੇ ਹੈਗੇ ਨਾ ਤੇ ਹੁਣ ਉਹਨਾਂ ਨੂੰ ਨੈਚੁਰਲੀ ਕੋਈ ਵੀ ਜਿਹੜਾ ਬੰਦਾ ਹੈਗਾ ਨਾ ਕੋਈ ਨੀ ਚਾਹੁੰਦਾ ਹੈਗਾ ਕਿ ਉਹ ਕਹਿੰਦਾ ਕਿ ਮੈਂ ਦੋ ਰੋਟੀਆਂ ਘੱਟ ਖਾ ਲਾਂਗਾ ਵੀ ਮੈਂ ਸੁਖੀ ਵਸਦਾ ਠੀਕ ਹੈ ਰੋਜ਼ ਮੇਰੇ ਤੋਂ ਬੰਬ ਨੇ ਉੱਤੋਂ ਲੰਘ ਲੰਘ ਕੇ ਜਾਣ ਠੀਕ ਹੈ ਵੀ ਸਾਡਾ ਮਾਹੌਲ ਠੀਕ ਹੋਵੇ ਤੇ ਇਸ ਕਰਕੇ ਜਿਹੜਾ ਹੈਗਾ ਕਿ ਹੁਣ ਉੱਥੇ ਵੀ ਚੇਂਜ ਹੋਣਾ ਸਾਰਾ ਕੁਛ ਉੱਥੇ ਵੀ ਚੇਂਜ ਹੋਣਾ ਲੋਕਾਂ ਨੂੰ ਕਿਉਂਕਿ ਅਮੈਰੀਕਾ ਦਾ ਕੀ ਹੋਈ ਪ੍ਰੋਬਲਮ ਅਮੈਰੀਕਾ ਪਹਿਲਾਂ ਉਹਨਾਂ ਦੇ ਤੇਲ ਤੇ ਕਰਕੇ ਸੀ ਨਾ ਪਹਿਲਾਂ ਪ੍ਰੋਗਰਾਮ ਚ ਗੱਲ ਕੀਤੀ ਵੀ ਤੇਲ ਕਰਕੇ ਸਾਰਾ ਕੁਛ ਉਹਨਾਂ ਨੂੰ ਉਹਨਾਂ ਨੇ ਉੱਥੇ ਕੀਤਾ ਕਿਸੇ ਨੂੰ ਪਿਆਰ ਨਾਲ ਕਿਸੇ ਨੂੰ ਡੰਡੇ ਨਾਲ ਉਹਨੇ ਤੇਲ ਤੇ ਕਬਜ਼ਾ ਕੀਤਾ ਹੁਣ ਅਮੈਰੀਕਾ ਦਾ ਕਿਉਂਕਿ ਤੇਲ ਆਪਣਾ ਬਹੁਤ ਹੈਗਾ ਪਲੱਸ ਇਹਦੇ ਵੈਨਜੁਏਲਾ ਚ ਇਹਨੂੰ ਤੇਲ ਹੈਗਾ ਠੀਕ ਹੈ ਉਹ ਫਿਰ ਹੁਣ ਕੀ ਹੋ ਰਿਹਾ ਕਿ ਬਹੁਤਾ ਇੰਨਾ ਇੰਟਰਸਟ ਰਿਹਾ ਵੀ ਨੀ ਅਮੈਰੀਕਾ ਨੂੰ ਉੱਧਰ ਤੇਲ ਤੇ
1: ਛੱਡਣਾ ਨਹੀਂ
0: ਇਸ ਕਰਕੇ ਨੀ ਛੱਡਣਾ ਤੁਸੀਂ ਦੇਖੋ ਉਹਦੇ ਚ ਕੀ ਹੈਗਾ ਉਹ ਤੇਲ ਇੱਧਰ ਨੀ ਲੈ ਕੇ ਆਉਂਦਾ ਨਾ ਤੇਲ ਇਹਨੂੰ ਹੈਗਾ ਕਿ ਮੈਂ ਵੇਚਾਂ ਡਾਲਰ ਚ ਵਿਕ ਕੇ ਤੇਲ
1: ਮਲਟੀਪਲ ਚੀਜ਼ਾਂ ਬਣ ਜਾਂਦੀਆਂ ਤੇਲ ਦੇ ਨਾਲ
0: ਪਲਾਸਟਿਕ
1: ਬਣਵਾ ਲੈਂਦੇ ਹੋ ਜਿਹਦੇ ਕਰਕੇ ਕਈ ਵਾਰੀ ਆਪਾਂ ਕਹਿੰਦੇ ਹਾਂ ਮਾੜਾ ਤੇਲ ਹੈ ਬਟ ਕਈਆਂ ਜਗ੍ਹਾ ਤੇ ਵਧੀਆ ਤੇਲ ਵੀ ਹੁਣ ਇਸ ਕਰਕੇ ਦੁਨੀਆਂ ਦਾ ਦੂਜੇ ਤੀਜੇ ਨੰਬਰ ਦੇ ਜਿਹੜਾ ਹੈ ਉਹ ਐਕਸੈਸ ਅਮੈਰੀਕਾ ਕੋ ਹੈਗਾ ਠੀਕ ਹੈ ਨੰਬਰ ਵਨ ਜਿਹੜਾ ਆਲਰੇਡੀ ਉਹ ਤੇ ਉਹਨੇ ਆਪਣੇ ਕੰਟਰੋਲ ਚ ਕੀਤਾ ਹੀ
0: ਨਹੀਂ ਜ਼ਿਆਦਾ ਮੈਂ ਉਹੀ ਕਹਿਣਾ ਉਹਨੂੰ ਮਤਲਬ ਯੂਟਿਲਿਟੀ ਦੇ ਵਿੱਚ ਲਿਆਂਦਾ ਜ਼ਿਆਦਾ ਉਹਨੂੰ ਇੰਟਰਸਟ ਨਹੀਂ ਹੁੰਦਾ ਕਿ ਡਾਲਰ ਚ ਵਿਕੇ ਮੇਰੇ ਡਾਲਰ ਜਿਹੜਾ ਹੈਗਾ ਵੀ ਮੇਰਾ ਕੈਮ ਰਵੇ ਮੇਰੀ ਕਰੰਸੀ ਜਿਹੜੀ ਹੈਗੀ ਹੈ ਵੀ ਉਹ ਕੈਮ ਰਵੇ ਮੰਨ ਲਓ ਡਾਲਰ ਚ ਆਪਾਂ ਜੇ ਗੋਲਡ ਖਰੀਦਣੇ ਜਾਂ ਕੱਪੜੇ ਖਰੀਦਣੇ ਕੋਈ ਵੀ ਤਾਂ ਹੀ ਤੇ ਉਹਨਾਂ ਨੂੰ ਸਸਤੇ ਪੈ ਰਹੇ ਨਾ ਪਰ ਖਰੀਦਣੇ ਚੀਜ਼ਾਂ ਤੇ ਆਪਣੇ ਡਾਲਰ ਜੇ ਵੈਲਿਊ ਹੈਗੀ ਆ ਵੈਲਿਊ ਇਸ ਕਰਕੇ ਹੈਗੀ ਹੈ ਕਿ ਡਿਮਾਂਡ ਹੈਗੀ ਡਿਮਾਂਡ ਇਸ ਕਰਕੇ ਹੈਗੀ ਹੈ ਕਿ ਜਿਹੜਾ ਲੋਕਾਂ ਨੂੰ ਤੇਲ ਤੇ ਚਾਹੀਦਾ ਅਰਬ ਕੰਟਰੀਜ਼ ਤੋਂ ਉੱਥੇ ਜਾ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਕਿ ਡਾਲਰ ਦੇਣੇ ਪੈਂਦੇ ਡਾਲਰ ਫਿਰ ਅਮੈਰੀਕਾ ਕੋਲ ਲੈਣੇ ਪੈਂਦੇ ਹੈਗੇ ਨੇ ਠੀਕ ਹੈ ਤੇ ਉਹ ਜੇ ਤੇ ਉਹ ਕਹਿਣ ਮੰਨ ਲਓ ਇੰਡੀਆ ਨੂੰ ਯੂਏਈ ਨੇ ਤੇਲ ਵੇਚਣਾ ਮੰਨ ਲਓ ਉਹ ਕਹਿਣਗੇ ਠੀਕ ਹੈ ਜੇ ਤੁਸੀਂ ਸਾਨੂੰ ਆਹ ਚੀਜ਼ਾਂ ਭੇਜ ਦਿਓ ਤੇਲ ਦੇ ਬਦਲੇ ਆਪਾਂ ਡਾਲਰ ਦੀ ਲੋੜ ਹੀ ਨਹੀਂ ਤੇ ਇਹ ਮੰਨ ਜਾਏਗਾ ਦੈਟ ਮੀਨਸ ਇਹਦਾ ਕੋਈ ਰੋਲ ਤਾਂ ਕੋਈ ਹੈ ਨੀ ਅਗਲੇ ਦੋ ਦੇਸ਼ਾਂ ਨੇ ਆਪਸ ਵਿੱਚ ਕਰਨਾ ਪਰ ਕਿੰਨਾ ਕੁ ਚਿਰ ਬਰਦਾਸ਼ਤ ਕਰਨਗੇ ਨਾ ਐਕਚੁਅਲੀ ਇਹਨਾਂ ਨੂੰ ਜੇ ਉਹਨੇ ਅਰਬ ਕੰਟਰੀ ਦੇ ਤੇ ਸਾਰੇ ਮੁਸਲਮਾਨ ਕੰਟਰੀ ਹੈਗੇ ਨੇ ਹਨਾ ਤੇ ਜੇ ਉਹ ਉਹਨਾਂ ਦੇ ਆਪਸ ਚ ਕਿਸੇ ਤਰੀਕੇ ਕਰਕੇ ਬਹਿ ਜਾਣ ਕੋਈ ਚੰਗੀ ਸੋਚ ਆ ਜੇ ਅੱਜ ਨੀ ਦਸ ਸਾਲ ਵੀਹ ਸਾਲਾਂ ਨੂੰ ਆਏਗੀ ਨਾ ਕਦੀ ਨਾ ਕਦੀ ਵਰਲਡ ਆਰਡਰ ਤਾਂ ਇੱਥੇ ਚੇਂਜ ਹੁੰਦੇ ਨੇ ਜਿਹੜੀਆਂ ਆਲਰੇਡੀ ਚੇਂਜ ਹੋ ਚੁੱਕੇ ਹੈਗੇ
1: ਉੱਥੇ ਬਣਿਆ ਤਾਂ ਹੋਇਆ ਮੁਸਲਿਮ ਨੇਸ਼ਨ ਦਾ ਜਿਹੜਾ
0: ਨਹੀਂ ਬਣਿਆ ਹੋਇਆ ਨਾ ਪਰ ਜ਼ਰੂਰਤ ਨਹੀਂ ਨਾ ਕਰ ਪਾ ਰਹੇ ਵੀ ਆਪਾਂ ਡਾਲਰ ਦੇ ਵਿੱਚ ਨਹੀਂ ਵੇਚਦੇ
1: ਨਹੀਂ ਉਹ ਜਦੋਂ ਓਪੈਕ ਤੁਹਾਨੂੰ ਦੱਸਦਾ ਨਾ ਮੈਂ ਜਿਹੜਾ ਬਣਿਆ ਸੀ ਨਾ ਉਹ ਇਹੀ ਕੁਛ ਸੀਗਾ ਅਦੋ ਇਹਨਾਂ ਨੇ ਕੀ ਕੀਤਾ ਠੋਕਣੇ ਸ਼ੁਰੂ ਕਰਤੇ ਸੀਗੇ ਹੁਣ ਕੀ ਹੈ ਹੁਣ ਦੀ ਤਰੀਕ ਦੇ ਵਿੱਚ ਇਹਨੇ ਈਰਾਨ ਜਿਹੜਾ ਇਹਨੇ ਸੋਚਿਆ ਸੀ ਮੈਂ ਥੋੜੇ ਦਿਨਾਂ ਚ ਨਿਪਟਾ ਦੇਣਾ ਪਲੱਸ ਹੋ ਸਕਦਾ ਵੀ ਇਹਨੇ ਸੋਚਿਆ ਵੀ ਮੈਨੂੰ ਨਿਪਟਾਉਣ ਦੀ ਲੋੜ ਨੀ ਚੱਲੀ ਜਾਣ ਦੋ ਜਿੱਦਾਂ ਹੁਣ ਆਂਦੇ ਕਹਿੰਦਾ ਸੀ ਮੈਂ ਰਸ਼ੀਆ ਦੀ ਤੇਰੀ ਲੜਾਈ ਬੰਦ ਕਰਾ ਦਾਂਗਾ ਹੁਣ ਰਸ਼ੀਆ ਦੇ ਜਗ੍ਹਾ ਦੇ ਉੱਤੇ ਉਹਨੂੰ ਉਂਗਲੀਆਂ ਕਰਕੇ ਦਿਖਾਉਂਦਾ ਵੀ ਤੂੰ ਬੰਦਾ ਕੀ ਬਣ ਕੇ ਆਇਆ ਇੱਥੇ ਤੁਸੀਂ ਉਹਨੂੰ ਦੇਖਿਆ ਕਿਸ ਤਰ੍ਹਾਂ ਉਹਨੂੰ ਹਿਊਮੀਲੇਟ ਕੀਤਾ ਇਹਨੇ ਹੁਣ ਕੀ ਚੱਲ ਰਿਹਾ ਵੀ ਈਰਾਨ ਜਿਹੜਾ ਕਹਿੰਦੇ ਤਾਂ ਹੈਗੇ ਵੀ ਈਰਾਨ ਹੀ ਇਕੱਲਾ ਲੜਦਾ ਪਿਆ ਉਹਦੇ ਨਾਲ ਪਰ ਬੈਕ ਸਾਈਡ ਦੇ ਉੱਤੇ ਤੁਹਾਨੂੰ ਪਤਾ ਵੀ ਜਦੋਂ ਪਾਕਿਸਤਾਨ ਦੀ ਇੰਡੀਆ ਦੀ ਲੜਾਈ ਹੋਈ ਸੀ ਨਾ ਜਦੋਂ ਤੁਹਾਨੂੰ ਯਾਦ ਥੋੜੇ ਜਿਹੇ ਪਲੇਨ ਜਿਹੜੇ ਗਏ ਤੇ ਉਸ ਟਾਈਮ ਤੇ ਵੀ ਕਿਉਂਕਿ ਚਾਈਨੀਜ਼ ਟੈਕਨੋਲੋਜੀ ਜਾਂ ਚਾਈਨੀਜ਼ ਸਿਸਟਮ ਜਿਹੜਾ ਉਹਦੇ ਨਾਲ ਕੰਮ ਕਰਦਾ ਸੀ ਇਹ ਕਹਿੰਦੇ ਆ ਵੀ ਉਹਨਾਂ ਨੇ ਕਿਉਂਕਿ ਅੰਦਰ ਖਾਤੇ ਉਹ ਵੀ ਉਹਨਾਂ ਨੂੰ ਸਪੋਰਟ ਕਰਦੇ ਪਏ ਜਿਹਦੇ ਕਰਕੇ ਇੰਡੀਆ ਉਸ ਲੈਵਲ ਤੇ ਨਹੀਂ ਕਰ ਪਾਇਆ ਕੰਮ ਤੇ ਇਸੇ ਤਰੀਕੇ ਨਾਲ ਜਿਹੜਾ ਈਰਾਨ ਹੈ ਹੁਣ ਲਗਾਤਾਰ ਲੜਦਾ ਜਾ ਰਿਹਾ ਰਸ਼ੀਅਨ ਜਾਂ ਚਾਈਨੀਜ਼ ਜਿਹੜੀਆਂ ਨੇ ਉਹ ਉਹਨੂੰ ਸਪੋਰਟ ਹੋ ਰਹੀ ਹੈ ਕਿਉਂਕਿ ਇਹ ਮੰਨਦੇ ਆ ਵੀ ਉਹ ਇਕੱਲਾ ਉਹ ਆਪਣੇ ਆਪ ਨਹੀਂ ਲੜਦਾ ਜਿੱਦਾਂ ਅਮੈਰੀਕਾ ਤੇ ਕਹਿੰਦਾ ਪਿਆ ਨਾ ਵੀ ਮੈਂ ਹੀ ਲੜਦਾ ਪਿਆ ਮੈਂ ਇੱਧਰਲੇ ਪਾਸਿਓਂ ਜਾਂ ਇਜ਼ਰਾਈਲ ਲੜਦਾ ਪਿਆ ਤੇ ਇਹਦੇ ਨਾਲ ਦੇ ਸਾਥੀਆਂ ਨੇ ਉਹਨੂੰ ਕਹਿਤਾ ਵੀ ਤੂੰ ਓਕੇ ਟਾਡਾ ਉਹਨਾਂ ਨੂੰ ਪਤਾ ਹੈ ਵੀ ਜੇ ਆਪਾਂ ਵਿੱਚ ਜਾਵਾਂਗੇ ਤੇ ਆਪਾਂ ਤੇ ਹਾਰਨਾ ਹੀ ਹਾਰਨਾ
0: ਨਹੀਂ ਇਹਦਾ ਫਾਇਦਾ ਜਿਹੜਾ ਹੈਗਾ ਕਿ ਈਰਾਨ ਨੇ ਇਸ ਕਰਕੇ ਉਹਨੂੰ ਕਿਉਂ ਤੇਲ ਮਹਿੰਗਾ ਹੋ ਗਿਆ ਉਹਦੇ ਵੈਸੇ ਡਾਲਰ ਬਣ ਕੇ ਉਹਨਾਂ ਮੈਨੂੰ ਲੱਗਦਾ ਨੁਕਸਾਨ ਨਹੀਂ ਹੋਇਆ ਲੜਾਈ ਦੇ ਜਿੰਨੇ ਕਰ ਤੇਲ ਮਹਿੰਗੇ ਕਰਕੇ ਉਹਨੂੰ ਬੈਨੀਫਿਟਸ ਹੋ ਜਾਣੇ ਹੈਗੇ
1: ਹਾਂਜੀ ਪਲੱਸ ਤੁਹਾਨੂੰ ਪਤਾ ਵੀ ਉਹਨੇ ਹਰ ਹੋਮਰੋਜ ਜਿਹੜੀ ਹੈ ਨਾ ਉਹਦੇ ਤੇ ਕੀ ਕੀਤਾ ਸੀ ਬਈ ਆਪਣਾ ਹਰ ਟ੍ਰੇਲਰ ਦੇ ਉੱਤੇ $2 million ਦੀ ਫੀਸ ਲਾ ਦਿੱਤੀ ਸੀ ਹੁਣ ਪਤਾ ਨੀ ਉਹ ਲੈ ਰਿਹਾ ਕਿ ਟੋਲ ਫੀਸ ਕੀ ਵੀ ਇੱਦਾਂ ਹੀ ਲੰਘ ਕੇ ਜਾਣਾ ਤੇ ਨਹੀਂ ਤੇ ਦਿਨ ਦੇ ਵਿੱਚ ਜਿੰਨਾ ਪੈਸਾ ਉਹਨੇ ਇਕੱਠਾ ਕਰ ਲਿਆ ਸੀਗਾ ਤੇ ਹੁਣ ਉਹ ਕਹਿੰਦਾ
0: ਮੈਂ ਉਹੀ ਕਹਿਣਾ ਵੀ ਉਹਨਾਂ ਨੂੰ ਉਸ ਪਾਸੇ ਜਿਹੜਾ ਹੈਗਾ ਕਿ ਬੈਨੀਫਿਟ ਹੋ ਰਿਹਾ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਕਿ ਕਈ ਚੀਜ਼ਾਂ ਜਿਹੜੀਆਂ ਇਹਨਾਂ ਦੇ ਕੰਟਰੋਲ ਚ ਹੁੰਦੀਆਂ ਕਈ ਆਟੋ ਕੰਟਰੋਲ ਹੋ ਜਾਂਦੀਆਂ ਕਈ ਦੇਸ਼ ਬਣ ਜਾਂਦੇ ਇਸੇ ਕਰਕੇ ਆਪਾਂ ਜੇ ਤੁਸੀਂ ਇਤਿਹਾਸ ਦੇਖੋ ਦੁਨੀਆਂ ਦੇ ਵਿੱਚ ਕਦੀ ਜਿਹੜੇ ਨੰਬਰ ਵਨ ਸੀ ਹਨਾ ਤੇ ਉਹ ਅੱਜ ਭੁੱਖੇ ਮਰਦੇ ਵੀ ਹੈਗੇ ਨੇ ਦੇਸ਼ ਹਨਾ ਤੇ ਇਹ ਕਦੀ ਜਿਹੜੀ ਮਾਇਆ ਹੈਗੀ ਹੈ ਇਹ ਕਿਸੇ ਕੋਲ ਰਹਿੰਦੀ ਨੀ ਹੈਗੀ ਇਹ ਮੂਵ ਕਰਦੀ ਰਹਿੰਦੀ ਹੈਗੀ ਬੰਦਾ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਜਿੰਨਾ ਜ਼ਿਆਦਾ ਕੰਟਰੋਲ ਕਰਦਾ ਉਨੀ ਛੇਤੀ ਚਲੇ ਜਾਂਦੀ ਹੈਗੀ ਮੈਂ ਤੇ ਇਹ ਦੇਖਿਆ ਹੈਗਾ ਜੇ ਆਪਾਂ ਇਤਿਹਾਸਕ ਤੌਰ ਤੇ ਦੇਖੀਏ ਹਨਾ ਯੂਕੇ ਤੁਸੀਂ ਦੇਖ ਲਓ ਕਿ ਪੂਰੀ ਦੁਨੀਆਂ ਚ ਵੀ ਜਹਾਜ਼ ਭਰ ਭਰ ਕੇ ਸੋਨੇ ਦੇ ਲੈ ਕੇ ਇੰਡੀਆ ਤੋਂ ਵੀ ਲੈ ਕੇ ਬਾਕੀ ਅੱਜ

0: ਇਹਨਾਂ ਦਾ ਕੀ ਹਾਲ ਹੈਗਾ ਠੀਕ ਹੈ ਮਹਿੰਗਾਈ ਸਭ ਤੋਂ ਜ਼ਿਆਦਾ ਉੱਥੇ ਮਾਰ ਪਈ ਹੋਈ ਹੈਗੀ ਛੋਟਾ ਜਿਹਾ ਦੇਸ਼ ਹੈਗਾ ਪਰ ਤੁਸੀਂ ਉਹਨੂੰ ਵੀ ਨੀ ਰਝਾ ਸਕੇ ਤੁਸੀਂ 200-300 ਸਾਲ ਸਾਰੀ ਦੁਨੀਆ ਗਾਹ ਮਾਰੀ ਸਾਰਾ ਕੁਛ ਲੁੱਟ ਲਿਆ ਠੀਕ ਹੈ ਰਿਹਾ ਤੁਹਾਡੇ ਕੋਲ ਕੁਛ ਵੀ ਨੀ ਹੈਗਾ
1: ਥੋੜੇ ਕੁ ਸਾਲਾਂ ਚ ਹਿਸਟਰੀ ਦੇ ਵਿੱਚ ਐਡਾ ਵੱਡਾ ਬਲੰਡਰ ਨੀ ਹੋਇਆ ਜਿੱਦਾਂ ਗ੍ਰੀਸ ਦੀ ਗੱਲ ਕਰੋ
0: ਗ੍ਰੀਸ ਦੇ ਵਿੱਚ ਵੀ ਸਾਰੇ ਉਹਨਾਂ ਦਾ ਕੋਈ 10-12 ਸਾਲ ਪਹਿਲਾਂ ਦੀ ਗੱਲ ਉਹਨਾਂ ਦੀ
1: ਪੁਰਤਗਾਲ ਜਿਹੜੇ ਜਿਹੜੇ ਕੰਟਰੀ ਇਹਨਾਂ ਕੋਲ ਕੁਛ ਨੀ ਆ ਬਟ ਅਮੈਰੀਕਾ ਜਿਹੜਾ ਨਾ ਇਹ ਥੋੜਾ ਡਿਫਰੈਂਟ ਤਰ੍ਹਾਂ ਦਾ ਕੰਟਰੀ
0: ਇਹਨੇ ਬਿਜ਼ਨਸ ਇਹਨੇ ਮਤਲਬ ਜਿਹੜਾ ਹੈਗਾ ਕਿ ਜਾਲੀ ਏਦਾਂ ਦਾ ਵਿਚਾਰ ਲੋਕੀ ਆਪੇ ਲੁੱਟਣ ਨੂੰ ਤਿਆਰ ਹੋਏ ਪਏ
1: ਇਹਨੇ ਸਿਸਟਮ ਦਾ ਬਣਾ ਲਿਆ ਜਿੱਦਾਂ ਆਪਾਂ ਕੈਨੇਡਾ ਦੀ ਗੱਲ ਕਰਦੇ ਸੀ ਨਾ ਕੈਨੇਡਾ ਕੋਲ ਦੁਨੀਆਂ ਦੇ ਜਿਹੜੇ ਟੋਪ 10 ਜਿਹੜੇ ਮਿਨਰਲਸ ਹੁੰਦੇ ਆ ਨਾ ਜੀ ਜਿਹਦੇ ਚ ਤੇਲ ਵੀ ਵਨ ਆਫ ਦੈਮ ਠੀਕ ਹੈ ਜੀ ਤੇ ਹੋਰ ਬਾਕੀ ਦੇ ਵੀ ਮਿਨਰਲ ਆਪਾਂ ਲਾਉਂਦੇ ਸਾਰਾ ਕੁਛ ਸਾਡੇ ਆਂਢੀ ਗੁਆਂਢੀ ਕੈਨੇਡਾ ਚ ਅਲਬਰਟਾ ਵੱਖਰੀ ਵੱਖਰੀ ਜਗ੍ਹਾ ਸਭ ਕੁਛ ਮਿਲਦਾ ਉਹ ਉਹਦੇ ਚ ਆਪਾਂ ਟੋਪ 10 ਦੇ ਵਿੱਚ 10 ਦੇ ਵਿੱਚ ਹੀ ਹੈਗੇ ਆ ਮਤਲਬ 10 ਜਿਹੜੀਆਂ ਵੱਡੀਆਂ
0: ਜਿਹੜੀਆਂ
1: 10 ਦੇ ਵਿੱਚ ਹੀ ਹੈਗੀਆਂ ਕਿਸੇ ਚ ਆਪਾਂ ਪਹਿਲੇ ਨੰਬਰ ਤੇ ਕਿਸੇ ਦੂਜੇ ਤੇ ਕਿਸੇ ਤੀਜੇ ਚ ਇਹਨਾਂ ਨਾਲ ਸਾਡੇ ਕੋਲ ਉਹ ਹੈਗਾ ਜਿਹਦੇ ਕਰਕੇ ਆਪਾਂ ਕਹਿੰਦੇ ਵੀ ਆਪਾਂ ਦੁਨੀਆਂ ਦੀ ਜਿਹੜੀ ਹੈ ਉਹ ਟੋਪ ਦੀ ਐਨਰਜੀ ਕੰਟਰੀ ਬਣਨਾ ਹੁਣ ਇਨਵੈਸਟਮੈਂਟ ਆਪਾਂ ਕਹਿ ਰਹੇ ਹਾਂ ਵੀ ਆਏਗੀ ਲੋਕੀ ਲੈ ਕੇ ਆ ਰਹੇ ਨੇ ਉਹਦੇ ਚ ਵੀ 30% ਤੋਂ ਵੱਧ ਇਨਵੈਸਟਮੈਂਟ ਜਿਹੜੀ ਉਹ ਅਮੈਰੀਕਨ ਕੰਪਨੀਆਂ ਕਰਨੀਆਂ
0: ਠੀਕ ਹੈ ਉਹ
1: ਡੋਮੀਨੇਟ ਕਰ ਰਹੇ ਹਾਂਜੀ ਪਲੱਸ ਜਿਹੜਾ ਇੱਕ ਹੋਰ ਇਹਦੇ ਚ ਵੱਡੀ ਗੱਲ ਹੈ ਉਹ G7 ਦੇ ਵਿੱਚ ਅੱਜ ਮਿਨਿਸਟਰ ਨੇ ਅੱਜ ਵੀ ਮੈਂ ਸੁਣ ਰਿਹਾ ਸੀ ਕਹਿੰਦਾ ਵੀ G7 ਦੇ ਵਿੱਚ ਆਪਾਂ ਸਭ ਤੋਂ ਘੱਟ ਟੈਕਸ ਵਾਲੇ ਕੰਟਰੀ ਬਣ ਗਏ ਮੈਂ ਕਿਹਾ 13.4 ਤੋਂ ਲੈ ਕੇ 6.2
0: ਕੁਛ ਆ ਗਏ
1: ਹਾਂਜੀ ਕਾਰਪੋਰੇਟ ਟੈਕਸ ਜਿਹੜਾ ਕਿਉਂਕਿ ਜਿੰਨਾ ਤੁਸੀਂ ਟੈਕਸ ਘੱਟ ਚਾਰਜ ਕਰੋਗੇ ਤੇ ਉਨਾ ਹੀ ਉਹ ਬਾਹਰੋਂ ਕੰਪਨੀਆਂ ਇਟਸ ਨੋਟ ਜਿਹੜੀ ਇੱਕ ਹੋਰ ਵੀ ਗੱਲ ਵਿੱਚ ਕਹੀ ਵੀ ਆਪਾਂ ਇਹ ਉਹ ਲੋਕੀ ਨੀ ਜਿਹੜੇ ਬਿਲੀਅਨਸ ਆਫ ਡਾਲਰ ਇਨਵੈਸਟ ਕਰਨਗੇ ਜੇ ਤੁਹਾਡੇ ਕੋਲ ਛੋਟੇ ਸਟਾਰਟਅਪ ਹੈਗੇ ਨੇ ਦੁਨੀਆਂ ਦੇ ਮੈਂ ਕਿਉਂਕਿ ਅਕਸਰ ਆਪਾਂ ਰਿਕੁਐਸਟ ਕਰਦਾ ਰਹਿੰਦਾ ਆਪਣੇ ਇੰਡੀਆ ਤੋਂ ਵੀ ਦੋਸਤਾਂ ਨੂੰ ਜਾਂ ਦੁਨੀਆਂ ਭਰ ਤੋਂ ਕਿ ਵੀ ਆਓ ਇੱਥੇ ਇਨਵੈਸਟ ਕਰੋ ਕਿਉਂਕਿ ਉਹ ਤੁਹਾਨੂੰ ਇੱਥੇ ਵਧੀਆ ਮੌਕਾ ਹੁਣ ਦੁਬਾਰਾ ਤੋਂ ਸ਼ੁਰੂ ਹੋ ਗਿਆ ਜਦੋਂ ਤੁਸੀਂ ਕੰਪਨੀਆਂ ਬਣਾਓਗੇ ਤੇ ਜਾਂ ਤੁਹਾਨੂੰ ਜਿਹੜਾ ਕਾਰਪੋਰੇਟ ਟੈਕਸ ਘੱਟ ਗਿਆ ਤੁਹਾਡਾ G7 ਚ ਕਿਤੇ ਨੀ ਇੰਨਾ ਦੇਣਾ ਪੈ ਰਿਹਾ ਤੇ ਤੁਸੀਂ ਆਪਣੇ ਆਪ ਹੀ ਛਾਲਾ ਮਾਰੋਗੇ ਵੀ ਠੀਕ ਹੈ
0: ਪੈਸੇ ਵਧੀਆ
1: ਕੰਪੀਟੀਟਿਵ ਹੋ ਜਾਂਗੇ ਕਾਫੀ
0: ਬਿਜ਼ਨਸਮੈਨ ਨੇ ਤੇ ਪੈਸੇ ਇਨਵੈਸਟ ਕਰਕੇ ਉਹ 4 ਪੈਸੇ ਬਣਾਉਣੇ ਹੁੰਦੇ ਨੇ ਵਧੀਆ ਮਾਹੌਲ ਮਿਲੇ ਸਟੇਬਿਲਿਟੀ ਮਿਲੇ ਪੋਲੀਟੀਕਲ ਸਟੇਬਿਲਿਟੀ ਮਿਲੇ ਤੇ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿੱਥੇ ਅਵੇਲੇਬਲ ਹੈ ਹੀ ਨੇ ਤੇ ਆਣਾ ਚਾਹੀਦਾ ਇੱਥੇ
1: ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ
0: ਹਾਂਜੀ ਥੋੜਾ ਜਿਹਾ ਮੈਨੂੰ ਲੱਗਦਾ ਕਾਫੀ ਹੋ ਗਿਆ
1: ਕਿਉਂਕਿ ਜਿਹੜੀਆਂ ਨਾ ਹਲੇ ਲੋਕਲ ਜਿਹੜੀ ਅਲਬਰਟਾ ਦੀ ਗੱਲਬਾਤ ਇਹਨੂੰ ਆਪਾਂ ਕੀਤੀ ਨੀ ਥੋੜੀ ਜਿਹੀ ਉਹਦੇ ਤੇ 5-7 ਮਿੰਟ ਕਰ ਦਿੰਦੇ ਬ੍ਰੇਕ ਲੈ ਕੇ ਫਿਰ
2: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
3: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
3: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ
2: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
4: ਹੈਲੋ ਨਮਸਤੇ ਸਤਿ ਸ਼੍ਰੀ ਅਕਾਲ ਆਦਾਬ

0: 8890 लाइफलाइन मेडिकल क्लिनिक।
1: आपकी सेहत हमारी जिम्मेदारी।
2: नमस्ते सत श्री अकाल आदाब। लिसनिंग टू कंट्रीज मोस्ट पॉपुलर रेडियो रेडियो सब राउंड 94.7 FM।
3: Take your business beyond walls and straight to your audience.
4: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca।
0: एयरड्री अब आपकी फैमिली की सेहत को मिल गया है एक नया घर।
1: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
0: मिलिए डॉक्टर मघर शाह और डॉक्टर समरीन रहमान से।
1: हमारे तजुर्बाकार डॉक्टर्स आपको देते हैं मुकम्मल केयर।
0: खवातीन की सेहत से लेकर बच्चों की देखभाल और रूटीन चेकअप्स तक इंग्लिश हिंदी और उर्दू में कंसल्टेशन दस्तियाब है।
1: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
0: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
1: आपकी सेहत हमारी जिम्मेदारी।
5: अपने बिजनेस को दीवारों से बाहर निकालिए और सीधे अपने ग्राहकों तक पहुंचाइए। सबरंग रेडियो अब आता है लाइव आपके लोकेशन पर, जहां होता है एनर्जी एक्साइटमेंट और रियल कनेक्शन। चाहे हो आपकी शॉप ओपनिंग, कोई खास इवेंट, प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। Monday, Tuesday, Thursday and Friday 7 to 8 p.m. Sunday 1 to 5 p.m.
6: Asia Pacific Immigration Consulting Limited. Student visa, visitor visa, super visa, LMIA applications, family immigration, provincial nominee application, ate citizenship application vich lamba tajruba te maharat rakhda hai. Tuhadi sahulat layi main Maninder Singh Tillon ate Inderjot Kaur Tillon ikko chhat hai immigration ate insurance diyan sewawan pradan karde hain. Sanu sampark karn layi 403-225-1111. Maninder Singh Tillon, Asia Pacific Immigration Consulting Limited.
7: Regulated Canadian Immigration Consultant.
6: 403-225-1111.
5: From the heart of Calgary to every corner within a 250 kilometer reach, Sabrang Radio is connecting voices, stories and communities like never before. Whether you're in Calgary, Airdrie, Chestermere, Cochrane, or tuning in from Okotoks, High River, Strathmore and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
8: ਬਿਲਕੁਲ ਜੀ, sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਲੈ ਸਕਦੇ ਤੇ ਨਾਲ ਦੇ ਨਾਲ ਤੁਹਾਨੂੰ ਦੱਸ ਦਿਓ ਵੀ ਮੈਂ ਰਜੇਸ਼ ਤੇ ਮੇਰੇ ਨਾਲ ਅੱਜ ਮੇਰੇ ਸਾਥੀ ਨੇ ਸਤਿੰਦਰ ਸਿੰਘ ਜੀ, ਜਿਹੜੇ ਕਿ ਜਗ ਪੰਜਾਬੀ ਟੀਵੀ ਵੀ ਤੇ ਪਲੱਸ ਇਸ ਤੋਂ ਇਲਾਵਾ ਇੰਸ਼ੋਰੈਂਸ ਦੀ ਦੁਨੀਆਂ ਦੇ ਵਿੱਚ ਵੀ ਕਾਫੀ ਤਹਿਲ ਕੰਮ ਚ ਆਇਆ ਜੀ। ਇਹਨਾਂ ਨੇ ਕਾਫੀ ਵਧੀਆ ਵਧੀਆ ਇੰਸ਼ੋਰੈਂਸ ਦੀਆਂ ਸਰਵਿਸਿਸ ਦਿੰਦੇ ਆ ਤੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਇੰਸ਼ੋਰੈਂਸ ਵਾਸਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਭਾਜੀ।
9: ਹਾਂਜੀ,
8: ਆਪਣਾ ਨੰਬਰ ਵੀ ਦੇ ਦਿਓ ਜੀ ਕਿਸੇ ਨੇ ਕੋਈ ਸਰਵਿਸ।
9: ਹਾਂਜੀ ਬਿਲਕੁਲ, ਇੰਸ਼ੋਰੈਂਸ ਦੇ ਨਾਲ ਟੈਕਸ ਸੇਵਿੰਗ ਪਲੈਨਿੰਗ ਜਾਂ ਸਟੇਟ ਪਲੈਨਿੰਗ ਵਾਸਤੇ ਜਿਹੜਾ ਹੈਗਾ ਉਹ ਵੀ ਯੂਜਿੰਗ ਇੰਸ਼ੋਰੈਂਸ ਉਹ ਤੇ ਹੈਗੀ ਆ
8: ਵੀ ਨਾ ਹੀ ਹੁੰਦਾ।
9: ਹਾਂਜੀ ਹਾਂਜੀ, 403-437-4445 ਮੇਰਾ ਨੰਬਰ ਹੈ ਤੇ ਜਦੋਂ ਮਰਜ਼ੀ ਮੈਸੇਜ ਕਰੋ, ਫੋਨ ਕਰੋ ਤੇ ਕੋਈ ਵੀ ਸਲਾਹ ਚਾਹੀਦੀ ਹੋਵੇ, ਕੋਈ ਵੀ ਚੈਲੰਜ ਤੁਸੀਂ ਫੇਸ ਕਰਦੇ ਹੋ ਫਾਈਨੈਂਸ਼ਲੀ, ਯੂ ਕੈਨ ਕਾਲ ਮੀ।
8: ਬਿਲਕੁਲ ਜੀ, ਇਹਨਾਂ ਦੇ ਨਾਲ ਸੰਪਰਕ ਕਰਕੇ ਤੁਸੀਂ ਹੋਰ ਜਾਣਕਾਰੀ ਵੀ ਲੈ ਸਕਦੇ ਕਿਉਂਕਿ ਫ੍ਰੀ ਦੇ ਵਿੱਚ ਵੀ ਐਡਵਾਈਸ ਦਿੰਦੇ ਹੋ ਤੁਸੀਂ।
9: ਹਾਂਜੀ ਹਾਂਜੀ, ਫ੍ਰੀ ਚ ਐਡਵਾਈਸ, ਸਾਡਾ ਐਡਵਾਈਜ਼ਰਾਂ ਦਾ ਕੰਮ ਹੀ ਫ੍ਰੀ ਚ ਐਡਵਾਈਸ।
8: ਸਾਡੇ ਜਿਹੜੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਉਹਨਾਂ ਦਾ ਵੀ ਇੱਕ ਮੈਸੇਜ ਹੈਗਾ ਸੁਣ ਲੈਂਦੇ ਹਾਂ ਕੀ ਕਹਿੰਦੇ ਫਿਰ ਇਸ ਤੋਂ ਬਾਅਦ ਆਪਾਂ ਗੱਲਬਾਤ ਨੂੰ ਅੱਗੇ ਜਾਰੀ

0: 给你。
1: This is the Mississauga Wire. With 1 month to go until the referendum, Premier Danielle Smith is making her case for Alberta to.
2: Premier Danielle Smith's approval
3: from the young family who did everything right.
1: This is the Mississauga Wire. With 1 month to go until the referendum, Premier Danielle Smith is making her case for Alberta to stay in Canada. Opening the forum in tears, she highlighted the struggle of young families who did everything right but still can't afford a home.
3: And still can't see how they're gonna afford a home.
1: Reflecting on a decade from 2016 to 2026 that cut deep into funding for schools, hospitals, and roads.
3: Our economy runs on energy. Oil and gas pay for a large share of our schools, our hospitals, and our roads, and a good share of Canada's as well. And for years, it felt as though Ottawa was working to shut our economy down.
1: Noted it long felt like Ottawa was working to shut down Alberta's economy. But she argues standing up worked, citing Ottawa's reversal of clean electricity regulations, scrapping the oil and gas production cap, and exempting energy projects from Bill C-69.
3: The fight to make Canada work for Alberta is working. When Alberta stood up, spoke out, and refused to back down, the country started listening.
1: On the ballot's first question, Smith confirmed she will vote to remain, stating the fight to make Canada work for Alberta is finally working. On the 9 other questions, covering immigration and the Constitution, she defended drawing provincial lines, comparing it to Alberta's income support and Ontario's health coverage rules. With 30 days until the October 19th vote on all 10 questions, a premier who spent years fighting Ottawa is now asking her province not to leave it.
3: From the young family who did everything right.
0: ਜੀ ਜੀ ਬੜੀ ਇਮੋਸ਼ਨਲ ਅਪੀਲ ਕੀਤੀ ਹੈ ਜੀ ਵੈਸੇ ਇਹਨਾਂ ਨੇ
4: ਹਾਂਜੀ
0: ਤੇ ਸਾਰਿਆਂ ਨੂੰ ਕਿਹਾ ਜੀ
4: ਐਕਚੁਅਲੀ ਇਹਦੇ 'ਚ ਨਾ ਕਈ ਕਈ ਜਿਹੜੇ ਹੈਗੇ ਨੇ ਕਈ ਐਂਗਲ ਹੈਗੇ ਨੇ ਸਾਰਾ ਜੋ ਕੁਛ ਵੀ ਹੋ ਰਿਹਾ ਹੈਗਾ ਹਨਾ ਹਿਸਟੋਰੀਕਲੀ ਵੀ ਮੈਂ ਚੀਜ਼ਾਂ ਹੈਗੀਆਂ ਔਰ ਜੋ ਅਲਬਰਟਾ ਦੇ ਨਾਲ ਜਾਂ ਅਲਬਰਟਾ ਨੇ ਸਮਝਿਆ ਹੈਗਾ ਕਿ ਮੈਂ ਫੈਡਰਲ ਨੇ ਜਿਹੜੀ ਟ੍ਰੀਟਮੈਂਟ ਕੀਤੀ ਹੈਗੀਆਂ ਨਾ ਉਹਦੇ 'ਚ ਜਿਹੜਾ ਮੈਨੂੰ ਇਹ ਲੱਗਦਾ ਹੈਗਾ ਜਿਵੇਂ ਨਾ ਆਇਲ ਐਂਡ ਗੈਸ ਦੀ ਰਿਸਟ੍ਰਿਕਸ਼ਨਸ ਦੀ ਗੱਲ ਆਉਂਦੀ ਹੈਗੀ ਹੈ ਨਾ ਤੇ ਉੱਧਰ ਜਿਹੜਾ ਲਿਬਰਲ ਔਰ ਐਨਡੀਪੀ ਦਾ ਜਿਹੜਾ ਗੱਠਜੋੜ ਸੀ ਜਾਂ ਸਪੋਰਟ ਸੀ ਇੱਕ ਤਰ੍ਹਾਂ ਜਿਹਨੇ ਪਿਛਲੇ ਕੁਛ ਸਮੇਂ ਤੋਂ ਚੱਲਦੀ ਜਾਂਦੀ ਹੈ ਨਾ ਕਿ ਹਰ ਇੱਕ ਜਿਹੜੀ ਪਾਰਟੀ ਹੈਗੀ ਉਹ ਆਪਣੇ ਪਲੇਟਫਾਰਮ 'ਤੇ ਜਿਵੇਂ ਆਪਾਂ ਗੱਲ ਕੀਤੀ ਤੁਸੀਂ ਆਪਣਾ ਕੀ ਲੈ ਕੇ ਆਏ ਹੋ ਏਜੰਡਾ ਤੇ ਉਸੇ ਏਜੰਡੇ ਤੋਂ ਉਹਨਾਂ ਨੇ ਆਪਣਾ ਕੰਮ ਕਰਨਾ ਹੁੰਦਾ ਹੈਗਾ ਪਰ ਉਹਦੇ 'ਚ ਨਾ ਫਿਰ ਰਸਤਾ ਲੱਭਣਾ ਹੁੰਦਾ ਕਈ ਚੀਜ਼ਾਂ ਦਾ ਪਰ ਉਹਦੇ 'ਚ ਦਿੱਕਤ ਕੀ ਆਈ ਹੈਗੀ ਆ ਕਿ ਜਦੋਂ ਲਿਬਰਲ ਗੌਰਮੈਂਟ ਸੀ ਉਹਨੂੰ ਜਦੋਂ ਐਨਡੀਪੀ ਦੀ ਸਪੋਰਟ ਸੀ ਤੇ ਉਹਨਾਂ ਨੇ ਇਹ ਦੇਖਣਾ ਹੈਗਾ ਉਹ ਤੇ ਚਾਹੁੰਦੇ ਨਹੀਂ ਹੈਗੇ ਕਿ ਜਿਹੜਾ ਹੈਗਾ ਕਿ ਇਹਨੂੰ ਵੀ ਕੱਢਣਾ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਇਹ ਹੈਗਾ ਮੰਨਣਾ ਕਿ ਇਹਦੇ ਨਾਲ ਜਿਹੜਾ ਹੈਗਾ ਕਿ ਮੈਂ ਵੀ ਜਿਹੜਾ ਹੈਗਾ ਕਿ ਐਨਵਾਇਰਮੈਂਟ ਦਾ ਜਿਹੜਾ ਅਸਰ ਪੈਂਦਾ ਹੈਗਾ ਜਾਂ ਵੀ ਗਲੋਬਲ ਵਾਰਮਿੰਗ ਦੀ ਚੱਕਰ ਹੈਗੀ ਆ ਹਨਾ ਗ੍ਰੀਨ ਹਾਊਸ ਗੈਸਿਸ ਦੇ ਜਿਹੜੇ ਹੈਗੇ ਨਿਕਲਦੀਆਂ ਉਹਦੇ ਨਾਲ ਜਿਹੜਾ ਹੈਗਾ ਕਿ ਗਰਮੀ ਵਧੇਗੀ ਆ ਹੋ ਜਾਏਗਾ ਉਹ ਹੋ ਜਾਏਗਾ ਨਾ ਉਹਨਾਂ ਦੀ ਆਪਣੀ ਥਿਊਰੀ ਹੈਗੀ ਆ ਪਰ ਜਦੋਂ ਮੰਨ ਲਓ ਕਿ ਦੂਜੇ ਪਾਸੇ ਇਹ ਵੀ ਚੀਜ਼ ਆਉਂਦੀ ਹੈਗੀ ਕਿ ਆਪਾਂ ਫਿਰ ਜਿਹੜੀ ਹੈਗੀ ਹੈ ਕਿ ਕਲੀਨ ਐਨਰਜੀ ਜਿਹੜੀ ਹੈਗੀ ਹੈ ਜਿਵੇਂ ਆਪਾਂ ਵਿੰਡ ਵਾਲੀ ਆਪਾਂ ਮੰਨਦੇ ਕਲੀਨ ਐਨਰਜੀ ਹੈਗੀ ਆ ਜਾਂ ਅਸੀਂ ਜਿਹੜਾ ਹੈਗਾ ਕਿ ਸੋਲਰ ਐਨਰਜੀ ਨੂੰ ਯੂਜ਼ ਕਰ ਸਕਦੇ ਨਵੀਂ ਟੈਕਨੋਲੋਜੀ ਹੈਗੀ ਤਾਂ ਉਹਨੂੰ ਯੂਜ਼ ਕਰਨਾ ਚਾਹੀਦਾ ਹੈਗਾ ਹਨਾ ਇਹ ਠੀਕ ਹੈ ਪਰ ਹੁਣ ਕੀ ਹੋਇਆ ਹੈਗਾ ਕਿ ਠੀਕ ਹੈ ਵੀ ਸਾਡੇ ਇੱਥੇ ਜਿਹੜਾ ਹੈਗਾ ਕਿ ਆਪਾਂ ਇੱਥੇ ਨਾ ਮਤਲਬ ਜੇ ਗਰਮੀ ਕਰੀਏ ਨਾ ਉਹਨਾਂ ਚੀਜ਼ਾਂ ਨੂੰ ਯੂਜ਼ ਕਰੀਏ ਅਸੀਂ ਇੱਥੇ ਸਾਡੇ ਤੇ ਵਿੰਡ ਐਨਰਜੀ ਸਸਤੀ ਮਿਲਦੀ ਸਾਡੇ ਤੇ ਧੁੱਪ ਬਹੁਤ ਸਭ ਤੋਂ ਜ਼ਿਆਦਾ ਚੜ੍ਹਦੀ ਆਪਾਂ ਤਾਂ ਉਹਨੂੰ ਯੂਜ਼ ਕਰਨਾ ਸਿਆਣਪ ਲੱਗਦੀ ਹੈਗੀ ਆ ਪਰ ਜਿਹੜਾ ਆਇਲ ਪਿਆ ਤੁਹਾਡੇ ਕੋਲ ਖਜ਼ਾਨਾ ਪਿਆ ਹੈਗਾ ਤਾਂ ਦੁਨੀਆ ਹੋਰ ਕਿਤੋਂ ਲੈ ਕੇ ਯੂਜ਼ ਕਰੀ ਜਾਂਦੀ ਵਾਈ ਨਾਟ ਕਿ ਉਹਨੂੰ ਆਪਾਂ ਕੱਢ ਕੇ ਤੇ ਆਪਾਂ ਦੂਸਰੇ ਦੇਸ਼ਾਂ ਨੂੰ ਜਿਹੜੇ ਆਲਰੇਡੀ ਯੂਜ਼ ਕਰ ਰਹੇ ਨੇ ਜਿਵੇਂ ਏਸ਼ੀਆ ਦੇ ਵਿੱਚ ਕੰਟਰੀਜ਼ ਹੈਗੇ ਨੇ ਜਿਹੜੇ ਕਿ ਉਹਨਾਂ ਲੋੜ ਹੈਗੀ ਆ ਤੇ ਆਪਾਂ ਉਹਨਾਂ ਨੂੰ ਦੇ ਦਈਏ ਨਹੀਂ ਤੇ ਇਹ ਤੇ ਵੇਸਟ ਹੀ ਹੋ ਜਾਂਦਾ ਸਾਡਾ ਖਜ਼ਾਨਾ ਪਿਆ ਨਾ ਉਹ ਫਿਰ ਇਹਨਾਂ ਜਿਹੜੀਆਂ ਸਾਰੀਆਂ ਧਿਰਾਂ ਦਾ ਹੁੰਦਾ ਕਿ ਇੱਕ ਪਲੇਟਫਾਰਮ ਤੇ ਬਹਿ ਕੇ ਉਹਦਾ ਰਸਤਾ ਲੱਭਣਾ ਪਰ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਐਨਡੀਪੀ ਜਾਂ ਗ੍ਰੀਨ ਪਾਰਟੀ ਜਿਹੜੀ ਸੀ ਉਹਨਾਂ ਦਾ ਤਾਂ ਬਿਲਕੁਲ ਹੀ ਹੈਗਾ ਸੀ ਵੀ ਥੱਲੇ ਰਹਿਣ ਤਾਂ ਧਰਤੀ ਤੇ ਦੱਬਿਆ ਇਹਨੂੰ ਕੱਢਣਾ ਹੀ ਨਹੀਂ ਹੈਗਾ ਬਾਹਰ ਹਨਾ ਕਈ ਵਾਰੀ ਹੁੰਦਾ ਵੀ ਉਹਨਾਂ ਦਾ
0: ਇਹਨਾਂ ਵੀ ਜਿਹੜਾ ਨੁਕਸਾਨ ਹੋ ਰਿਹਾ ਜਿੱਦਾਂ
4: ਮੇਰੇ ਮਤਲਬ ਉਹਨਾਂ ਦਾ ਉਹ ਕਲੀਅਰ ਆਪਣੇ ਆਪਣੀ ਥਿਊਰੀ ਚ ਆਪਣੇ ਮੈਨੀਫੈਸਟੋ ਦੇ ਚ ਲਿਖਿਆ ਹੋਇਆ ਉਹਨਾਂ ਨੇ ਵੀ ਆਪੇ ਨਹੀਂ ਇਹਨੂੰ ਆਪਾਂ ਕੱਢਣਾ ਹੀ ਨਹੀਂ ਹੈਗਾ ਉਹਦੀ ਮਾਰ ਜਿਹੜੀ ਹੈਗੀ ਅਲਬਰਟਾ ਨੂੰ ਉਸ ਚੀਜ਼ ਦੀ ਪਈ ਹੈਗੀ ਆ ਕਿਉਂਕਿ ਲੈ ਦੇ ਕੇ ਆਪਣੇ ਕੋਲ ਹੈ ਹੀ ਇਹੋ ਚੀਜ਼ ਆ
0: ਬਿਲਕੁਲ
4: ਠੀਕ ਹੈ ਆਪਾਂ ਡਾਇਵਰਸੀਫਾਈ ਕੀਤਾ ਨੀ ਆਪਣੇ ਆਪ ਨੂੰ ਜਿਵੇਂ ਆਪਾਂ ਪਹਿਲਾਂ ਵੀ ਕਿਹਾ ਵੀ ਆਪੇ ਫਥੜੀਏ ਤੈਨੂੰ ਕੌਣ ਛਡਾਵੇ ਹਨਾ ਵੀ ਆਪਾਂ

0: ਚੀਜ਼ ਇੱਕ ਤੇ ਡਿਪੈਂਡੈਂਟ ਹੋ ਗਏ ਜਿਵੇਂ ਅਮਰੀਕਾ ਵਾਲੇ ਬਾਹਰ ਨੂੰ ਸਮਾਨ ਮੰਗਾਉਣ ਤੇ ਡਿਪੈਂਡੈਂਟ ਹੋ ਗਏ ਹੁਣ ਆਪਾਂ ਉਹ ਪਿੱਟਦੇ ਹੈਗੇ ਹਨਾ ਤੇ ਸਾਨੂੰ ਬਾਹਰ ਸਮਾਨ ਭੇਜੀ ਜਾਂਦੇ ਹੈਗੇ ਤੇ ਸੇਮ ਹੀ ਸਾਡੇ ਇੱਥੇ ਵੀ ਉਹਦਾ ਹੱਲ ਲੱਭਿਆ ਨੀ ਗਿਆ ਹੈਗਾ ਉਹਦਾ ਜਿਹੜਾ ਹੈਗਾ ਵੀ ਉਹਦੇ ਨਾਲ ਕੀ ਹੋਇਆ ਹੈਗਾ ਕਿ ਗੁੱਸੇ ਵਧਿਆ ਹੈਗਾ ਅਲਬਰਟਾ ਵਾਲਿਆਂ ਦੇ ਵਿੱਚ ਉਹਦੇ ਆਪਾਂ ਜੇ ਸੈਪਰੇਟ ਹੋਣਾ ਫਿਰ ਇੱਕ ਲਾਅ ਹੈਗਾ ਉਹਦੇ ਅੰਡਰ ਜਿਹੜਾ ਹੈਗਾ ਕਿ ਜੇ ਤੁਸੀਂ ਇੰਨੇ ਵੀ ਸਾਈਨ ਕਰਵਾ ਕੇ ਦਿੰਦੇ ਹੈਗੇ ਹੋ ਤੇ ਤੁਹਾਨੂੰ ਫਿਰ ਗਵਰਨਮੈਂਟ ਨੂੰ ਕਰਵਾਉਣੇ ਪੈਂਦਾ ਹੈਗਾ ਸਭ ਕੁਛ ਅੰਡਰ ਲਾਅ ਹੀ ਚੱਲ ਰਿਹਾ ਬੇਸਿਕਲੀ ਠੀਕ ਹੈ ਤੇ ਉਹ ਅੰਡਰ ਲਾਅ ਹੀ ਚੱਲ ਰਿਹਾ ਹੈਗਾ ਪਰ ਆਪਾਂ ਚਾਹੁੰਦੇ ਵੀ ਨੀ ਹੈਗੇ ਪਰ ਉਹਦਾ ਜਿਵੇਂ ਆਪਾਂ ਡੈਨੀਅਲ ਸਮਿਥ ਦਾ ਮੈਸੇਜ ਵੀ ਯੂਜ਼ ਕਰੀਏ ਆਪਣੇ ਸੁਣੀਏ ਤੇ ਉਹ ਇਹੀ ਲੱਗਦਾ ਹੈਗਾ ਚਾਹੁੰਦੀ ਤੇ ਨੀ ਹੈਗੀ ਪਰ ਹੁਣ ਕਰਨਾ ਪੈ ਰਿਹਾ ਹੈਗਾ
1: ਉਹ ਇਹੀ ਕਹਿਣਾ ਚਾਹੁੰਦੀ ਵੀ ਮੈਂ ਨੀ ਕੁਛ ਕੀਤਾ ਸੀਗਾ ਬਟ ਮੈਨੂੰ ਕਰਨਾ ਪੈ ਰਿਹਾ ਤੇ ਇਹ ਜਿੱਦਾਂ ਇੱਕ ਯੰਗ ਫੈਮਿਲੀ ਹੈ ਉਹਨਾਂ ਦੇ ਕੋਲ ਘਰ ਨੀ ਲੈ ਸਕਦੇ ਉਹ ਸਰਵਿਸਿਸ ਨੀ ਲੈ ਪਾ ਰਹੇ ਸੋ ਇਹ ਉਹਨਾਂ ਦਾ ਮੇਨ ਮੈਸੇਜ ਜਿਹੜਾ ਥਰੂ ਆਇਆ ਇਮੋਸ਼ਨਲ ਅਪੀਲ ਕੀਤੀ
0: ਜੀ ਜੀ
1: ਬਟ ਮੈਂ ਇਸ ਤੋਂ ਪਹਿਲਾਂ ਥੋੜੀ ਜਿਹੀ ਇੱਕ ਗੱਲ ਹੋਰ ਕਰਦਾ ਵੀ 10 ਸਵਾਲ ਨੇ ਜੀ ਅਕਤੂਬਰ 25 ਤੋਂ ਪਹਿਲਾਂ ਪਹਿਲਾਂ ਸਤੰਬਰ 25 ਤੋਂ ਪਹਿਲਾਂ ਪਹਿਲਾਂ ਤੁਸੀਂ ਉਹ ਫਾਰਮ ਭਰ ਕੇ ਭੇਜਣਾ ਆਪਣਾ ਤਾਂ ਕਿ ਤੁਹਾਡੇ ਘਰ ਬੈਲਟ ਆ ਜਾਏ ਤੇ ਤੁਸੀਂ ਘਰ ਆਪਣੇ ਸਾਈਨ ਕਰਕੇ ਭੇਜੋ ਵੀ ਤੁਸੀਂ ਕੀ ਉਹਦੇ ਜਿਹੜੇ ਮੈਜੋਰਟੀ ਆਫ ਦੋਸਤਾਂ ਦੇ ਨਾਲ ਗੱਲਬਾਤ ਕਰਦੇ ਹਾਂ ਉਹ ਕਹਿੰਦੇ ਵੀ ਪਹਿਲੇ ਵਾਲੇ ਸਵਾਲ ਨੂੰ ਯੈਸ ਕਹਿਣਾ ਤੇ ਉਸ ਤੋਂ ਬਾਅਦ ਵਾਲੇ 9 ਸਵਾਲਾਂ ਨੂੰ ਨੋ ਕਹਿਣਾ ਤਾਂ ਕਿ 9 ਸਵਾਲ
0: ਦਸਵੇਂ ਨੂੰ ਆਪਣਾ ਪਹਿਲੀ ਵਾਰੀ ਚੂਜ਼ ਕਰਨੀ ਜਿਹੜੇ ਹੱਕ ਚ ਨਹੀਂ ਹੈਗੇ ਉਹ ਇਹ ਕਹਿੰਦੇ ਹੈਗੇ
1: ਜਿਹੜੇ ਰੈਫਰੈਂਡਮ ਦੇ ਹੱਕ ਨਹੀਂ ਹਾਲਾਂਕਿ ਪ੍ਰੀਮੀਅਰ ਨੇ ਵੀ ਮੈਂ ਮੇਰੇ ਨਾਲ ਪਿਛਲੇ ਫਰਾਈਡੇ ਵਾਲੇ ਦਿਨ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਸਾਡੇ ਜਿਹੜੇ ਸਾਬਕਾ ਡਿਪਟੀ ਪ੍ਰੀਮੀਅਰ ਹੁੰਦੇ ਸੀਗੇ ਫਿਰ ਮਿਨਿਸਟਰ ਵੀ ਰਹੇ ਨੇ ਹਨਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਲੀਲਾ ਹੀਰ ਜੀ ਨਾ ਉਹਨਾਂ ਨੇ ਵੀ ਕਿਹਾ ਸੀ ਵੀ ਮੈਂ ਤੇ ਇਹ ਕਰਨ ਜਾ ਰਹੀ ਹਾਂ ਵੀ ਇਹ ਕੁਐਸਚਨਾਂ ਤੇ ਏਦਾਂ ਦਾ ਕਰਨਾ ਤੇ ਉਹ ਵੈਸੇ ਪੂਰੀ ਇੰਟਰਵਿਊ ਪਾਈ ਹੈ ਵੀ ਹਾਲਾਂਕਿ ਮੈਂ ਉਹਨਾਂ ਨੂੰ ਲਾਸਟ ਤੇ ਪੁੱਛਿਆ ਵੀ ਪ੍ਰੀਮੀਅਰ ਤੇ $4 million ਖਰਚ ਕਰ ਰਹੇ ਆ ਤੇ ਵੀ ਮੈਂ $4 million ਖਰਚ ਕਰਕੇ ਤੇ
0: ਮੈਂ ਤਾਂ ਕਰਕੇ ਕਰ ਰਹੇ ਹੈਗੇ ਨਾ ਕਿਉਂਕਿ ਜਿਹੜੇ ਹੁਣ ਤੁਸੀਂ ਸਾਈਨ ਜਦੋਂ ਅੰਡਰ ਲਾਅ ਤੁਸੀਂ ਲੈ ਹੀ ਆਏ ਨਾ ਸਾਈਨ ਕਰਾ ਕੇ ਤੁਸੀਂ ਆਪਣੇ ਚਲਾਈ ਸਾਰੀ ਕੰਪੇਨ ਚਲਾਈ ਉਹਨਾਂ ਨੇ ਕਰ ਉਹ ਫਿਰ ਉਹਨੂੰ ਕਰਵਾਉਣੇ ਪੈਣਾ ਸੀ ਉਹਦੇ ਚ ਮੈਨੂੰ ਲੱਗਦਾ ਨੀ ਕਿ ਉਹਦੀ ਕੋਈ ਬਹੁਤੀ ਸੇ ਸੀ ਸਿੱਧਾ ਪੱਧਰਾ ਨਾ ਤੇ ਕਹਿ ਨਹੀਂ ਸਕਦੀ ਹੈਗੀ
1: ਬਿਲਕੁਲ
0: ਹਾਂ ਜੇ ਸਰਕਾਰ ਨੇ ਕਿਹਾ ਨਾ ਕਹਿਣਾ ਹੁੰਦਾ ਕੋਈ ਨਾ ਕੋਈ ਬਹਾਨਾ ਵੀ ਲਾ ਲੈਂਦੇ ਹੈਗੇ ਨੇ
1: ਬਿਲਕੁਲ
0: ਪਰ ਮਤਲਬ ਉਹ
1: ਉਹਨਾਂ ਨੇ ਲਿਆਂਦਾ ਤੇ ਰੈਫਰੈਂਡਮ ਆਪ ਹੀ
0: ਆਪ ਹੀ
1: ਹੁਣ ਆਪ ਹੀ $4 million ਦੇ ਕੇ ਪਹਿਲਾਂ ਕਈ $100 million ਜਿਹੜੇ ਖਰਚੇ ਜਾ ਰਹੇ ਨੇ ਤੇ ਹੁਣ $4 million ਦੇ ਨਾਲ ਲੋਕਾਂ ਨੂੰ ਅਵੇਅਰਨੈਸ ਦਿੱਤੀ ਜਾ ਰਹੀ ਹੈ ਤੇ ਓਪੋਜੀਸ਼ਨ ਦੇ ਲੀਡਰ ਦੀ ਵੀ ਗੱਲ ਸੁਣਦੀ ਹੈ ਥੋੜੀ
0: ਜਿਹੀ ਹਾਂਜੀ
1: ਫਿਰ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਤੇ ਕਰਦੇ
2: ਹਾਂ ਵਾਚ ਦ ਪ੍ਰੀਮੀਅਰਸ ਸੈਪਰੇਟਿਸ ਫਰੈਂਡਸ ਰੈਫਰੈਂਡਮ ਫਰਸਟ ਨੇਸ਼ਨਸ ਫੌਟ ਫਾਰ ਅਸ ਦੇ ਫੌਟ ਫਾਰ ਕੈਨੇਡਾ ਦੇ ਕੰਟੀਨਿਊ ਟੂ ਫਾਈਟ ਫਾਰ ਅਲਬਰਟਾ ਐਂਡ ਫਾਰ ਕੈਨੇਡਾ ਇਨ ਅ ਵੇ ਦਿਸ ਗਵਰਨਮੈਂਟ ਰਿਫਿਊਜ਼ਸ ਟੂ ਡੂ ਦੇ ਸਪੈਂਡ ਅ ਲੋਟ ਆਫ ਟਾਈਮ ਦੇ ਸਪੈਂਡ ਅ ਲੋਟ ਆਫ ਮਨੀ ਔਨ ðiਸ ਕੋਰਟ ਚੈਲੰਜਸ for a government that is at best indifferent to indigenous peoples and at worst actively working against their interests. So I want to specifically thank the Athabasca Chippewa First Nations, my brothers and sisters in the Blackfoot Confederacy, and the Sturgeon Lake Cree Nation for standing for all Albertans, for doing this hard work. It's been one of the great honors of my life to work with First Nations over the last 15 years of my life, especially in this last year. If you'd asked me a year ago, would the thing that unites all First Nations be standing up in defense of the colonial government? I probably wouldn't have said yes. But if you'd asked me a year ago, would First Nations be leading the fight for a better Alberta and for a better Canada? I always knew they would have. And let's not forget how this government has treated Indigenous peoples, and in particular how they treated First Nations. They left Indigenous peoples out of this famous MOU. So no matter what the Premier tries to take a victory lap on this week, she does so in the shadow of every single First Nation in Alberta for the first time in history voting non-confidence in her government. Don't know how she's going to get a pipeline built after that. So what's happened?
0: ਉਹੀ ਮੈਂ ਕਿਹਾ ਵੀ ਹੁਣ ਇਹ ਪੋਲੀਟੀਸ਼ੀਅਨ ਜਿਹੜੇ ਹੈਗੇ ਨੇ ਕਿ ਵੀ ਇਹ ਇੱਕ ਕਈ ਵਾਰੀ ਅੰਡਰ ਪ੍ਰੈਸ਼ਰ ਵੀ ਕਈ ਚੀਜ਼ਾਂ ਹੁੰਦੀਆਂ ਹੈਗੀਆਂ ਵੀ ਉਹਨਾਂ ਨੂੰ ਕਰਨੇ ਪੈਂਦਾ ਹੈਗਾ ਜਦੋਂ ਆਪਣੇ ਓਪਨ ਹਾਊਸਿਸ ਦੇ ਵਿੱਚ ਜਾਂਦੇ ਨੇ ਜਾਂ ਆਪਣੀ ਕਮਿਊਨਿਟੀ ਦੇ ਵਿੱਚ ਜਾਂਦੇ ਹੈਗੇ ਨੇ ਤੇ ਇੱਕ ਅੱਧਾ ਲੋਕਾਂ ਦਾ ਜਿਹੜੀ ਹੈਗੀ ਕਿ ਇਮੋਸ਼ਨਸ

0: ਬੜੇ ਹੁੰਦੇ ਹੈਗੇ ਨੇ ਵਾਈ ਨਾਟ ਟੂ ਅਗਰ ਸਾਨੂੰ ਕਾਨੂੰਨ ਕਹਿੰਦਾ ਹੈਗਾ ਤੇ ਆਪਾਂ ਕਿਉਂ ਨੀ ਕਰ ਸਕਦੇ ਹੈਗੇ ਹੈ ਨਾ ਕਾਨੂੰਨ ਵੀ ਤੇ ਆਪ ਹੀ ਬਣਾਏ ਨੇ ਆਪਾਂ ਤੇ ਆਪਾਂ ਕਿਉਂ ਨੀ ਕਰ ਸਕਦੇ ਹੈਗੇ ਤੇ ਉਹਦੇ ਫਿਰ ਜਿਹੜੇ ਹੈਗੇ ਨੇ ਕਿ ਇਹ ਕੰਪਲੀਕੇਸ਼ਨ ਲੋਕੀ ਫਿਰ ਬਾਅਦ ਚ ਭੁਗਤਦੇ ਰਹਿੰਦੇ ਨੇ ਜੇ ਅੱਜ ਸਾਰੇ ਕਹਿ ਵੀ ਦੇਣੇ ਵੀ ਆਪਾਂ ਅਲਬਰਟਾ ਨੇ ਜਿਹੜਾ ਵੱਖਰਾ ਹੋਣਾ ਹੈਗਾ ਤਾਂ ਵੀ ਇਹਨੂੰ ਜਿਹੜੇ ਹੈਗੇ ਦਹਾਕੇ ਲੱਗ ਜਾਂਦੇ ਹੈਗੇ ਨੇ ਤੇ ਉਹਦੇ ਨਾਲ ਨੁਕਸਾਨ ਹੀ ਜ਼ਿਆਦਾ ਹੈਗਾ ਫਾਇਦਾ ਤੇ ਮੈਨੂੰ ਕੋਈ ਲੱਗਦਾ ਨੀ ਹੈਗਾ
1: ਬਿਲਕੁਲ ਜੀ ਤੇ ਹੁਣ ਇਹ ਹੈ ਵੀ ਹੁਣ ਸਾਰੇ ਜਣੇ ਇਸ ਗੱਲ ਨੂੰ ਰਿਅਲਾਈਜ਼ ਕਰਦੇ
0: ਆ ਵੀ ਇਹ ਗਲਤ ਹੋ ਗਿਆ ਸਟੈਪ
1: ਪਰ ਜਿਹੜੇ ਹੁਣ ਪ੍ਰੀਮੀਅਰ ਨੇ ਜਦੋਂ ਦਾ $4 million ਦੀ ਅਨਾਉਂਸਮੈਂਟ ਕੀਤੀ ਹੈ ਜਾਂ ਜਿਹੜੇ ਰਾਈਟ ਵਿੰਗ ਲੋਕੀ ਸੀਗੇ ਜਿਨ੍ਹਾਂ ਤੋਂ ਨਾਟ ਰਾਈਟ ਵਿੰਗ ਨੀ ਕਹਿ ਸਕਦੇ ਉਹਨੂੰ ਐਕਸਟ੍ਰੀਮਿਸਟ ਜਿਹੜੇ ਕਹਿੰਦੇ ਨੇ ਆਪਾਂ ਅਲਬਰਟਾ ਨੂੰ ਵੱਖਰਾ ਹੀ ਕਰਨਾ ਹੁਣ ਉਹ ਤੇ ਵੀ ਉਹਨਾਂ ਨੇ ਪੈਸਾ ਖਰਚ ਕੇ ਕੰਪੇਨ ਕਰਨੀ ਸ਼ੁਰੂ ਕਰਤੀ ਵੀ ਆਪਾਂ ਕੈਨੇਡਾ ਦੇ ਵਿੱਚ ਰਹਿਣਾ ਚਾਹੁੰਦੀ ਹਾਂ ਮੈਂ ਕੈਨੇਡਾ ਦੇ ਵਿੱਚ ਰਹਿਣ ਦੀ ਵੋਟ ਕਰਦੀ ਹਾਂ ਜਿੱਦਾਂ ਹਾਰਪਰ ਉਹਨਾਂ ਨੇ ਕਿਹਾ ਮੈਂ ਪਹਿਲਾਂ ਤੁਹਾਨੂੰ ਗੱਲ ਕੀਤੀ ਓਦਾਂ ਹੀ ਇਹਨਾਂ ਨੇ ਵੀ ਕਿਹਾ
0: ਸਾਰੇ ਤੁਸੀਂ ਦੇਖੋ ਜੇ ਵੱਡੇ ਜਿੰਨੇ ਵੀ ਵੱਡੇ ਵੱਡੇ ਸਿਟੀ ਹੈਗੇ ਨੇ ਐਡਮਿੰਟਨ ਹੋ ਗਿਆ ਆਪਣੇ ਰੈਡੀਅਰ ਹੋ ਗਏ ਕੈਲਗਰੀ ਹੋ ਗਏ ਇਹਨਾਂ ਦੇ ਮੇਅਰ ਸਾਰੇ ਕਹਿੰਦੇ ਨੇ ਵੀ ਆਪਾਂ ਜਿਹੜੇ ਹੈਗੇ ਕਿ ਇਹਦੇ ਅਗੇਂਸਟ ਹੈਗੇ ਹੈ ਨਾ ਸੈਪਰੇਸ਼ਨ ਦੇ ਅਗੇਂਸਟ ਹੈਗੇ ਆ ਜਿੰਨੇ ਮਤਲਬ ਜਸਨ ਕੈਨੀ ਵਰਗੇ ਹੈਗੇ ਨੇ ਜਾਂ ਬਾਕੀ ਹੈਗੇ ਨੇ ਲੀਡਰ ਹੈ ਨਾ ਰੈਚਰ ਨੋਟਰੀ ਹੋ ਗਏ ਜਾਂ ਪ੍ਰੀਮੀਅਰ ਆਪਣੀ ਹੋ ਗਏ ਸਾਰੇ ਤੇ ਇਹ ਕਹਿੰਦੇ ਨੇ ਵੀ ਨਹੀਂ ਜੀ ਅਸੀਂ ਨਹੀਂ ਹੋਣਾ ਵੀ ਪਰਵਾਹ ਕਰ ਰਹੇ ਹੈਗੇ
1: ਉਹੀ ਤੇ ਗੱਲ ਹੁਣ ਇਸ ਗੱਲ ਕਰਕੇ ਨਾ ਜਿਹੜੇ ਜਿਹੜੇ ਐਕਸਟ੍ਰੀਮਿਸਟ ਸੀਗੇ ਉਹ ਹੁਣ ਆਪਣੇ ਆਪ ਨੂੰ ਠੱਗਿਆ ਪਾਉਂਦੇ ਆ ਕਿ ਪ੍ਰੀਮੀਅਰ ਤੇ ਸਾਡੇ ਨਾਲ
0: ਇਹ ਪਤਾ ਕਿ ਪੰਗਾ ਉਹੀ ਹੈਗਾ ਜਿਵੇਂ ਪੰਜਾਬ ਦੇ ਵਿੱਚ ਆਪਾਂ ਜਿਹੜੇ ਹੈਗੇ ਖਾਲਿਸਤਾਨ ਦੀ ਗੱਲ ਕਰਦੇ ਹੈਗੇ ਕੁਛ ਲੋਕੀ ਹਨਾ ਤੇ ਜਿਹਨੇ ਪੁੱਛੋ ਕਹੇਗਾ ਨਹੀਂ ਯਾਰ ਠੀਕ ਠਾਕ ਤੇ ਹੈਗੇ ਹਨ ਜਾਂ ਠੀਕ ਸਾਰੇ ਹੀ ਠੀਕ ਠਾਕ ਕਹਿਣਗੇ ਪਰ ਉਹਦੇ ਵਿਰੋਧ ਵਿੱਚ ਕੋਈ ਵੀ ਨਹੀਂ ਬੋਲਦਾ
1: ਬਿਲਕੁਲ
0: ਉਹ ਸੇਮ ਚੀਜ਼ ਇੱਥੇ ਮਤਲਬ
1: ਇਸ ਕਰਕੇ
0: ਉੱਥੋਂ ਛੱਡ ਕੇ ਇਹ ਜਿਹੜੀ ਚੀਜ਼ਾਂ ਨੇ ਵੀ ਉਹ ਸੇਮ ਚੀਜ਼ਾਂ ਇੱਥੇ ਵੀ ਆਪਾਂ ਨੂੰ ਉਹਨਾਂ ਨਾਲ ਭੁਗਤਣੇ ਪੈ ਰਹੇ ਹੈਗੇ
1: ਹਾਂਜੀ ਹੁਣ ਤੁਸੀਂ ਦੇਖੋ ਵੀ ਇਹ ਅੱਜ ਆਪਾਂ ਅਲਬਰਟਾ ਦੀ ਗੱਲ ਕਰਦੇ ਪਏ ਹਾਂ ਕਿੰਨੇ ਲੋਕੀ ਮੇਰੇ ਖੁਦ ਜਿਹੜੇ ਲੋਕਾਂ ਨੇ ਮੇਰੇ ਨਾਲ ਆਉਣ ਦੇ ਵਾਅਦੇ ਕੀਤੇ ਸੀ ਆਵਾਂਗੇ ਆਪਾਂ ਤੇ ਜਦੋਂ ਉਹਨਾਂ ਨੂੰ ਲੱਗਾ ਵੀ ਅਕਤੂਬਰ ਚ ਤੇ ਰੈਫਰੈਂਡਮ ਹੋ ਰਿਹਾ ਉੱਥੋਂ ਤੁਸੀਂ ਦੇਖੋ ਵੀ ਕਈ ਗੁਰੂ ਘਰਾਂ ਦੇ ਵਿੱਚ ਵੀ ਲੋਕਾਂ ਦੇ ਨਾਲ ਜਿੱਦਾਂ ਜਿੱਦਾਂ ਦੀ ਧਮਕੀਆਂ ਆਈਆਂ ਕਿਸੇ ਨਾਲ ਕੁਛ ਹੋਇਆ ਕਿਸੇ ਨਾਲ ਕੁਛ ਹੋਇਆ ਉਹ ਸਾਰਾ ਕੁਝ ਸੋਚ ਕੇ ਕਹਿੰਦੇ ਯਾਰ ਹਾਲੇ ਰਾਈਟ ਟਾਈਮ ਨੀ ਹੈਗਾ ਆਪਾਂ ਹਾਲੇ ਪਹਿਲਾਂ ਹੋਰ ਗੱਲ ਕਰ ਲਈ
0: ਜਦ ਕਿ ਮੇਰੇ ਖਿਆਲ ਆਪਣੇ ਵਿਚਾਰ ਪ੍ਰਗਟ ਕਰਨੇ ਚਾਹੀਦੇ ਉਹਨਾਂ ਨੂੰ ਉਹਨਾਂ ਦੇ ਵੀ ਸੁਣਨੇ ਚਾਹੀਦੇ ਆਪਣੇ ਵੀ ਪ੍ਰਗਟ ਕਰਨੇ ਚਾਹੀਦੇ ਉਹ ਚ ਤਾਂ ਕੁਛ
1: ਹਾਂਜੀ ਹੋਣਾ ਚਾਹੀਦਾ ਬਟ ਕਹਿਣ ਦਾ ਮਤਲਬ ਇਹਦੇ ਨਾਲ ਹੁੰਦਾ ਕੀ ਹੈ ਵੀ ਜਦੋਂ ਤੁਸੀਂ ਕਿਸੇ ਛੋਟੀ ਜਿਹੀ ਪ੍ਰੋਬਲਮ ਨੂੰ ਵੱਡਾ ਹਾਈਲਾਈਟ ਕਰ ਦਿੰਦੇ ਹੋ ਉਹਦੇ ਨਾਲ ਇੰਟਰਨੈਸ਼ਨਲ ਦੁਨੀਆ ਤੁਹਾਨੂੰ ਕਿੱਦਾਂ ਦੇਖਦੀ ਹੈ ਇਨਵੈਸਟਮੈਂਟ ਤੁਹਾਨੂੰ ਕਿੱਦਾਂ ਦੇਖਦੀ ਹੈ ਜਾਂ ਜਿਹੜੇ ਲੋਕਲ ਤੁਹਾਡੇ ਲੋਕਾਂ ਦਾ ਬੂਸਟ ਕਿੱਧਰ ਨੂੰ ਜਾਂਦਾ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮੌਂਟਰੀਅਲ ਨੇ ਦੇਖੀਆਂ ਕਿਊਬਕ ਨੇ ਦੇਖੀਆਂ ਹੁਣ ਅੱਜ ਤੱਕ ਉਹ ਪਿੱਛੇ ਹੀ ਕਿਉਂ ਰਹਿੰਦੇ ਨੇ ਭੁੱਖ ਨੰਗ ਹੀ ਆਪਾਂ ਕਹੀਏ ਪੰਜਾਬੀ ਚ ਕਿਉਂਕਿ ਉਹ ਭੁੱਖ ਨੰਗ ਕਿਉਂ ਐਡਾ ਵੱਡਾ ਸੂਬਾ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਇਹ ਉਹ ਲੈਂਡ ਹੈ ਜਿੱਥੇ ਸਾਰੀ ਦੁਨੀਆ ਪਹਿਲਾਂ ਹੀ ਆ ਕੇ ਵਸੀ ਤੇ ਫਿਰ ਵੀ ਉਹ ਇੰਨੇ ਸਟਰਗਲ ਕਰਦੇ ਆ ਕਿਉਂਕਿ ਉਹਨਾਂ ਨੂੰ
0: ਸਟੇਬਿਲਿਟੀ ਨਹੀਂ ਨਾ ਹੈਗੀ ਪਤਾ ਨਹੀਂ ਹੈ ਵੀ ਆਪਾਂ ਸਾਰੇ ਕੀ ਚਾਹੁੰਦੇ ਹੈਗੇ
1: ਬਿਲਕੁਲ ਸਾਰੇ
0: ਐਕਚੁਅਲੀ ਉਹਨਾਂ ਦੇ ਨਾ ਪਿੱਛੇ ਵੀ ਹੁੰਦੀ ਹੈਗੀ ਜਿਵੇਂ ਆਪਾਂ ਕਿਊਬਿਕ ਦੀ ਵੀ ਗੱਲ ਚਲੋ ਅਗਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ ਆਪਾਂ ਵੀ ਹਰ ਇੱਕ ਦੀ ਆਪਣੀ ਆਪਣੀ ਮਜਬੂਰੀਆਂ ਆਪਣੀ ਆਪਣੀ ਜਿਹੜੀ ਬੈਕਗ੍ਰਾਉਂਡ ਹੈ ਆਪਣੀ ਆਪਣੀ ਲੈਗਸੀ ਨੂੰ ਬਚਾਉਣ ਦੀ ਜਿਹੜੀ ਹੈਗੀ ਨਾ ਸਟਰਗਲ ਚੱਲ ਰਹੀ ਹੈਗੀ ਹੈ
1: ਬਿਲਕੁਲ
0: ਉਹਦੇ ਕਰਕੇ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਹੈਗੀਆਂ
1: ਬਿਲਕੁਲ ਮੈਨੂੰ ਲੱਗਦਾ ਵੀ ਬਹੁਤ ਗੱਲਾਂ ਬਾਤਾਂ ਅੱਜ ਆਪਾਂ ਕਾਫੀ ਕਰ ਲਈਆਂ
0: ਜੀ
1: ਤੇ ਲਾਈਵ ਵੀ ਕਾਫੀ ਕਰਤੀਆਂ ਐਡੀ ਵੱਡੀਆਂ ਫਾਈਲਾਂ ਬਣੀਆਂ ਵੀ ਕਿੱਦਾਂ ਨੇ ਤੁਸੀਂ ਨਾਲ ਲਿਖ ਲਿਆ ਕਰੋ ਸਾਡੀ ਵੀ ਕਿਉਂਕਿ ਕੋਈ ਜਾਣੀ ਹੁੰਦੀ ਹੈ ਇਸ ਕਰਕੇ ਮਾਫ਼ੀ ਪਹਿਲਾਂ ਹੀ ਬਿਨਾ ਕਿਹਾ ਹੀ ਦੇ ਦਿਆ ਕਰੋ ਤਾਂ ਕਿ ਪਤਾ ਵੀ ਇੰਨੀ ਦੇਰ ਬਹਿ ਕੇ ਇੱਥੇ ਬਿਨਾ ਸਕ੍ਰਿਪਟ ਤੋਂ ਗੱਲਾਂ ਬਾਤਾਂ ਕਰਨੀਆਂ ਬੜੀਆਂ ਔਖੀਆਂ ਹੁੰਦੀਆਂ ਪਰ ਫਿਰ ਵੀ ਤੁਹਾਡੇ ਪਿਆਰ ਵਾਸਤੇ ਕਰਦੇ ਹਾਂ ਸੋ ਇਹ ਕੁਛ ਇਹ ਗੱਲਾਂ ਬਾਤਾਂ ਸੀਗੀਆਂ ਜੀ ਸਤਾਰ ਸਤਿੰਦਰ ਸਿੰਘ ਜੀ ਜਿਹੜੇ ਕਿ ਜੱਗ ਪੰਜਾਬੀ ਵਾਲੇ ਸਾਡੇ ਨਾਲ ਗੱਲਬਾਤ ਕਰ ਰਹੇ ਸੀਗੇ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਣਾ ਆਪਾਂ ਤੇ ਕੋਈ ਇੱਕ ਇਨਫੋਰਮੇਸ਼ਨ ਜਿਹੜੀ ਹੈ ਹੋਰ ਇੱਕ ਦੋ ਖਬਰਾਂ ਵੀ ਜਿਹੜੀਆਂ ਤੁਹਾਨੂੰ ਸੁਣਾ ਦਈਏ ਕੈਨੇਡਾ ਦੀਆਂ ਖਬਰਾਂ ਥੋੜ੍ਹੀ ਸੁਣ ਲੈਂਦੇ ਹਾਂ ਜਾਂਦੇ ਜਾਂਦੇ ਤੇ ਫਿਰ ਬਾਕੀ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 to 5 ਤੱਕ ਸੁਣਦੇ ਹੋ ਸੁਣਦਿਆਂ ਕੁਛ ਇੱਕ ਖਬਰਾਂ ਹੋਰ ਅਤੇ ਫਿਰ ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਜੀ ਬਾਕੀ ਦੀ ਜਾਣਕਾਰੀ ਜਿਹੜੀ ਸ਼ੇਅਰ ਕਰਦੇ ਹਾਂ ਸੋ ਸਤਿੰਦਰ ਭਾਅ ਜੀ ਥੈਂਕ ਯੂ ਵੈਰੀ ਮੱਚ ਵੰਸ ਅਗੇਨ ਬਹੁਤ ਬਹੁਤ ਮਿਹਰਬਾਨੀ
2: ਔਰਤਾਂ ਤੋਂ ਗਹਿਣੇ ਲੁੱਟਣ ਦੀਆਂ ਘਟਨਾਵਾਂ 'ਚ ਤੇਜ਼ੀ ਗੱਲਾਂ 'ਚ ਉਲਝਾ ਕੇ ਗਹਿਣੇ ਲੁੱਟਣ ਦੇ ਇੱਕ ਮਹੀਨੇ 'ਚ ਆਏ 20 ਮਾਮਲੇ ਸਰਕਾਰ ਦਾ ਕੋਵਿਡ ਭੱਤਿਆਂ ਦਾ ਅਰਬਾਂ ਡਾਲਰ ਬਕਾਇਆ ਅਯੋਗ ਲਾਭ ਪਾਤਰੀਆਂ ਤੋਂ ਪੈਸੇ ਵਾਪਸ ਲੈ ਰਹੀ ਹੈ ਸਰਕਾਰ ਲੱਖਾਂ ਡਰਾਈਵਿੰਗ ਲਾਇਸੈਂਸ ਡਾਟਾ ਲੀਕ ਮਾਮਲੇ ਦੀ ਜਾਂਚ ਹੋਈ ਸ਼ੁਰੂ ਪ੍ਰਾਈਵੇਸੀ ਕਮਿਸ਼ਨਰ ਦਫ਼ਤਰ ਨੇ ਲਿਆ ਸਾਈਬਰ ਘੁਸਪੈਠ ਦਾ ਨੋਟਿਸ ਸਟੱਡੀ ਪਰਮਿਟ ਲਈ ਨਵੇਂ ਨਿਯਮ ਅਧਿਕਾਰਤ ਵੈਬਸਾਈਟ ਤੇ ਅਪਡੇਟ ਵਿਦਿਆਰਥੀਆਂ ਨੂੰ ਬੈਂਕ ਬੈਲੈਂਸ ਵਜੋਂ 17 ਲੱਖ ਰੁਪਏ ਦਿਖਾਉਣੇ ਪੈਣਗੇ ਐਡਮਿੰਟਨ ਚ ਬਜ਼ੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਗੱਲਾਂ

ਉਲਝਾ ਕੇ ਉਹਨਾਂ ਦੇ ਗਹਿਣੇ ਲੁੱਟਣ ਦੀਆਂ ਘਟਨਾਵਾਂ 'ਚ ਅਚਾਨਕ ਵਾਧਾ ਹੋਇਆ ਏ। ਐਡਮਿੰਟਨ ਪੁਲਿਸ ਸਰਵਿਸ ਮੁਤਾਬਕ ਪਿਛਲੇ ਕੁਝ ਸਮੇਂ ਤੋਂ ਜਾਰੀ ਧਿਆਨ ਭਟਕਾ ਕੇ ਲੁੱਟ ਦੀਆਂ ਘਟਨਾਵਾਂ ਹੁਣ ਵਧੇਰੇ ਹਮਲਾਵਰ ਰੂਪ ਅਖਤਿਆਰ ਕਰਦੀਆਂ ਜਾ ਰਹੀਆਂ ਨੇ। ਪੁਲਿਸ ਨੇ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਕਿ ਗਹਿਣਿਆਂ ਦੀ ਚੋਰੀ ਨਾਲ ਸਬੰਧਤ ਮਾਮਲਿਆਂ ਨੂੰ ਹੁਣ ਨਿੱਜੀ ਲੁੱਟ ਖੋਹ ਵਜੋਂ ਜਾਂਚਿਆ ਜਾ ਰਿਹਾ ਏ। ਪੁਲਿਸ ਅਨੁਸਾਰ ਪਿਛਲੇ ਇੱਕ ਮਹੀਨੇ ਦੌਰਾਨ ਐਡਮਿੰਟਨ 'ਚ ਗਹਿਣਿਆਂ ਨਾਲ ਸਬੰਧਤ ਘੱਟੋ ਘੱਟ 20 ਅਜਿਹੀਆਂ ਲੁੱਟਾਂ ਦੀਆਂ ਰਿਪੋਰਟਾਂ ਮਿਲੀਆਂ ਨੇ। ਮੁਲਜ਼ਮ ਅਕਸਰ ਔਰਤਾਂ ਨੂੰ ਆਪਣੀ ਗੱਡੀ ਦੇ ਨੇੜੇ ਆਉਣ ਲਈ ਉਕਸਾਉਂਦੇ ਨੇ, ਉਹ ਰਸਤਾ ਪੁੱਛਣ, ਪੀੜਤਾਂ ਨੂੰ ਆਪਣੀ ਮਾਂ ਵਰਗਾ ਦੱਸਣ, ਆਸ਼ੀਰਵਾਦ ਦੇਣ ਜਾਂ ਲੈਣ ਦੀ ਗੱਲ ਕਰਦੇ ਨੇ ਤੇ ਹੋਰ ਬਹਾਨਿਆਂ ਰਾਹੀਂ ਉਹਨਾਂ ਦਾ ਧਿਆਨ ਭਟਕਾਉਂਦੇ ਨੇ। ਹਾਲੀਆ ਮਾਮਲਿਆਂ 'ਚ ਸਥਿਤੀ ਹੋਰ ਗੰਭੀਰ ਹੋਈ ਹੈ। ਪੁਲਿਸ ਅਨੁਸਾਰ ਕੁਝ ਘਟਨਾਵਾਂ 'ਚ ਮੁਲਜ਼ਮਾਂ ਨੇ ਔਰਤਾਂ ਨੂੰ ਫੜਨ ਜਾਂ ਉਹਨਾਂ ਦੀ ਬਾਂਹ ਗੱਡੀ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ। ਕਈ ਮਾਮਲਿਆਂ 'ਚ ਗਹਿਣੇ ਜ਼ਬਰਦਸਤੀ ਉਤਾਰੇ ਗਏ। ਹੁਣ ਤੱਕ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਅਣਜਾਣ ਵੱਲੋਂ ਅਚਾਨਕ ਗੱਲਬਾਤ ਸ਼ੁਰੂ ਕੀਤੇ ਜਾਣ ਤੇ ਚੌਕਸ ਰਹਿਣ ਅਤੇ ਗੱਡੀਆਂ ਦੇ ਨੇੜੇ ਜਾਣ ਤੋਂ ਬਚਣ। ਮਹਿੰਗੇ ਗਹਿਣੇ, ਘੜੀਆਂ ਤੇ ਹੋਰ ਕੀਮਤੀ ਵਸਤਾਂ ਖੁੱਲ੍ਹੇਆਮ ਪ੍ਰਦਰਸ਼ਿਤ ਨਾ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ। ਅਜਿਹੀਆਂ ਧਿਆਨ ਭਟਕਾ ਕੇ ਚੋਰੀ ਦੀਆਂ ਘਟਨਾਵਾਂ ਅਲਬਰਟਾ 'ਚ ਪਹਿਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਨੇ। 2025 'ਚ ਐਡਮਿੰਟਨ ਅਤੇ ਕੈਲਗਰੀ 'ਚ ਇਸ ਕਿਸਮ ਦੀਆਂ ਸੈਂਕੜੇ ਸ਼ਿਕਾਇਤਾਂ ਦਰਜ ਹੋਈਆਂ ਸਨ। ਮੁਲਜ਼ਮ ਅਕਸਰ ਪਾਰਕਿੰਗ ਲਾਟ, ਡਰਾਈਵੇ ਜਾਂ ਸੜਕ ਕਿਨਾਰੇ ਲੋਕਾਂ ਨੂੰ ਰੋਕ ਕੇ ਮਦਦ, ਗਲੇ ਮਿਲਣ ਜਾਂ ਆਸ਼ੀਰਵਾਦ ਦੇ ਬਹਾਨੇ ਉਹਨਾਂ ਦਾ ਧਿਆਨ ਭਟਕਾਉਂਦੇ ਨੇ। ਕਈ ਮਾਮਲਿਆਂ 'ਚ ਮੁਲਜ਼ਮ ਖਾਣੇ, ਪੈਟਰੋਲ ਜਾਂ ਘਰ ਵਾਪਸ ਜਾਣ ਲਈ ਹਵਾਈ ਟਿਕਟ ਦੇ ਪੈਸੇ ਨਾ ਹੋਣ ਦਾ ਬਹਾਨਾ ਬਣਾਉਂਦੇ ਨੇ ਅਤੇ ਬਦਲੇ 'ਚ ਸੋਨਾ ਜਾਂ ਗਹਿਣੇ ਦੇਣ ਦੀ ਪੇਸ਼ਕਸ਼ ਕਰਦੇ ਨੇ। ਕੁਝ ਮਾਮਲਿਆਂ 'ਚ ਗਲੇ ਮਿਲਣ ਦੌਰਾਨ ਅਸਲੀ ਗਹਿਣੇ ਉਤਾਰ ਕੇ ਉਹਨਾਂ ਦੀ ਥਾਂ ਸਸਤੇ ਨਕਲੀ ਗਹਿਣੇ ਪਹਿਨਾ ਦਿੱਤੇ ਜਾਂਦੇ ਨੇ। ਇਸ ਸਾਲ ਦੇ ਸ਼ੁਰੂ 'ਚ ਐਡਮਿੰਟਨ ਦੇ ਇੱਕ ਹਿੰਦੂ ਮੰਦਰ ਨੇ ਵੀ ਆਪਣੇ ਮੈਂਬਰਾਂ ਨੂੰ ਅਣਜਾਣ ਵਿਅਕਤੀਆਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਸੀ। ਕੈਨੇਡਾ ਰੈਵਨਿਊ ਏਜੰਸੀ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ ਫੈਡਰਲ ਸਰਕਾਰ ਨੇ ਕੋਵਿਡ-19 ਦੌਰਾਨ ਦਿੱਤੇ ਗਏ ਭੱਤਿਆਂ ਦੇ 5.56 ਅਰਬ ਡਾਲਰ ਹਾਲੇ ਵੀ ਅਜਿਹੇ ਲੋਕਾਂ ਤੋਂ ਵਾਪਸ ਲੈਣੇ ਨੇ ਜੋ ਇਹ ਪੈਸੇ ਲੈਣ ਦੇ ਯੋਗ ਨਹੀਂ ਸਨ। 31 ਜੁਲਾਈ ਤੱਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਇਹ ਬਕਾਇਆ ਰਕਮ ਪਿਛਲੇ ਸਾਲ ਦੇ ਮੁਕਾਬਲੇ ਲਗਭਗ ਅੱਧੀ ਰਹਿ ਗਈ ਹੈ। ਨਵੰਬਰ 'ਚ ਇਹ ਬਕਾਇਆ 10 ਅਰਬ ਡਾਲਰ ਤੋਂ ਵੱਧ ਸੀ। ਏਜੰਸੀ ਅਨੁਸਾਰ ਸ਼ੁਰੂਆਤ 'ਚ ਉਨ੍ਹਾਂ ਨੇ ਲਗਭਗ 14 ਅਰਬ ਡਾਲਰ ਅਜਿਹੇ ਲੋਕਾਂ ਨੂੰ ਵੰਡ ਦਿੱਤੇ ਸਨ ਜੋ ਆਮਦਨ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਪੈਸੇ ਕੈਨੇਡਾ ਐਮਰਜੈਂਸੀ ਰਿਸਪੋਂਸ ਬੈਨੀਫਿਟ ਅਤੇ ਕੈਨੇਡਾ ਰਿਕਵਰੀ ਬੈਨੀਫਿਟ ਸਕੀਮਾਂ ਤਹਿਤ ਦਿੱਤੇ ਗਏ ਸਨ। CERB ਸਕੀਮ ਮਾਰਚ ਤੋਂ ਅਕਤੂਬਰ 2020 ਤੱਕ ਚੱਲੀ ਸੀ, ਜਿਸ ਵਿੱਚ ਹਰ 4 ਹਫ਼ਤਿਆਂ ਬਾਅਦ $2,000 ਦਿੱਤੇ ਜਾਂਦੇ ਸਨ। ਸਾਲ 2022 'ਚ ਸਰਕਾਰ ਨੇ ਅਯੋਗ ਲੋਕਾਂ ਨੂੰ ਪੈਸੇ ਵਾਪਸ ਕਰਨ ਲਈ ਨੋਟਿਸ ਭੇਜਣੇ ਸ਼ੁਰੂ ਕੀਤੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਲੋਕਾਂ ਨੇ ਲਗਭਗ 3.671 ਅਰਬ ਡਾਲਰ ਵਾਪਸ ਮੋੜ ਦਿੱਤੇ ਨੇ। ਏਜੰਸੀ ਅਨੁਸਾਰ 31 ਜੁਲਾਈ ਤੱਕ 2.91 ਅਰਬ ਡਾਲਰ ਤੇ 1.81 ਅਰਬ ਡਾਲਰ ਹਾਲੇ ਵੀ ਵਾਪਸ ਆਉਣੇ ਬਾਕੀ ਨੇ। ਏਜੰਸੀ ਨੇ ਸਪਸ਼ਟ ਕੀਤਾ ਕਿ ਬਕਾਇਆ ਰਕਮ ਘੱਟ ਹੋਣ ਦਾ ਮਤਲਬ ਸਿਰਫ ਲੋਕਾਂ ਦੁਆਰਾ ਪੈਸੇ ਵਾਪਸ ਕਰਨਾ ਹੀ ਨਹੀਂ ਹੈ, ਬਲਕਿ ਕੁਝ ਮਾਮਲਿਆਂ 'ਚ ਲੋਕਾਂ ਦੀ ਯੋਗਤਾ ਦੀ ਦੁਬਾਰਾ ਜਾਂਚ ਕੀਤੀ ਗਈ ਤੇ ਕੁਝ ਪੈਸੇ ਰਾਈਟ ਆਫ਼ ਵੀ ਕੀਤੇ ਗਏ ਨੇ। ਜੇਕਰ ਕੋਈ ਵਿਅਕਤੀ ਪੱਕੇ ਤੌਰ 'ਤੇ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ ਤਾਂ ਸਰਕਾਰ ਉਸ ਦਾ ਕਰਜ਼ਾ ਰੱਦ ਕਰਨ 'ਤੇ ਵਿਚਾਰ ਕਰ ਸਕਦੀ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਖਾਤਿਆਂ 'ਚੋਂ ਕਰਜ਼ਾ ਹਟਾਉਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਪੈਸਾ ਮੁਆਫ਼ ਹੋ ਗਿਆ ਹੈ। ਸਰਕਾਰ ਕੋਲ ਭਵਿੱਖ 'ਚ ਵੀ ਇਹ ਪੈਸੇ ਵਸੂਲਣ ਦਾ ਪੂਰਾ ਅਧਿਕਾਰ ਰਹੇਗਾ। ਜੇਕਰ ਕੋਈ ਵਿਅਕਤੀ ਪੈਸੇ ਦੇਣ ਦੇ ਸਮਰੱਥ ਹੋਣ ਦੇ ਬਾਵਜੂਦ ਕਰਜ਼ਾ ਨਹੀਂ ਮੋੜਦਾ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਸਰਕਾਰ ਲੋਕਾਂ ਨੂੰ ਆਸਾਨੀ ਨਾਲ ਪੈਸੇ ਵਾਪਸ ਕਰਨ ਦਾ ਮੌਕਾ ਵੀ ਦੇ ਰਹੀ ਹੈ। ਲੋਕਾਂ ਨੂੰ ਬਿਨਾਂ ਵਿਆਜ ਤੋਂ ਹੌਲੀ ਹੌਲੀ ਕਿਸ਼ਤਾਂ 'ਚ ਪੈਸੇ ਵਾਪਸ ਕਰਨ ਦੀ ਛੋਟ ਦਿੱਤੀ ਗਈ ਹੈ। CERA ਦਾ ਕਹਿਣਾ ਹੈ ਕਿ ਉਹ ਲੋਕਾਂ ਦੀ ਮਾਲੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨਾਲ ਮਿਲ ਕੇ ਪੈਸੇ ਵਾਪਸ ਕਰਨ ਦਾ ਆਸਾਨ ਤਰੀਕਾ ਤੈਅ ਕਰੇਗੀ। ਦੇਸ਼ ਦੇ ਪ੍ਰਾਈਵੇਸੀ ਕਮਿਸ਼ਨਰ ਦੇ ਦਫ਼ਤਰ ਨੇ ਇੱਕ ਵੱਡੀ ਸਾਈਬਰ ਘੁਸਪੈਠ ਦਾ ਨੋਟਿਸ ਲਿਆ ਏ, ਜਿਸ ਵਿੱਚ ਉੱਤਰੀ ਅਮਰੀਕਾ ਦੇ ਲੱਖਾਂ ਲੋਕਾਂ ਦੇ ਡਰਾਈਵਿੰਗ ਲਾਇਸੈਂਸ ਅਤੇ ਹੋਰ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਖਦਸ਼ਾ ਏ। ਪ੍ਰਾਈਵੇਸੀ ਕਮਿਸ਼ਨਰ ਦਫ਼ਤਰ ਮੁਤਾਬਕ ਇਹ ਸਬੰਧਤ ਕੰਪਨੀ ਨਾਲ ਗੱਲਬਾਤ ਕਰ ਰਹੇ ਨੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੈਨੇਡੀਅਨ ਨਾਗਰਿਕਾਂ ਦੇ ਡੇਟਾ ਨੂੰ ਕਿੰਨਾ ਨੁਕਸਾਨ ਪਹੁੰਚਿਆ ਏ। ਖ਼ਬਰਾਂ ਅਨੁਸਾਰ ਇਹ ਡੇਟਾ ਲੀਕ IDScan.net ਨਾਮਕ ਪਛਾਣ ਦੀ ਪੜਤਾਲ ਕਰਨ ਵਾਲੀ ਕੰਪਨੀ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਏ। ਇੱਕ ਸਾਈਬਰ ਸੁਰੱਖਿਆ ਪੱਤਰਕਾਰ ਨੇ ਦਾਅਵਾ ਕੀਤਾ ਕਿ ਡਾਰਕ ਵੈੱਬ ਤੇ ਅਮਰੀਕਾ ਤੇ ਕੈਨੇਡਾ ਦੇ ਲਗਭਗ 15.3 ਕਰੋੜ ਲੋਕਾਂ ਦੇ ਪਛਾਣ ਪੱਤਰਾਂ ਦੇ ਡਿਜੀਟਲ ਸਕੈਨ ਵੇਚੇ ਜਾ ਰਹੇ ਨੇ। ਇਨ੍ਹਾਂ 'ਚੋਂ ਲਗਭਗ 11 ਲੱਖ ਡੇਟਾ ਰਿਕਾਰਡ ਕੈਨੇਡੀਅਨ ਡਰਾਈਵਿੰਗ ਲਾਇਸੈਂਸਾਂ ਨਾਲ ਸਬੰਧਤ ਦੱਸੇ ਜਾ ਰਹੇ ਨੇ। ਕੰਪਨੀ ਨੇ ਇੱਕ ਬਿਆਨ 'ਚ ਮੰਨਿਆ ਕਿ ਉਸ ਦੇ ਕਲਾਊਡ ਸਿਸਟਮ 'ਚੋਂ ਅਣਅਧਿਕਾਰਤ ਤਰੀਕੇ ਨਾਲ ਡਾਟਾ ਤੱਕ ਪਹੁੰਚ ਬਣਾਈ ਗਈ। ਅਮਰੀਕੀ ਜਾਂਚ ਏਜੰਸੀ FBI ਅਤੇ ਕੈਨੇਡੀਅਨ ਪੁਲਿਸ ਇਸ ਮਾਮਲੇ ਤੇ ਨਜ਼ਰ ਰੱਖ ਰਹੀਆਂ ਨੇ। ਹਾਲਾਂਕਿ ਅਜੇ ਤੱਕ ਕਿਸੇ ਵੀ ਸਰਕਾਰੀ ਏਜੰਸੀ ਨੇ ਪ੍ਰਭਾਵਿਤ ਕੈਨੇਡੀਅਨਸ ਦੀ ਸਟੀਕ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਇਹ ਘਟਨਾ ਉੱਤਰੀ ਅਮਰੀਕਾ ਦੇ ਇਤਿਹਾਸ 'ਚ ਡਰਾਈਵਿੰਗ ਲਾਇਸੈਂਸ ਡੇਟਾ ਦੀ ਸਭ ਤੋਂ ਵੱਡੀ ਚੋਰੀਆਂ 'ਚੋਂ ਇੱਕ ਹੋ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਡਰਾਈਵਿੰਗ ਲਾਇਸੈਂਸ ਵਰਗੇ ਅਹਿਮ ਪਛਾਣ ਪੱਤਰ ਲੀਕ

0: ਹੋਣ ਨਾਲ ਧੋਖਾਧੜੀ ਨਕਲੀ ਬੈਂਕ ਖਾਤੇ ਖੋਲਣ ਤੇ ਵਿੱਤੀ ਨੁਕਸਾਨ ਦਾ ਖਤਰਾ ਬਹੁਤ ਵੱਧ ਜਾਂਦਾ ਹੈ ਟੋਰਾਂਟੋ ਯੂਨੀਵਰਸਿਟੀ ਦੇ ਸਾਈਬਰ ਸੁਰੱਖਿਆ ਪ੍ਰੋਫੈਸਰ ਗੁਰੂ ਰਾਜ ਸ਼ੈਲੇਵਿਸ਼ਰ ਨੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਤੁਹਾਡਾ ਡਰਾਈਵਿੰਗ ਲਾਇਸੈਂਸ ਪਹੁੰਚ ਜਾਂਦਾ ਹੈ ਤਾਂ ਉਹ ਤੁਹਾਡੀ ਪਛਾਣ ਵਰਤ ਕੇ ਗਲਤ ਕੰਮ ਕਰ ਸਕਦਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਟੱਡੀ ਪਰਮਿਟ ਲਈ ਨਵੇਂ ਨਿਯਮ ਲਾਗੂ ਕੀਤੇ ਨੇ ਅਧਿਕਾਰਤ ਵੈਬਸਾਈਟ ਤੇ ਇਨ੍ਹਾਂ ਨਿਯਮਾਂ ਨੂੰ ਇੱਕ ਦਿਨ ਪਹਿਲਾਂ ਅਪਡੇਟ ਕੀਤਾ ਗਿਆ ਹੈ ਹੁਣ ਪੜ੍ਹਾਈ ਲਈ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਹਿਣ ਖਾਣ ਸਮੇਤ ਹੋਰ ਖਰਚਿਆਂ ਦੀ ਪੂਰਤੀ ਲਈ ਬੈਂਕ ਬੈਲੈਂਸ ਵਜੋਂ 17 ਲੱਖ ਰੁਪਏ ਦਿਖਾਉਣੇ ਹੋਣਗੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ ਪਹਿਲਾਂ ਕੈਨੇਡਾ 'ਚ ਸਟੱਡੀ ਲਈ ਆਉਣ ਵਾਲੇ ਵਿਦਿਆਰਥੀਆਂ ਲਈ ਸਾਲਾਨਾ ਲਗਭਗ 15 ਲੱਖ ਰੁਪਏ ਦਾ ਬੈਂਕ ਬੈਲੈਂਸ ਦਿਖਾਉਣਾ ਜ਼ਰੂਰੀ ਸੀ ਆਈਆਰਸੀਸੀ ਦੇ ਅਨੁਸਾਰ 31 ਅਗਸਤ ਤੱਕ ਅਪਲਾਈ ਕਰ ਚੁੱਕੇ ਵਿਦਿਆਰਥੀਆਂ ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ 1 ਸਤੰਬਰ 2026 ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਵੇਂ ਨਿਯਮ ਲਾਗੂ ਹੋਣਗੇ ਹੁਣ ਕੈਨੇਡੀਅਨ ਯੂਨੀਵਰਸਿਟੀ ਜਾਂ ਕਾਲਜ 'ਚ ਦਾਖਲਾ ਲੈਣ ਤੋਂ ਪਹਿਲਾਂ ਆਪਣੀ ਵਿੱਤੀ ਸਮਰੱਥਾ ਸਾਬਤ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਨਾਲੋਂ ਲਗਭਗ 2 ਲੱਖ ਰੁਪਏ ਵੱਧ ਬੈਂਕ ਬੈਲੈਂਸ ਦਿਖਾਉਣਾ ਪਵੇਗਾ ਸਰਕਾਰ ਦੀ ਅਧਿਕਾਰਤ ਵੈਬਸਾਈਟ ਤੇ ਜਾਰੀ ਤਾਜ਼ਾ ਨੋਟੀਫਿਕੇਸ਼ਨ ਦੇ ਅਨੁਸਾਰ ਹੁਣ ਸਿੰਗਲ ਐਪਲੀਕੈਂਟ ਨੂੰ ਲਿਵਿੰਗ ਐਕਸਪੈਂਸ ਯਾਨੀ ਕਿ ਰਹਿਣ ਖਾਣ ਦੇ ਖਰਚੇ ਵਜੋਂ ਘੱਟੋ ਘੱਟ 23,448 ਕੈਨੇਡੀਅਨ ਡਾਲਰ ਦਾ ਫੰਡ ਦਿਖਾਉਣਾ ਲਾਜ਼ਮੀ ਹੋਵੇਗਾ ਭਾਰਤੀ ਰੁਪਏ 'ਚ ਇਹ ਰਕਮ ਲਗਭਗ 17 ਲੱਖ ਰੁਪਏ ਬਣਦੀ ਹੈ ਇਸ ਰਕਮ 'ਚ ਕਾਲਜ ਦੀ ਟਿਊਸ਼ਨ ਫੀਸ ਅਤੇ ਭਾਰਤ ਤੋਂ ਕੈਨੇਡਾ ਆਉਣ ਜਾਣ ਦਾ ਟਰੈਵਲ ਖਰਚ ਸ਼ਾਮਲ ਨਹੀਂ ਹੈ ਟਿਊਸ਼ਨ ਫੀਸ ਅਤੇ ਯਾਤਰਾ ਖਰਚ ਦਾ ਹਿਸਾਬ ਇਸ ਨਿਰਧਾਰਤ ਰਕਮ ਤੋਂ ਵੱਖਰਾ ਰਹੇਗਾ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰਤ ਡਾਟਾ ਚਾਰਟ ਦੇ ਅਨੁਸਾਰ ਜੇਕਰ ਵਿਦਿਆਰਥੀ ਦੇ ਨਾਲ ਉਸਦੇ ਪਰਿਵਾਰਕ ਮੈਂਬਰ ਵੀ ਕੈਨੇਡਾ ਜਾਂਦੇ ਨੇ ਤਾਂ ਉਸੇ ਹਿਸਾਬ ਨਾਲ ਫੰਡ ਦੀ ਸੀਮਾ ਵੱਧ ਜਾਵੇਗੀ 2 ਮੈਂਬਰਾਂ ਦੇ ਪਰਿਵਾਰ ਲਈ ਇਹ ਸੀਮਾ 20.10 ਲੱਖ ਰੁਪਏ 3 ਮੈਂਬਰਾਂ ਲਈ 24.74 ਲੱਖ ਰੁਪਏ ਤੇ 4 ਮੈਂਬਰਾਂ ਦੇ ਪਰਿਵਾਰ ਲਈ 30.4 ਲੱਖ ਰੁਪਏ ਨਿਰਧਾਰਤ ਕੀਤੀ ਗਈ ਹੈ ਇਸ ਤੋਂ ਬਾਅਦ ਪਰਿਵਾਰ ਦੇ ਹਰੇਕ ਵਾਧੂ ਮੈਂਬਰ ਨੂੰ ਸ਼ਾਮਲ ਕਰਨ ਤੇ 6,315 ਕੈਨੇਡੀਅਨ ਡਾਲਰ ਯਾਨੀ ਕਿ 4,35,000 ਰੁਪਏ ਦਾ ਵਾਧੂ ਫੰਡ ਬੈਂਕ ਖਾਤੇ 'ਚ ਦਿਖਾਉਣਾ ਲਾਜ਼ਮੀ ਹੋਵੇਗਾ ਹਾਲਾਂਕਿ ਇਹ ਨਿਯਮ ਕਿਊਬਿਕ ਪ੍ਰਾਂਤ ਨੂੰ ਛੱਡ ਕੇ ਪੂਰੇ ਕੈਨੇਡਾ 'ਚ ਲਾਗੂ ਹੋਣਗੇ ਕਿਉਂਕਿ ਕਿਊਬਿਕ ਆਪਣੇ ਲਿਵਿੰਗ ਐਕਸਪੈਂਸ ਦੇ ਨਿਯਮ ਵੱਖਰੇ ਤੌਰ ਤੇ ਤੈਅ ਕਰਦਾ ਏ ਆਈਆਰਸੀਸੀ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਇਸ ਫੈਸਲੇ ਦਾ ਮੁੱਖ ਮਕਸਦ ਕੈਨੇਡਾ 'ਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿੱਤੀ ਸੰਕਟ ਅਤੇ ਮਹਿੰਗਾਈ ਤੋਂ ਬਚਾਉਣਾ ਏ ਪਿਛਲੇ ਕੁਝ ਸਾਲਾਂ 'ਚ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ 'ਚ ਰੈਂਟ ਗਰੋਸਰੀ ਤੇ ਬੇਸਿਕ ਯੂਟੀਲਿਟੀਜ਼ ਦੀਆਂ ਕੀਮਤਾਂ 'ਚ ਕਾਫੀ ਤੇਜ਼ੀ ਨਾਲ ਵਾਧਾ ਹੋਇਆ ਏ
1: ਸੋ ਇਹ ਸੀਗੀਆਂ ਜੀ ਕੁਛ ਇੱਕ ਸਟੂਡੈਂਟਸ ਦੀਆਂ ਵੀ ਖਬਰਾਂ ਤੇ ਨਾਲ ਨਾਲ ਇੰਟਰਨੈਸ਼ਨਲ ਖਬਰਾਂ ਤੇ ਜਾਂਦੇ ਜਾਂਦੇ ਇੱਕ ਦੋ ਖਬਰਾਂ ਹੋਰ ਜਿਹੜੀਆਂ ਕੁਇਕਲੀ ਸ਼ੇਅਰ ਕਰ ਦਈਏ ਕਿਉਂਕਿ ਖਬਰਾਂ ਦਾ ਹੀ ਪ੍ਰੋਗਰਾਮ ਹੁੰਦਾ ਤੇ ਇਹਦੇ 'ਚ ਜਾਣਕਾਰੀ ਨਾਲ ਨਾਲ ਦੇ ਦੇਣੀ ਚਾਹੀਦੀ ਇੱਕ ਤੇ ਈਯੂ ਦੇ ਨਾਲ ਜਿਹੜਾ ਪ੍ਰਾਈਮ ਮਿਨਿਸਟਰ ਕਾਰਨੀ ਹੋਣਾ ਨੇ ਹੋਰ ਡੀਪਰ ਇਕਨੋਮਿਕ ਟਾਈਜ਼ ਕਹਿੰਦੇ ਵੀ ਤੇ ਸਿਕਿਉਰਟੀ ਅਲਾਇੰਸ ਜਿੱਦਾਂ US ਦੇ ਨਾਲ ਸੀਗਾ ਹੁਣ ਜ਼ਿਆਦਾ ਆਪਾਂ ਜਿਹੜਾ ਯੂਰਪ ਦੇ ਨਾਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉੱਥੇ ਵੀਕਐਂਡ ਦੇ ਉੱਤੇ ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਇਮੈਨੂਅਲ ਮੈਕਰੋਨ ਜਿਹੜੇ ਨੇ ਉਹ ਵੀ ਇੱਥੇ ਪਹੁੰਚ ਰਹੇ ਸੀਗੇ ਸੇਂਟ ਪੀਅਰ ਐਟ ਮਿਕੂਏਨ ਜਿਹੜਾ ਪਹੁੰਚ ਕੇ ਗੱਲਬਾਤ ਕਰਨੀ ਸੀ ਹੋਰ ਕਾਰਨੀ ਹੁਣੇ ਵੀ ਜਿਹੜੇ ਨੇ US ਜਾ ਰਹੇ ਆ ਟਰੰਪ ਦੇ ਨਾਲ ਗੱਲਬਾਤ ਕਰਨ ਵਾਸਤੇ ਅਤੇ ਉਹਦੇ ਨਾਲ ਨਾਲ ਪ੍ਰੀਮੀਅਰ ਡੈਨੀਅਲ ਸਮਿਥ ਦੀ ਖਬਰ ਮੈਂ ਪਹਿਲਾਂ ਕਰ ਹੀ ਦਿੱਤੀ ਕਾਫੀ ਉੱਤੇ ਆਪਾਂ ਗੱਲਬਾਤ ਕਰ ਲਈਏ ਫੈਡਰਲ ਲੇਬਰ ਕੋਡ ਜਿਹੜੇ ਨੇ ਉਹ 'ਤੇ ਚੇਂਜਸ ਕਰਨ ਦੀਆਂ ਗੱਲਾਂ ਬਾਤਾਂ ਕੀਤੀਆਂ ਜਾਣਗੀਆਂ ਜੀ ਇਹ ਕਮਿੰਗ ਵੀਕ ਦੇ ਵਿੱਚ ਓਟਵਾ ਤਾਂ ਕਿ ਪਾਵਰ ਜਿਹੜੀ ਹੈ ਯੂਨੀਅਨ ਕੋ ਥੋੜ੍ਹੀ ਜਿਹੀ ਘਟਾਈ ਜਾਵੇ ਜਿਸ ਤਰੀਕੇ ਨਾਲ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਇਹਨਾਂ ਨੂੰ ਥੋੜ੍ਹਾ ਜਿਹਾ ਕੰਟਰੋਲ ਦੇ ਵਿੱਚ ਕੀਤਾ ਜਾਵੇ ਇੰਟਰਨੈਸ਼ਨਲ ਇਨਵੈਸਟਮੈਂਟ ਜਿਹੜੀ ਇਹ ਸਮਿਟ ਹੋਈ ਹੈ ਉਹਦੇ ਨਾਲ ਇਹ ਵੀ ਚੇਂਜ ਕਰਨ ਦੀ ਗੱਲ ਕੀਤੀ ਜਾ ਰਹੀ ਹੈ 14 MLA ਜਿਹੜੇ BC ਕੰਜ਼ਰਵੇਟਿਵ ਕੌਕਸ ਦੇ ਸੀਗੇ ਉਹਨਾਂ ਨੇ ਛੱਡ ਕੇ ਅਤੇ ਨਵੀਂ ਸੈਂਟਰ BC ਕੰਜ਼ਰਵੇਟਿਵ ਨੇ ਜਿਹੜਾ ਉਹ ਜੁਆਇਨ ਕਰ ਲਈ ਹੈ ਨਵੀਂ ਪਾਰਟੀ ਅਤੇ ਜਿਹਦੇ 'ਚ ਲਿਬਰਲ ਅਤੇ ਐਨਡੀ ਕੰਜ਼ਰਵੇਟਿਵ ਦੋਨੇ ਲੋਕ ਜਿਹੜੇ ਨੇ ਇਕੱਠੇ ਹੋ ਕੇ ਨਵਾਂ ਇਲੈਕਸ਼ਨ ਲੜਨਗੇ ਹੋ ਸਕਦਾ ਵੀ ਆਉਣ ਵਾਲੇ ਟਾਈਮ 'ਚ ਜਲਦੀ ਸਨੈਪ ਇਲੈਕਸ਼ਨ ਜਿਹੜੀ ਹੈ ਡਿਕਲੇਅਰ ਹੋ ਜੇ ਜਿਹੜੇ ਪ੍ਰੀਮੀਅਰ AB ਜਿਹੜੇ ਨੇ BC ਦੇ ਉਹ ਅਨਾਊਂਸ ਕਰ ਸਕਦੇ ਆ ਤੋ ਜਿਸ ਗੱਲ ਨੂੰ ਧਿਆਨ 'ਚ ਰੱਖਦਿਆਂ ਹੋਇਆ ਇਹ ਸਨੈਪ ਪ੍ਰੋਵਿੰਸ਼ਲ ਇਲੈਕਸ਼ਨ ਤੋਂ ਪਹਿਲਾਂ ਇਹ ਕਰਨ ਦੀ ਕੋਸ਼ਿਸ਼ ਜਿਹੜੀ ਹੈ ਕੀਤੀ ਜਾ ਰਹੀ ਨਵੀਂ ਪਾਰਟੀ ਜਿਹੜੀ ਉਹ ਨਵਾਂ ਇਲੈਕਸ਼ਨ ਜਿਹੜਾ ਹੈ ਲੜੇਗੀ ਸੋ ਪੈਡਸਟੇਰੀਅਨ ਜਿਹੜੇ ਨੇ ਸਟੱਕ ਐਟ ਕਿਊਬਿਕ ਫੈਸਟੀਵਲ 6 ਲੋਕ ਜਿਹੜੇ ਨੇ ਇੰਜਰ ਹੋਏ ਨੇ ਸੈਟਰਡੇ ਮਾਰਨਿੰਗ ਦੇ ਬਾਰੇ ਦੱਸਿਆ ਜਾ ਰਿਹਾ ਇਹ ਉੱਥੋਂ ਦੀ ਖਬਰ ਹੈ ਇਹਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਜਿਹੜਾ 5 ਵਜੇ ਤੱਕ ਹੈ ਥੋੜ੍ਹਾ ਜਿਹਾ ਸਮਾਂ ਬਚਿਆ ਜਾਂਦੇ ਜਾਂਦੇ ਆ ਅਤੇ ਇਹ ਕੁਛ ਖਬਰਾਂ ਜਿਹੜੀਆਂ ਜੀ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਅੱਜ ਸਤਿੰਦਰ ਸਿੰਘ ਜੀ ਸਾਡੇ ਨਾਲ ਸ਼ਾਮਿਲ ਸੀਗੇ ਕਾਫੀ ਲੰਬੀਆਂ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੇ ਨਾਲ ਕੀਤੀਆਂ ਪਿਛਲੇ ਲੰਬੇ ਸਮੇਂ ਤੋਂ ਕੀ ਕੁਛ ਜਿਹੜਾ ਹੋ ਰਿਹਾ ਸੀਗਾ ਉਹ ਸਭ ਕੁਛ ਹੀ ਅੱਜ ਜਿਹੜਾ ਆਪਾਂ ਉਹਨਾਂ ਦੇ ਨਾਲ ਸ਼ੇਅਰ ਕੀਤਾ

0: ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਤੁਹਾਡੇ ਕੋਈ ਗੱਲਬਾਤ ਹੋਵੇ ਜੇ ਤੁਸੀਂ ਕਰਨਾ ਚਾਹੋ ਕਦੀ ਵੀ ਤੁਸੀਂ ਮੈਨੂੰ 403-400-0203 ਤੇ ਸੰਪਰਕ ਕਰਕੇ ਕਰ ਸਕਦੇ ਹੋ ਪਲੱਸ ਸਬਰੰਗ ਰੇਡੀਓ ਦੇ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਗੱਲਬਾਤ ਕਰਨੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜਾਂ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਅਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ ਆਪਣੇ ਬਿਜ਼ਨਸ ਵਾਸਤੇ ਵੀ ਤੁਸੀਂ ਇੱਕ ਵਧੀਆ ਵੈਬਸਾਈਟ ਜਿਹੜੀ ਉਹ ਬਣਵਾ ਸਕਦੇ ਹੋ AI ਦਾ ਏਜੰਟ ਬਣਵਾਉਣਾ ਹੋਵੇ ਜਿਹਦੇ ਨਾਲ ਥਰੂ ਤੁਸੀਂ ਆਪਣਾ ਮੈਸੇਜ ਕਰਨੇ ਆ ਜਾਂ SEO ਦੀ ਸਰਵਿਸ ਜਿਹੜੀਆਂ ਨੇ ਉਹ ਵੀ ਅੱਜ ਕੱਲ੍ਹ AI ਰਿਲੇਟਡ ਜਿਹੜੀਆਂ ਨੇ ਉਹ ਬਣ ਜਾਂਦੀਆਂ ਸੋ ਇਹ ਕੁਛ ਵੀ ਜਿਹੜਾ ਹੈ ਕੀਤਾ ਜਾ ਸਕਦਾ symboengineering.ca ਇੱਕ ਨਵੀਂ ਸਾਡੀ ਕੰਪਨੀ ਹੈ ਜਿਹੜੀ ਡਿਫਰੈਂਟ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਬਣਾਉਂਦੀ ਹੈ ਉਹਦੇ ਬਾਰੇ ਵੀ ਤੁਸੀਂ ਜਾਣਕਾਰੀ ਲੈਣੀ ਹੈ ਅਤੇ symboengineering.ca ਦੇ ਉੱਤੇ ਵਿਜ਼ਿਟ ਕਰਕੇ ਉਹ ਜਾਣਕਾਰੀ ਲੈ ਸਕਦੇ ਹੋ ਅਤੇ ਅੱਜ ਦੀ ਮੀਟਿੰਗ ਜਿਹੜੀ ਹੈ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਵੀ ਮੈਨੂਅਲ ਮੈਕਰਨ ਅਤੇ ਕਾਰਨੀ ਹੋਣਾ ਦੀ ਅੱਜ ਹੋਈ ਹੈ ਸੋ ਇਹ ਉਹਨਾਂ ਨੇ ਜੁਆਇੰਟ ਸਟੇਟਮੈਂਟ ਵੀ ਜਾਰੀ ਕੀਤੀ ਹੈ ਉੱਥੇ ਸੋ ਇਸ ਤਰ੍ਹਾਂ ਦੀਆਂ ਕਈ ਖਬਰਾਂ ਜਿਹੜੀਆਂ ਜੀ ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਣੀਆਂ ਸੋ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਆਲਮੋਸਟ ਵੰਸ ਅਗੇਨ ਬਾਰ ਬਾਰ ਦੱਸਣਾ ਪੈਂਦਾ ਵੀ ਕਿਉਂਕਿ ਪਿਛਲਾ ਸੰਡੇ ਤੁਸੀਂ ਆਪਾਂ ਫੰਡ ਰੇਜ਼ ਕੀਤਾ ਸੀਗਾ ਗੁਰਦੁਆਰਾ ਸਾਹਿਬ ਜਿੱਥੇ ਤੁਸੀਂ ਸਾਰੇ ਪ੍ਰੋਗਰਾਮ ਦੇ ਵਿੱਚ ਇਨਵੋਲਵ ਰਹੇ ਹੋ ਸੋ ਅੱਜ ਦਾ ਪ੍ਰੋਗਰਾਮ ਅੱਜ ਉਹਨਾਂ ਨੇ ਵੈਸੇ ਫਿਰ ਤੋਂ ਬੁਲਾਇਆ ਵੀ ਆਪਾਂ ਉੱਥੇ ਪਹੁੰਚ ਕੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਸੋ ਅੱਜ ਦਾ ਪ੍ਰੋਗਰਾਮ ਜਿਹੜਾ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਥੈਂਕ ਯੂ ਵੈਰੀ ਮੱਚ ਹੈਪੀ ਸੰਡੇ ਟੂ ਆਲ ਜੀ ਗੁੱਡ ਨਾਈਟ ਐਂਡ ਸ਼ੱਬਾ ਖੈਰ ਟੂ ਆਲ ਥੈਂਕ ਯੂ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਤੈਨੂੰ ਖਾ ਗਿਆ ਕਿ ਪੱਟ ਦੀ ਏ ਡੋਰੀਏ
1: ਮੈਨੂੰ
0: ਤੈਨੂੰ ਖਾ ਗਿਆ ਕਿ ਪੱਟ ਦੀ ਏ ਡੋਰੀਏ ਤੈਨੂੰ ਖਾ ਗਿਆ ਕਿ ਪੱਟ ਦੀ ਏ ਡੋਰੀਏ ਰੂਪ ਰੱਜ ਕੇ ਹੰਡਾਇਆ ਬੀਨ ਗੋਰੀਏ
1: ਮੇਰਾ ਫਾਲਟ ਨਹੀਂ
0: ਰੱਜ ਕੇ ਹੰਡਾਇਆ ਬੀਨ ਗੋਰੀਏ

0: ਨਵਾਂ ਸਰੀਰ ਤੇਰਾ ਢਿੱਲਾ ਹੋ ਗਿਆ ਸਹੁਰੇ ਆਈ ਨੂੰ ਮਹੀਨਾ ਇੱਕ ਹੋਇਆ ਹੁੰਦਵਾਂ ਸਰੀਰ ਤੇਰਾ ਢਿੱਲਾ ਹੋ ਗਿਆ ਸਹੁਰੇ ਆਈ ਨੂੰ ਮਹੀਨਾ ਇੱਕ ਹੋਇਆ
1: गल्लांबात करांगे पिछला वीक गैर हाजरी लग गई सी ते अज काफी सारी गल्लांबात जमा हुई मियां सारियां थोड़े नाल करन दी कोशिश करांगे ਤੁਸੀਂ ਸ਼ਾਮਿਲ ਹੋਣਾ ਹੋਇਆ ਤਾਂ 403-717-1947 ਸਟੂਡੀਓ ਦਾ ਨੰਬਰ
2: ਵੈਸਟਰਨ ਫ੍ਰਸਟ੍ਰੇਸ਼ਨ ਵਿਦ ਆਟਵਾ
1: ਤੁਸੀਂ ਸ਼ਾਮਿਲ ਹੋ ਸਕਦੇ ਹੋ 4037171947 ਕੇਦੀਪ ਤੇ ਜਗਮੋਹਨ ਕੌਰ ਦੀ ਜੋੜੀ ਵੀ ਬੜੀ ਦਿਲਚਸਪ ਜੋੜੀ ਰਹੀ ਹੈ ਆਪਣੇ ਜ਼ਮਾਨੇ ਦੀ
2: ਇਕਨੋਮੀ ਰਨਸ ਔਨ ਐਨਰਜੀ
1: ਖੈਰ ਕਮਰਸ਼ਲ ਸਨੇਹ ਲੈ ਲਈਏ ਫਿਰ ਉਹ ਤੋਂ ਬਾਅਦ ਗੱਲਾਂ ਕਰਦੇ ਹਾਂ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸਾਡੇ ਸਪੋਂਸਰ ਨੇ ਸੱਤ ਸਟੋਰ ਹੋ ਗਏ ਆ 3690 ਵੈਸਟ ਵਿੰਡ ਡਰਾਈਵ ਤੋਂ ਸ਼ੁਰੂ ਕੀਤਾ ਸੀਗਾ ਤੇ 80 ਐਵਨੂ ਟੈਰਾਡੇਲ ਡਰਾਈਵ ਦੇ ਕਾਰਨਰ ਤੇ 64 ਐਵਨੂ ਤੇ ਫਾਲਕਨ ਰਿਜ ਬੁਲੇਵਾਰਡ ਮੇਟਿਸ ਟ੍ਰੇਲ ਐਂਡ 104 ਐਵਨੂ ਸਿਟੀ ਸਕੇਪ ਸਕੇਅਰ 128 ਐਵਨੂ ਤੇ ਰੈਡਮਬਰ ਗੇਟ ਰੈਡ ਸਟੋਨ 144 ਐਵਨੂ ਕਾਰਿੰਗਟਨ ਬੁਲੇਵਾਰਡ ਕਾਰਿੰਗਟਨ ਏਲਟਰੀ ਦੇ ਵਿੱਚ ਸੱਤਵੀਂ ਲੋਕੇਸ਼ਨ ਖੁੱਲ ਗਈ ਹੈ ਮੇਨ ਸਟਰੀਟ ਤੇ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਕਰਨ ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਸਾਂਝਾ ਨੰਬਰ ਇੱਕੋ ਹੀ ਹੈ 403-835-2222 4038-35-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਜਾਂ ਫੈਮਿਲੀ ਲਾ ਤੇ ਜਾਂ ਫਿਰ ਕ੍ਰਿਮੀਨਲ ਕੇਸ ਤੁਹਾਡੇ ਤੋਂ ਬਣ ਗਿਆ 403-285-7070 ਨੰਬਰ ਆ ਉਹਨਾਂ ਦਾ 403-285-7070 ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਤੇ ਕਾਫੀ ਵੱਡਾ ਟੋਇੰਗ ਦਾ ਫਲੀਟ ਉਹਨਾਂ ਕੋਲੇ ਕੋਈ ਹੈਵੀ ਇਕਵਿਪਮੈਂਟ ਵੀ ਤੁਸੀਂ ਟੋ ਕਰਾਉਣਾ ਤਾਂ ਉਹਨਾਂ ਕੋਲੇ ਟੋ ਟਰੱਕ ਹਰ ਕਿਸਮ ਦਾ ਹੈਗਾ ਰੇਟ ਕਹਿੰਦੇ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਚੰਗਾ ਲੱਗੂ ਤੁਹਾਨੂੰ ਸਸਤਾ ਪਊਗਾ ਤਾਂ ਤੁਸੀਂ ਕਾਲ ਕਰ ਸਕਦੇ ਹੋ ਉਹਨਾਂ ਨੂੰ 403-470-8697 ਤੇ 403-470-8697 ਤੇ ਕਾਲ ਕਰ ਸਕਦੇ ਹੋ A1 ਟੋਇੰਗ ਨੂੰ PNG ਐਕਸਕਵੇਟਿੰਗ ਡੈਮੋਲੇਸ਼ਨ ਪੁਰਾਣੇ ਘਰ ਢਾ ਕੇ ਜਾਂ ਨਵੀਂ ਸਬ ਡਿਵੀਜ਼ਨ ਲਾਟ ਡੇਕ ਕਰਵਾਉਣਾ ਤਾਂ ਗੁਰਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੇਸ਼ਨ ਐਕਸਕਵੇਟਿੰਗ ਐਂਡ ਸਰਵਿਸਿਜ਼ ਦਾ 403-818-2821 ਨੰਬਰ ਆ ਉਹਨਾਂ ਦਾ 403-818-2821 ਰਿਓ ਬੈਂਕ ਕਠਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਤੇ ਬੁਕਿੰਗ ਲਈ 403-633-2000 ਨੰਬਰ ਹੈ ਰਿਓ ਬੈਂਕ ਕਠਾਲ ਦਾ 403-633-2000 ਤੇ ਤੁਸੀਂ ਕਾਲ ਕਰਕੇ ਉਹਨਾਂ ਨੂੰ ਬੁਕਿੰਗ ਕਰ ਸਕਦੇ ਹੋ ਇਸ ਸਨ ਸਾਡੇ ਸਪੋਂਸਰਸ ਬਹੁਤ ਬਹੁਤ ਧੰਨਵਾਦ ਬਹੁਤ ਲੰਬੇ ਅਰਸੇ ਤੋਂ ਸਪੋਰਟ ਕਰਦੇ ਨੇ ਪ੍ਰੋਗਰਾਮ ਦੀ ਤੇ ਤੁਹਾਡੇ ਤੱਕ ਪ੍ਰੋਗਰਾਮ ਨੂੰ ਪਹੁੰਚਾਉਣ ਲਈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਗੱਲਬਾਤ ਅਲਬਰਟਾ ਤੋਂ ਸ਼ੁਰੂ ਕਰ ਲੈਣੇ ਆ ਬੀਬੀ ਸਾਡੇ ਪ੍ਰੀਮੀਅਰ ਡੈਨੀਅਲ ਸਮਿਥ ਕਿਉਂਕਿ ਰੈਫਰੈਂਡਮ ਦੇ ਵਿੱਚ ਤਕਰੀਬਨ ਇੱਕ ਮਹੀਨਾ ਰਹਿ ਗਿਆ ਤੇ ਕਾਫੀ ਜ਼ੋਰ ਲੱਗਿਆ ਹੋਇਆ ਪ੍ਰੋ ਫਾਰਐਵਰ ਕੈਨੇਡੀਅਨ ਜਾਂ ਪ੍ਰੋ ਅਲਬਰਟਾ ਸੋਰੀ ਪ੍ਰੋ ਕੈਨੇਡੀਅਨ ਤੇ ਜਿਹੜਾ ਪ੍ਰਚਾਰ ਹਰ ਜਗ੍ਹਾ ਤੇ ਹੋ ਰਿਹਾ ਵੀ ਕੈਨੇਡਾ ਦੇ ਵਿੱਚ ਰਹਿਣਾ ਪਰ ਕੁਐਸਚਨ ਜਿਹੜੇ ਹੈਗੇ ਆ ਉਹ ਥੋੜੇ ਜਿਹੇ ਟ੍ਰਿਕੀ ਆ ਤੇ ਉਹਦੇ ਕਰਕੇ ਕਾਫੀ ਭੰਬਲ ਭੂਸਾ ਜਿਹਾ ਪਿਆ ਹੋਇਆ ਕਿ ਲੋਕ ਆਫਟਰ ਆਲ ਕਿਵੇਂ ਇਹ ਮੈਨੇਜ ਕਰਨਗੇ ਇਸ ਚੀਜ਼ ਨੂੰ ਮੇਲ ਇਨ ਬੈਲਟ ਜਿਹੜੇ ਲੋਕਾਂ ਨੇ ਤਕਰੀਬਨ ਬਹੁਤ ਵੱਡੀ ਤਾਦਾਦ ਚ ਪਹਿਲੀ ਵਾਰ ਹੋਇਆ 2023 ਦੇ ਵਿੱਚ ਪ੍ਰੋਵਿੰਸ਼ਲ ਇਲੈਕਸ਼ਨ ਦੇ ਵੇਲੇ 60,000 ਮੇਲ ਇਨ ਬੈਲਟ ਮੰਗਵਾਏ ਸੀ ਲੋਕਾਂ ਨੇ ਰਿਕੁਐਸਟ ਕੀਤੀ ਸੀਗੀ ਤੇ ਐਤਕੀ ਜਿਹੜਾ ਰੈਫਰੈਂਡਮ ਦੇ ਲਈ ਹਾਫ ਮਿਲੀਅਨ ਤੋਂ ਉੱਪਰ ਟੱਪ ਗਿਆ ਕੰਮ ਹਲੇ ਵੀ ਇੱਕ ਹਫ਼ਤਾ ਕੁ ਹੈਗਾ ਜਿਹੜਾ ਕਿ ਲੋਕਾਂ ਨੇ ਬੈਲਟ ਘਰੇ ਮੰਗਾ ਲਏ ਆ ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲਾਂ ਬਾਤਾਂ ਕੀਤੀਆਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ 10 ਕੁਐਸਚਨ ਉਹਦੇ ਵਿੱਚ ਪਹਿਲਾ ਕੁਐਸਚਨ ਇਹ ਹੈ ਕਿ ਤੁਸੀਂ ਕੈਨੇਡਾ 'ਚ ਰਹਿਣਾ ਜਾਂ ਨਹੀਂ

0: ਰਹਿਣਾ ਉਦੋਂ ਗਾਹਾਂ ਫਿਰ ਅਗਲੇ ਹੋਰ ਕੁਐਸਚਨ ਜਿਹੜੇ ਹੈਗੇ ਕਾਫੀ ਸਾਰੇ ਕੁਐਸਚਨ ਜਿਹੜੇ ਹੈਗੇ ਆ ਇਮੀਗ੍ਰੇਸ਼ਨ ਨਾਲ ਰਿਲੇਟਡ ਆ ਵੱਖਰੇ ਵੱਖਰੇ ਉਹ ਇੱਕ ਦੂਜੇ ਨੂੰ ਐਕਚੁਅਲੀ ਓਵਰਲੈਪ ਕਰਦੇ ਨੇ ਤਾਂ ਪਰ ਉਹ ਹੁਣ ਇਮੀਗ੍ਰੇਸ਼ਨ ਨਾਲ ਰਿਲੇਟਡ ਨੇ ਤੇ ਪਰ ਇਹ ਦੋ ਦੋ ਤਿੰਨ ਤਿੰਨ ਲਾਈਨਾਂ ਦਾ ਇੱਕ ਕੁਐਸਚਨ ਹੈ ਹਰੇਕ ਕੁਐਸਚਨ ਦਾ ਇੱਕ ਬੈਲਟ ਹੈ ਸੋ 10 ਬੈਲਟ ਜਿਹੜੇ ਤੁਹਾਨੂੰ ਮਿਲਣੇ ਆ ਉਹ ਟਾਈਮ ਕੰਜ਼ਿਊਮਿੰਗ ਉੱਥੇ ਬਹੁਤ ਹੋਊਗਾ ਜਦੋਂ ਵੋਟਾਂ ਪਾਉਣ ਜਾਣਾ ਇਹੀ ਡਰ ਹੈ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਵੀ ਆਫਟਰ ਆਲ ਕਿੰਨੇ ਕੁ ਲੋਕ ਵੋਟ ਪਾਉਣ ਨਿਕਲਣਗੇ ਤੇ ਉਸ ਲਾਈਨਅਪ ਤੋਂ ਡਰਦੇ ਆ ਜਾਂ ਜਿਹੜਾ ਟਾਈਮ ਲੱਗਦਾ ਉਹ ਤੋਂ ਡਰਦੇ ਆ ਕਿੰਨੇ ਕੁ ਲੋਕ ਵੋਟ ਪਾਉਣ ਜਾਣਗੇ ਇਹ ਕਾਫੀ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਪਰ ਸਾਡੇ ਡੈਨੀਅਲ ਸਮਿਥ ਪ੍ਰੀਮੀਅਰ ਜਿਹੜੇ ਹੈਗੇ ਨੇ ਉਹਨਾਂ ਨੇ ਪਿੱਛੇ ਜੇ ਇੱਕ ਮੇਰੇ ਖਿਆਲ ਕੱਲ ਹੀ ਬੜੀ ਇਮੋਸ਼ਨਲ ਸਪੀਚ ਦਿੱਤੀ ਹੈ ਜਿੱਥੇ ਬੀਸੀ ਦੇ ਸਾਬਕਾ ਪ੍ਰੀਮੀਅਰ ਗਲੈਨ ਕਲਾਰਕ ਤੇ ਰਿਫੋਰਮ ਦੇ ਫਾਊਂਡਰ ਰਿਫੋਰਮ ਪਾਰਟੀ ਦੇ ਫਾਊਂਡਰ ਪ੍ਰੈਸਟਨ ਮੈਨਿੰਗ ਇਹ ਤਿੰਨ ਜਾਣੇ ਉੱਥੇ ਮੇਰੇ ਖਿਆਲ ਕੋਈ ਪੈਨਲ ਹੈ ਜਾਂ ਕੋਈ ਇਹਨਾਂ ਨੂੰ ਬਣਾਇਆ ਹੋਇਆ ਇਸ ਰੈਫਰੈਂਡਮ ਨੂੰ ਲੈ ਕੇ ਇੱਕ ਐਡਵਾਈਜ਼ਰੀ ਪੈਨਲ ਸੋ ਉਹਦੇ ਵਿੱਚ ਪ੍ਰੈਸਟਨ ਮੈਨਿੰਗ ਸਾਹਿਬ ਵੀ ਬੈਠੇ ਸੀ ਤਾਂ ਉੱਥੇ ਬੜੀ ਪ੍ਰੀਮੀਅਰ ਨੇ ਇਮੋਸ਼ਨਲ ਸਪੀਚ ਦਿੱਤੀ ਅਤੇ ਹੁਣ ਬਹੁਤ ਲੋਕ ਇਸ ਸਪੀਚ ਨੂੰ ਆਪੋ ਆਪਣੇ ਢੰਗ ਨਾਲ ਲੈ ਰਹੇ ਆ ਜਿਹੜੇ ਆਬਵੀਅਸਲੀ ਸਪੋਰਟਰ ਹੈ ਉਹ ਤਾਂ ਗੋ ਡੈਨੀ ਗੋ ਅਤੇ ਜਿਹੜੇ ਕ੍ਰਿਟਿਕਸ ਨੇ ਉਹ ਵੱਖਰੇ ਢੰਗ ਨਾਲ ਲੈ ਰਹੇ ਨੇ ਜਾਂ ਵਿਰੋਧੀ ਧਿਰ ਪਾਰਟੀ ਵਾਲੇ ਉਹ ਵੱਖਰੇ ਢੰਗ ਨਾਲ ਲੈ ਰਹੇ ਨੇ ਕੋਈ ਇਹਨੂੰ ਇਹ ਕਹਿ ਰਿਹਾ ਕਿਉਂਕਿ ਇਹ ਰੈਫਰੈਂਡਮ ਵਾਲਾ ਪੰਗਾ ਤਾਂ ਲੈ ਲਿਆ ਅਤੇ ਹੁਣ ਸੱਪ ਦੇ ਮੂੰਹ 'ਚ ਖੋੜ ਕੇਲੀ ਵਾਲਾ ਕੰਮ ਹੈ ਟੋਆ ਇੰਨਾ ਕੁ ਵੱਡਾ ਪੱਟ ਲਿਆ ਉਹ 'ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨਿਕਲਣਾ ਔਖਾ ਹੈ ਨਾ ਤਾਂ ਰੈਫਰੈਂਡਮ ਕੈਂਸਲ ਕੀਤਾ ਜਾ ਸਕਦਾ ਰੈਫਰੈਂਡਮ ਤੋਂ ਬਾਅਦ ਰਿਜ਼ਲਟ ਕੀ ਆਉਣਾ 140 ਮਿਲੀਅਨ ਦੇ ਤਕਰੀਬ ਖਰਚਾ ਹੋ ਜਾਣਾ ਅਤੇ ਇਹ ਸਾਰੀਆਂ ਜਿਹੜੇ ਸਵਾਲ ਹੈਗੇ ਆ ਉਹਦੇ ਕਾਰਨ ਕਾਫੀ ਪ੍ਰੀਮੀਅਰ ਸਟ੍ਰੈਸਡ ਆਊਟ ਦੱਸਦੇ ਹੁੰਦੇ ਆ ਅਤੇ ਇਹ ਇਮੋਸ਼ਨਲ ਸਪੀਚ ਦੇ ਵਿੱਚ ਮੇਨਲੀ ਉਹ ਇਮੋਸ਼ਨਲ ਇਸ ਕਰਕੇ ਹੋਏ ਇਕੁਅਲਾਈਜੇਸ਼ਨ ਪੇਮੈਂਟ ਅਤੇ ਪਾਈਪ ਲਾਈਨਾਂ ਨੂੰ ਲੈ ਕੇ ਕਿ ਸਾਡਾ ਪੈਸਾ ਅਸੀਂ ਬਹੁਤ ਆਟਵਾਂ ਨੂੰ ਦਿੰਦੇ ਹਾਂ ਸਾਨੂੰ ਉਹਨਾਂ ਵਾਪਸ ਨਹੀਂ ਆਉਂਦਾ ਸਾਡੇ ਕੋਲ ਜਿਹੜੇ ਰਿਸੋਰਸਿਸ ਨੇ ਜੇ ਹੈ ਅਤੇ ਉਹ ਹੈ ਉਹ ਕਾਫੀ ਕੁਛ ਮੈਂ ਤੁਹਾਨੂੰ ਉਹਨਾਂ ਦੀ ਸਪੀਚ ਹੀ ਸੁਣਾ ਦੇਣਾ ਕਿਉਂਕਿ ਇਹ ਗੱਲਾਂ ਬਾਤਾਂ 'ਚ ਸਵਾਦ ਜਾ ਨਹੀਂ ਆਉਣਾ ਅਤੇ ਸਪੀਚ ਸੁਣ ਕੇ ਤੁਸੀਂ ਦੇਖੋਗੇ ਬਹੁਤ ਸਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਅਤੇ ਸੋਸ਼ਲ ਮੀਡੀਆ 'ਤੇ ਬਹੁਤ ਕੁਛ ਚੱਲਦਾ ਇਹੀ ਸਪੀਚ ਨੂੰ ਲੈ ਕੇ ਕਾਫੀ ਚਰਚਾ ਦਾ ਵਿਸ਼ਾ ਸਪੀਚ ਬਣੀ ਹੋਈ ਹੈ ਕਈ ਗੋਰੇ ਟਿਕਟੋਕ 'ਤੇ ਪਾ ਰਹੇ ਹੈ ਕਿ ਪ੍ਰੀਮੀਅਰ ਆਪਣੇ ਆਪ ਨੂੰ ਪੂਰਾ ਜ਼ੋਰ ਲਾ ਕੇ ਰੋਣ ਦੀ ਕੋਸ਼ਿਸ਼ ਕਰ ਰਿਹਾ ਇਮੋਸ਼ਨਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੋ ਖੈਰ ਸੁਣਦੇ ਹਾਂ ਉਦੋਂ ਬਾਅਦ ਮੈਂ ਵਾਪਸ ਆਉਣਾ
1: Oil and gas pay for a large share of our schools, our hospitals, and our economy runs on energy. Oil and gas pay for a large share of our schools, our hospitals, and our roads, and a good share of Canada's as well. And for years, it felt as though Ottawa was working to shut our economy down. We watched pipelines canceled. We watched a law passed that Albertans came to call the No New Pipelines Act. We watched an emissions cap aimed at one industry, ours, in essentially one region, Alberta, and electricity regulations that would have made it hard to keep the lights on in one of the coldest places in the country. Meanwhile, Western Canadians send roughly twice as much of their taxes to Ottawa as they do to their provincial governments. Year after year, Ottawa sent far more than came back. And far too often, we were told we were the problem. So when a proud, hardworking people feel their contribution is taken for granted and their livelihood is treated as something to be phased out, some begin to ask a painful question. Does this country actually want us?
0: ਕਈ ਵਾਰ ਉਹ ਬੜਾ ਮੁਸ਼ਕਿਲ ਨਾਲ ਆਪਣੇ ਆਪ ਨੂੰ ਉਹਨਾਂ ਨੇ ਕੰਟਰੋਲ ਕੀਤਾ ਤੁਸੀਂ ਸੁਣਿਆ ਕਿਸ ਤਰ੍ਹਾਂ ਇਮੋਸ਼ਨਲ ਹੋਏ ਨੇ

ਹੈ ਕਿ ਇਸ ਚੀਜ਼ ਨੂੰ ਕਿ ਅਲਬਰਟਾ ਬਹੁਤਾ ਬਹੁਤੇ ਪੈਸੇ ਆਟਵਾ ਨੂੰ ਭੇਜਦਾ ਤੇ ਸਾਨੂੰ ਵਾਪਸ ਘੱਟ ਆਉਂਦੇ ਆ ਤੇ ਸਾਡੀ ਇਕਾਨਮੀ ਜਿਹੜੀ ਐਨਰਜੀ ਤੇ ਚੱਲਦੀ ਹੈ ਸਾਡੇ ਕੋਲੇ ਤੇਲ ਹੈ ਨੈਚੁਰਲ ਗੈਸ ਹੈ ਤੇ ਉਹਦੀ ਅਟਵਾ ਜਿਹੜੀ ਗਵਰਨਮੈਂਟ ਹੈ ਕੇਅਰ ਨਹੀਂ ਕਰਦੀ ਇਕੁਅਲਾਈਜੇਸ਼ਨ ਪੇਮੈਂਟ ਜਿਹੜੀ ਕਿ ਬਹੁਤ ਵਾਰ ਆਪਾਂ ਇੱਥੋਂ ਵੀ ਗੱਲਾਂ ਬਾਤਾਂ ਕੀਤੀਆਂ ਅਕਸਰ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਉਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਇਕੁਅਲਾਈਜੇਸ਼ਨ ਪੇਮੈਂਟ ਦਾ ਜਿਹੜਾ ਫਾਰਮੂਲਾ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ 1972 ਦੇ ਵਿੱਚ ਕਿਤੇ ਜਾ ਕੇ ਇਹ ਫਾਰਮੂਲਾ ਬਣਾਇਆ ਸੀ ਉਸ ਵਕਤ ਦੀ ਕੈਨੇਡੀਅਨ ਗਵਰਨਮੈਂਟ ਨੇ ਕਿ ਜਿਹੜੇ ਪ੍ਰੋਵਿੰਸ ਕੁਛ ਗੁੱਡ ਰੈਵਨਿਊ ਜਿਨ੍ਹਾਂ ਕੋਲ ਹੈਗਾ ਉਹ ਇੱਕ ਜਨਰਲ ਅਕਾਊਂਟ ਦੇ ਵਿੱਚ ਸਾਰਾ ਜਾ ਕੇ ਸ਼ੇਅਰ ਹੁੰਦਾ ਫਿਰ ਕੁਛ ਬਾਕੀ ਪ੍ਰੋਵਿੰਸ ਜਿਨ੍ਹਾਂ ਕੋਲ ਰੈਵਨਿਊ ਸੋਰਸਿਸ ਘੱਟ ਨੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਜਾਂਦਾ ਤੇ ਤਾਂ ਕਿ ਸਾਰਿਆਂ ਦਾ ਜਿਹੜਾ ਲਿਵਿੰਗ ਸਟੈਂਡਰਡ ਆ ਉਹ ਤਕਰੀਬਨ ਇਕੁਅਲ ਜਾ ਰਹੇ ਇਸ ਕਰਕੇ ਉਹ ਫੰਡ ਹੈਗਾ ਲੰਬਾ ਚੌੜਾ ਕੰਮ ਹੈ ਉਹਦਾ ਗੱਲ ਪਰ ਆਪਾਂ ਮੇਨ ਹੁਣ ਮਸਲਾ ਜਿਹੜਾ ਇੱਥੇ ਇਹ ਆ ਜਾਂਦਾ ਕਿ ਇਹ ਜੇ ਇੰਨੀ ਦੇਰ ਦਾ ਫਾਰਮੂਲਾ ਸੈਟਅਪ ਕੀਤਾ ਹੈ ਉਸ ਵਕਤ ਦੀ ਕੈਨੇਡੀਅਨ ਸਰਕਾਰ ਨੇ ਕੀਤਾ ਸੀ ਤੇ ਫਿਰ ਅਲਬਰਟਾ ਦੇ ਪ੍ਰੀਮੀਅਰ ਨੂੰ ਉਦੋਂ ਹੀ ਕਿਉਂ ਯਾਦ ਆਉਂਦਾ ਹੈ ਜਦੋਂ ਉੱਥੇ ਆਟਵਾ ਚ ਸਰਕਾਰ ਲਿਬਰਲ ਹੁੰਦੀ ਹੈ ਜਦੋਂ ਕੰਜ਼ਰਵੇਟਿਵ ਸਰਕਾਰ ਹੁੰਦੀ ਹੈ ਉਦੋਂ ਇਹ ਗੱਲਾਂ ਕਿਉਂ ਨਹੀਂ ਯਾਦ ਆਉਂਦੀਆਂ ਉਦੋਂ ਇਹ ਰੋਣ ਪਿੱਟਣ ਕਿਉਂ ਨਹੀਂ ਕੀਤਾ ਜਾਂਦਾ ਉਦੋਂ ਕਿਉਂ ਨਹੀਂ ਕਿਹਾ ਜਾਂਦਾ ਕਿ ਸਾਡਾ ਹੱਲ ਕਰੋ ਕੋਈ ਕੰਜ਼ਰਵੇਟਿਵ ਤਾਂ ਫਿਰ ਤੁਹਾਡੀ ਸਰਕਾਰ ਹੋ ਗਈ ਹੁਣ 10 ਸਾਲ ਜੇ ਆਪਾਂ ਬ੍ਰਾਇਨ ਮਲਰੂਨੀ ਨੂੰ ਛੱਡ ਵੀ ਦਈਏ ਕਿਉਂਕਿ ਉਹ ਪ੍ਰੋਗਰੈਸਿਵ ਕੰਜ਼ਰਵੇਟਿਵ ਸੀਗੇ ਤੇ ਉਦੋਂ ਬਾਅਦ ਪ੍ਰੋਗਰੈਸਿਵ ਕੰਜ਼ਰਵੇਟਿਵ ਤੇ ਰਿਫੋਰਮ ਨੂੰ ਮਰਜ ਕਰਕੇ ਜਿਹੜੀ ਕਿ ਰਿਫੋਰਮ ਪਾਰਟੀ ਵੈਸਟਰਨ ਪਾਰਟੀ ਸੀਗੀ ਉਹਦਾ ਫਾਊਂਡਰ ਜਿਹੜੇ ਹੈਗੇ ਪ੍ਰੈਸਟਨ ਮੈਨਿੰਗ ਸੀਗੇ ਉਹ ਮਰਜ ਕਰਕੇ ਬਣਾਈ ਗਈ ਤੇ ਉਦੋਂ ਮੁੜ ਕੇ ਸਟੀਵਨ ਹਾਰਪਰ ਪ੍ਰਧਾਨ ਮੰਤਰੀ ਬਣੇ ਤੇ ਜੇਸਨ ਕੈਨੀ ਸਾਹਿਬ ਸੈਕਿੰਡ ਮੋਸਟ ਪਾਵਰਫੁਲ ਪਰਸਨ ਸੀ ਇਨ ਦਾ ਗਵਰਨਮੈਂਟ ਦੋਨੋਂ ਬੰਦੇ ਕੈਲਗਰੀ ਦੇ ਸੀ ਦੋਨੋਂ ਬੰਦੇ ਅਲਬਰਟਾ ਦੇ ਸੀ ਤੇ ਉਦੋਂ ਤੁਹਾਨੂੰ ਇਹ ਗੱਲਾਂ ਕਿਉਂ ਨਹੀਂ ਯਾਦ ਆਉਂਦੀਆਂ ਸਵਾਲ ਇੱਥੇ ਖੜਾ ਹੋ ਜਾਂਦਾ ਫਿਰ ਆ ਕੇ ਜਿਹੜਾ ਤੁਸੀਂ ਹੁਣ ਰੋਣ ਪਿੱਟਣ ਕਰ ਰਹੇ ਹੋ ਜਦੋਂ ਹਾਰਪਰ ਸੀਗਾ ਉੱਥੇ ਜਿਸਨ ਕੈਨੀ ਸੀਗਾ ਉੱਥੇ ਉਦੋਂ ਫਿਰ ਕਿਉਂ ਨਹੀਂ ਇਕੁਅਲਾਈਜੇਸ਼ਨ ਪੇਮੈਂਟ ਜਿਹੜਾ ਫਾਰਮੂਲਾ ਉਦੋਂ ਤੁਸੀਂ ਰਿਵਾਈਜ਼ ਕਰ ਦਿੰਦੇ ਅਮੈਂਡ ਕਰ ਦਿੰਦੇ ਕਿਉਂਕਿ ਪਤਾ ਹੈ ਕਿ ਉਹ ਅਮੈਂਡ ਨਹੀਂ ਹੋਣਾ ਇੰਨਾ ਇੱਦਾਂ ਉਹ ਕੰਸਟੀਟਿਊਸ਼ਨਲ ਇਸ਼ੂ ਹੈ ਉਹਦੇ ਲਈ ਯੂਨੈਨੀਮਸ ਡਿਸੀਜਨ ਚਾਹੀਦਾ ਮੈਜੋਰਿਟੀ ਪ੍ਰੋਵਿੰਸਿਸ ਦਾ ਸੋ ਜੇ ਸਾਰਾ ਕੁਛ ਪਤਾ ਹੈ ਤੇ ਫਿਰ ਜਦੋਂ ਲਿਬਰਲ ਗੌਰਮੈਂਟ ਆ ਜਾਂਦੇ ਉਦੋਂ ਤੁਸੀਂ ਰੋਣ ਪਿੱਟਣ ਲੱਗ ਜਾਂਦੇ ਹੋ ਜਿਸ ਤੱਕ ਪਾਈਪਲਾਈਨਾਂ ਦਾ ਗੱਲ ਹੈ ਹੁਣ ਟਰਾਂਸ ਮਾਊਂਟੇਨ ਪਾਈਪਲਾਈਨ ਹੈ ਜਿਹੜੀ ਟਵਿਨ ਕੀਤੀ ਜਿਹੜੀ ਪਹਿਲਾਂ ਚੱਲਦੀ ਸੀ ਇੱਕ ਸਿੰਗਲ ਪਾਈਪਲਾਈਨ ਚੱਲਦੀ ਸੀ ਬੀਸੀ ਨੂੰ ਤੇ ਉਹਦੇ ਨਾਲ ਨਾਲ ਇੱਕ ਹੋਰ ਪਾਈਪਲਾਈਨ ਵਿਛਾਈ ਗਈ ਜਦੋਂ ਕਿ ਕੰਪਨੀ ਸੀ ਹੱਥ ਖੜੇ ਕਰ ਗਈਆਂ ਸੀ ਕਿਉਂਕਿ ਰਸਤੇ ਇੰਡੀਜਨਸ ਲੈਂਡ ਪੈਂਦੀ ਸੀ ਤੇ ਬਹੁਤ ਸਾਰੇ ਹੋਰ ਵਿਰੋਧਤਾ ਹੋ ਰਹੀ ਸੀਗੀ ਤੇ ਉਹ ਟਵਿਨ ਕੀਤੀ ਉਹ ਕਿਹਨੇ ਕੀਤੀ ਉਹ ਕੀਤੀ ਜਸਟਿਨ ਟਰੂਡੋ ਨੇ ਉਦੋਂ ਲਿਬਰਲ ਸਰਕਾਰ ਸੀ ਜਸਟਿਨ ਟਰੂਡੋ ਦੀ ਸਰਕਾਰ ਸੀ ਹਾਲਾਂਕਿ ਉਦੋਂ ਵੀ ਬਹੁਤ ਰੌਲਾ ਰੱਪਾ ਪਿਆ ਕਿ ਇੰਨੇ ਬਿਲੀਅਨ ਡਾਲਰ ਕਿਉਂ ਟੈਕਸਪੇਅਰ ਦਾ ਖਰਚਾ ਕੀਤਾ ਜਾ ਰਿਹਾ 34-35 ਬਿਲੀਅਨ ਡਾਲਰ ਦੇ ਵਿੱਚ ਮੇਰੇ ਖਿਆਲ ਉਹ ਪਾਈਪਲਾਈਨ ਟੋਟਲ ਕਾਸਟ ਕੀਤੀ ਹੈ ਪਰ ਉਹ ਐਡਵਾਂਟੇਜ ਤਾਂ ਅਲਬਰਟਾ ਹੀ ਹੈ ਨਾ ਕਿਉਂਕਿ ਅਲਬਰਟਾ ਦਾ ਤੇਲ ਦੁੱਗਣਾ ਜਾਣ ਲੱਗ ਗਿਆ ਪਹਿਲਾਂ ਨਾਲੋਂ ਬੀਸੀ ਡੀ ਪੋਰਟ ਤੇ ਉਦੋਂ ਵੀ ਜਿਹੜੀ ਲਿਬਰਲ ਸਰਕਾਰ ਸੀਗੀ ਤੇ ਹੁਣ ਕਾਰਨੀ ਸਾਹਿਬ ਆਏ ਹੈ ਤੇ ਕਾਰਨੀ ਸਾਹਿਬ ਤਾਂ ਜ਼ਿਆਦਾ ਫੋਕਸ ਹੀ ਅਲਬਰਟਾ ਦੀ ਐਨਰਜੀ ਨੈਚੁਰਲ ਗੈਸ ਤੇ ਆਇਲ ਤੇ ਕਰ ਰਹੇ ਤੇ ਪਾਈਪਲਾਈਨਾਂ ਇੰਟਰਪ੍ਰੋਵਿੰਸ਼ੀਅਲ ਤੇ ਬਹੁਤ ਜ਼ਿਆਦਾ ਫੋਕਸ ਕਰ ਰਹੇ ਆ ਪਿਛਲੀ ਵਾਰ ਜਦੋਂ ਮਿਲ ਕੇ ਗਏ ਰੈਡੀ ਰਾ ਕੇ ਤੇ ਉਦੋਂ ਮੈਡਮ ਡੈਨਲ ਸਮਿਥ ਨੇ ਖੁਦ ਕਿਹਾ ਕਹਿੰਦੀ ਇੰਨੀ ਵਾਰ ਤਾਂ ਮੈਂ ਆਪਣੇ ਘਰ ਵਾਲੇ ਨੂੰ ਨਹੀਂ ਮਿਲੀ ਜਿੰਨੀ ਵਾਰ ਤੁਹਾਨੂੰ ਮਿਲ ਚੁੱਕੀ ਹਾਂ ਕਿਉਂਕਿ ਪ੍ਰੀਮੀਅਰ ਕਾਰ ਨੇ ਪਿਛਲੇ 17-18 ਮਹੀਨਿਆਂ ਦੇ ਵਿੱਚ ਅਲਬਰਟਾ ਦੇ 10 ਗੇੜੇ ਮਾਰ ਗਏ ਇਹ ਉਹਨਾਂ ਨੇ ਮੀਡੀਆ ਨੂੰ ਐਡਰੈਸ ਕਰਦਿਆਂ ਕਿਹਾ ਜਦੋਂ ਉੱਥੇ ਮੀਡੀਆ ਕਾਨਫਰੰਸ ਲੋਕ ਮੀਡੀਆ ਨੂੰ ਐਡਰੈਸ ਕਰ ਰਹੇ ਸੀ ਕਿ ਮੈਂ ਇਹਨੇ ਇੰਨੀ ਵਾਰ ਆਪਣੇ ਹਸਬੈਂਡ ਨੂੰ ਨਹੀਂ ਮਿਲੀ ਜਿੰਨੀ ਵਾਰ ਤੁਹਾਨੂੰ ਮਿਲਣੀ ਹੈ ਕਿਉਂਕਿ ਤੁਸੀਂ ਇੰਨੀ ਵਾਰ ਵਿਜ਼ਿਟ ਕੀਤਾ ਅਲਬਰਟਾ ਸੋ ਹੁਣ ਪ੍ਰਧਾਨ ਮੰਤਰੀ ਜੇ ਤੁਹਾਡੇ ਸੂਬੇ ਚ ਇੰਨਾ ਆ ਰਿਹਾ ਹੈ ਅਟੈਂਸ਼ਨ ਪੇ ਕਰ ਰਿਹਾ ਤੇ ਫਿਰ ਤੁਸੀਂ ਆਹ ਰੋਣ ਪਿੱਟਣ ਕਿਉਂ ਬਈ ਕਿਉਂ ਕਰ ਰਹੇ ਹੋ ਇਹ ਕੀ ਇਹ ਕੋਈ ਹੋਰ ਏਜੰਡਾ ਇਹਦੇ ਪਿੱਛੇ ਕਿਉਂਕਿ ਪਾਈਪਲਾਈਨਾਂ ਤੇ ਉਹ ਫੋਕਸ ਕਰ ਰਹੇ ਨੇ ਉਦੋਂ ਪਹਿਲਾਂ ਜਸਟਿਨ ਟਰੂਡੋ ਨੇ ਟਵਿਨ ਕੀਤੀ ਹੈ ਜੇ ਹਾਰਪਰ ਨੇ ਵੱਧ ਕੰਮ ਕੀਤਾ ਤਾਂ ਦੱਸ ਦਿਓ ਹਾਰਪਰ 10 ਸਾਲ ਕੰਜ਼ਰਵੇਟਿਵ ਸਰਕਾਰ ਰਹੀ ਹੈ ਦੋਨੋਂ ਬੰਦੇ ਕੈਲਗਰੀ ਦੇ ਸੀ ਦੋਨੋਂ ਹੀ ਅਲਬਰਟਾ ਦੇ ਸੀਗੇ ਤੇ ਉਦੋਂ ਕਿਸੇ ਨੇ ਨੀ ਉਦੋਂ ਇੱਥੇ ਵੀ ਉਦੋਂ ਵੀ ਸਰਕਾਰ ਇੱਥੇ ਕੰਜ਼ਰਵੇਟਿਵ ਸੀ ਕੈਂਡੀ ਪੀਐਲ ਤਾਂ 4 ਸਾਲ ਹੀ ਆਏ ਬਚਾਏ ਉਹ ਵੀ ਲੋਕਾਂ ਨੇ ਅੱਕੇ ਹੋਏ ਨੇ
ਜਿਵੇਂ ਪੰਜਾਬ ਦੇ ਅੱਕੇ ਹੋਏ ਲੋਕਾਂ ਨੇ ਕਰ ਲਿਆ।

ਕਾਂਗਰਸੀਆਂ ਤੋਂ ਬਣਾਤੀ ਸੀਗੀ ਵੀ ਇਹ ਨਹੀਂ ਕੁਛ ਕਰਦੇ, 40 ਸਾਲ ਹੋ ਗਏ ਪ੍ਰੋਗਰੈਸਿਵ ਪੀਸੀ ਪਾਰਟੀ ਦੀ ਸਰਕਾਰ ਨੂੰ, ਤਾਂ ਕਰਕੇ ਉਹਨਾਂ ਨੇ ਐਨਡੀਪੀ ਨੂੰ ਮੌਕਾ ਦਿੱਤਾ। ਹੁਣ ਦੇਖੋ ਅਗਲੇ ਸਾਲ ਕੀ ਕਰਦੇ ਆ, ਕਿ ਨੈਨਸੀ ਸਾਹਿਬ ਕੋਈ ਕਰਿਸ਼ਮਾ ਕਰਦੇ ਆ ਕਿ ਨਹੀਂ ਕਰਦੇ, ਐਨਡੀਪੀ ਸਰਕਾਰ ਆਉਂਦੀ ਆ ਕਿ ਨਹੀਂ ਆਉਂਦੀ। ਪਰ ਪੋਲਸ ਜਿਹੜੇ ਪਹਿਲਾਂ ਲੋ ਆ, ਜਦੋਂ ਪ੍ਰੋਵਿੰਸ਼ੀਅਲ ਸਾਰੇ ਕੈਨੇਡਾ ਦੇ ਪ੍ਰੀਮੀਅਰ ਨੂੰ ਦੇਖਦੇ ਆ ਕਿ ਇੱਥੋਂ ਥੱਲਿਓਂ ਇਹ ਮੈਡਮ ਡੈਨੀਅਲ ਸਮਿਥ ਤੀਜੇ ਨੰਬਰ ਤੇ ਨੇ ਪੋਲਸ ਦੇ ਵਿੱਚ। ਤਾਂ ਖੈਰ ਇਹ ਸੀਗੀ ਮੈਡਮ ਡੈਨੀਅਲ ਸਮਿਥ ਦੀ ਸਪੀਚ, ਤੇ ਜਿਹੜਾ ਉਹ ਇਮੋਸ਼ਨਲ ਹੋ ਕੇ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਹਰਟ ਹੋ ਰਹੇ ਹਾਂ, ਲੋਕਾਂ ਦੇ ਗਰੋਸਰੀ ਬਿੱਲ ਵੱਧ ਗਏ ਹੈ, ਲੋਕਾਂ ਦੀ ਲਿਵਿੰਗ ਸਟੈਂਡ ਕੋਸਟ ਵੱਧ ਗਈ ਹੈ, ਤੇ ਇਹ ਤਾਂ ਖੈਰ ਸਾਨੂੰ ਪਤਾ ਹੈ। ਹੁਣ ਉੱਕਲ ਇਉਂ ਤਾਂ ਨਹੀਂ ਹੈਗਾ ਕਿ ਫੈਡਰਲ ਗੌਰਮੈਂਟ ਕਰਕੇ ਵਧੇ ਹੈ, ਤੇ ਓਵਰਆਲ ਇਹ ਸਿਚੁਏਸ਼ਨ ਬਣੀ ਹੋਈ ਹੈ। ਪਰ ਖੈਰ ਉਹਨਾਂ ਨੇ ਇਮੋਸ਼ਨਲ ਸਪੀਚ ਕੀਤੀ ਹੈ, ਤੇ ਇਹਦਾ ਕਿੰਨਾ ਕੁ ਅਸਰ ਹੁੰਦਾ ਅਲਬਰਟਾ ਦੇ ਲੋਕਾਂ ਤੇ, ਇਹ ਆਉਣ ਵਾਲਾ ਵਕਤ ਦੱਸੂਗਾ। ਹੁਣ ਆਪਾਂ ਇੱਕ ਸਿਟੀਜ਼ਨਸ਼ਿਪ ਤੇ ਗੱਲ ਕਰ ਲਈਏ। ਕੈਨੇਡੀਅਨ ਸਿਟੀਜ਼ਨਸ਼ਿਪ ਜਿਹੜਾ ਸਰਟੀਫਿਕੇਟ ਹੈ, ਪਹਿਲਾਂ ਬਹੁਤ ਜਲਦੀ 4-5 ਮਹੀਨੇ ਦੇ ਵਿੱਚ ਜਦੋਂ ਤੁਸੀਂ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਕਰਦੇ ਸੀਗੇ ਤਾਂ ਤੁਹਾਡਾ ਜੋ ਵੀ ਨੌਲੇਜ ਟੈਸਟ ਵਗੈਰਾ ਹੋ ਕੇ ਅਕਸਰ ਇਹ ਮਿਲ ਜਾਂਦੀ ਸੀ, ਪਰ ਹੁਣ ਇਹਨੂੰ ਟਾਈਮ ਬਹੁਤ ਲੱਗ ਰਿਹਾ। ਤੇਤੀ ਜਿਹੜੇ ਮਹੀਨੇ, ਆਲਮੋਸਟ 3 ਸਾਲ ਹੀ ਹੋ ਗਏ, 3 ਸਾਲ ਲੱਗਦੇ ਨੇ। ਪਹਿਲਾਂ 5 ਮਹੀਨੇ ਚ ਜਿਹੜੀ ਤੁਹਾਨੂੰ ਸਿਟੀਜ਼ਨਸ਼ਿਪ ਸਰਟੀਫਿਕੇਟ ਐਪਲੀਕੇਸ਼ਨ ਅਪਰੂਵ ਤੁਹਾਡੀ ਹੋ ਜਾਂਦੀ ਸੀ, ਉਹਦੀ ਵਜ੍ਹਾ ਇਹ ਹੈ ਕਿ ਦਸੰਬਰ ਦੇ ਵਿੱਚ ਬਿੱਲ C3 ਜਿਹੜਾ ਪਾਸ ਕੀਤਾ ਸੀਗਾ। ਬਿੱਲ C3 ਕੀ ਹੈ? ਉਹ ਇਹ ਹੈ ਕਿ ਜਿਹੜੇ ਲੋਕ ਦੂਸਰੇ ਕੰਟਰੀਆਂ ਚ ਰਹਿ ਰਹੇ ਨੇ, ਕੈਨੇਡਾ ਨੂੰ ਛੱਡ ਕੇ ਕਿਸੇ ਹੋਰ ਕੰਟਰੀ ਚ ਰਹਿ ਰਹੇ ਨੇ, ਤੇ ਉਹ ਜੇ ਆਪਣਾ ਕੈਨੇਡੀਅਨ ਅਨਸੈਸਟਰਸ ਦੀ ਜਿਹੜੀ ਲਾਈਨੇਜ ਹੈ ਉਹ ਟਰੇਸ ਕਰ ਲੈਣ, ਤੇ ਉਹ ਕੁਆਲੀਫਾਈ ਕਰ ਸਕਦੇ ਆ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਲਈ। ਈਵਨ ਇਫ ਦੇਅਰ ਕੈਨੇਡੀਅਨ ਅਨਸੈਸਟਰਸ ਲੈਫਟ ਕੈਨੇਡਾ ਸੈਵਰਲ ਜਨਰੇਸ਼ਨਸ ਬੈਕ, ਭਾਵੇਂ ਉਹ ਕਹਿੰਦੇ ਕਈ ਜਨਰੇਸ਼ਨਸ ਪਹਿਲਾਂ ਛੱਡ ਕੇ ਵੀ ਕੈਨੇਡਾ ਕਿਸੇ ਹੋਰ ਕੰਟਰੀ ਚ ਚਲੇ ਗਏ ਹੋਣ, ਤੇ ਜੇ ਕਿਸੇ ਹੋਰ ਕੰਟਰੀ ਚ ਰਹਿੰਦਾ, ਚਾਹੇ ਉਹ ਅਮੈਰੀਕਾ ਚ ਹੈ ਕਿਸੇ, ਜਾਂ ਯੂਰਪੀਅਨ ਕੰਟਰੀ ਚ ਹੈ, ਜਾਂ ਕਿਸੇ ਹੋਰ ਕਿਸੇ ਕੰਟਰੀ ਚ ਹੈ, ਏਸ਼ੀਅਨ ਕੰਟਰੀ ਚ ਹੈ, ਉਹਦੇ ਕਿਤੇ ਕੋਈ ਵੱਡੇ ਵਡੇਰੇ ਇੱਧਰ ਰਹਿੰਦੇ ਸੀ ਤੇ ਸਿਟੀਜ਼ਨ ਸੀ ਕੈਨੇਡਾ ਦੇ, ਤੇ ਜੋ ਉਹ ਉੱਥੋਂ ਦੇ ਰਹਿਣ ਵਾਲੇ ਲੋਕ ਆਪਣੀ ਉਸ ਲਾਈਨੇਜ ਨੂੰ ਟਰੇਸ ਕਰਕੇ ਸਬੂਤ ਦੇ ਦੇਣ, ਤਾਂ ਉਹ ਕੁਆਲੀਫਾਈ ਕਰਦੇ ਆ ਕੈਨੇਡੀਅਨ ਸਿਟੀਜ਼ਨਸ਼ਿਪ ਦੇ ਲਈ। ਇਹ ਦਸੰਬਰ 15 ਚ ਇਫੈਕਟ ਹੋਇਆ ਬਿੱਲ C3। ਉਦੋਂ ਬਾਅਦ ਕਹਿੰਦੇ ਜਿਹੜਾ ਬਹੁਤ ਸਾਰੇ ਲੋਕ ਇਸ ਬਿੱਲ ਦੇ ਥੱਲੇ ਅਪਲਾਈ ਕਰਨ ਲੱਗ ਗਏ, ਸਪੈਸ਼ਲੀ ਫਰੋਮ US, ਅਮੈਰੀਕਾ ਤੋਂ 1,36,000 ਨਵੀਆਂ ਐਪਲੀਕੇਸ਼ਨਾਂ ਜਿਹੜੀਆਂ ਆਈਆਂ ਉਸ ਬਿੱਲ ਜਿਹੜਾ ਪਾਸ ਹੋਣ ਤੋਂ, ਇਫੈਕਟਿਵ ਹੋਣ ਤੋਂ ਬਾਅਦ $136,000, ਜਿਹੜੀ ਕਿ 32% ਜੰਪ ਹੋਇਆ ਵੇਟ ਟਾਈਮ ਦੇ ਵਿੱਚ, ਜਿਹਦੇ ਕਾਰਨ ਤੇ 11% ਰਾਈਜ ਹੋ ਗਿਆ ਨੰਬਰ ਆਫ ਐਪਲੀਕੇਸ਼ਨ ਸਿੰਸ August 10 ਤੋਂ। ਸੋ ਇਸ ਕਰਕੇ ਜਿਹੜਾ ਟਾਈਮ ਹੈ ਹੁਣ 5 ਦੀ ਜਗ੍ਹਾ ਤੇ 33 ਲੱਗਣ ਲੱਗ ਗਿਆ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਤੁਹਾਡੀ ਪ੍ਰੋਸੈਸ ਤੇ ਅਪਰੂਵ ਹੋਣ ਨੂੰ। ਹੁਣ ਇਹਦੇ ਤੇ ਕੋਸ਼ਿਸ਼ ਕਰ ਰਹੇ ਆ ਇਮੀਗ੍ਰੇਸ਼ਨ ਡਿਪਾਰਟਮੈਂਟ ਜਾਂ ਹੋਰ ਜੋ ਵੀ ਹੈ ਕਿ ਸਟਾਫ ਜਾਂ ਤਾਂ ਵਧਾਇਆ ਜਾਵੇ ਇਹਨੂੰ ਸਪੀਡ ਅਪ ਕਰਨ ਦੇ ਲਈ। ਤੇ ਦੂਸਰੀ ਗੱਲ ਇੱਕ ਹੋਰ ਹੈ, ਮੈਂ ਪਹਿਲਾਂ ਵੀ ਵੈਸੇ ਕੀਤੀ ਸੀ ਇਹ ਗੱਲ ਕਿ ਕੋਈ ਨਵਾਂ ਨਹੀਂ, ਪਹਿਲਾਂ ਵੀ ਬਹੁਤ ਸਾਰੇ ਲੋਕ ਇੱਥੇ ਆ ਕੇ ਰਿਫਿਊਜੀ ਕਲੇਮ ਕਰਦੇ ਰਹੇ ਆ ਤੇ ਹੁਣ ਵੀ ਕਰ ਰਹੇ ਆ। ਹੁਣ ਜਦੋਂ ਕੋਈ ਕਿਸੇ ਹੋਰ ਕੰਟਰੀ ਤੋਂ ਆ ਕੇ ਕੈਨੇਡਾ 'ਚ ਇੱਥੇ ਆ ਕੇ ਰਿਫਿਊਜੀ ਕਲੇਮ ਕਰਦਾ, ਪੋਲੀਟੀਕਲ ਅਸਾਈਲਮ ਹੈ ਜਾਂ ਦੂਸਰਾ ਕੋਈ ਵੀ ਹੈ, ਤਾਂ ਆਮ ਤੌਰ 'ਤੇ ਉਹਦੇ ਵਿੱਚ ਵਜ੍ਹਾ ਇਹੀ ਹੁੰਦੀ ਹੈ ਕਿ ਮੈਨੂੰ ਮੇਰੇ ਕੰਟਰੀ 'ਚ ਖਤਰਾ, ਮੇਰੀ ਜਾਨ ਨੂੰ ਮੇਰੇ ਕੰਟਰੀ 'ਚ ਖਤਰਾ।

ਮੈਜੋਰਿਟੀ ਕੇਸਿਸ ਦੇ ਵਿੱਚ ਇਹੀ ਜਿਹੜਾ ਦਲੀਲ ਹੁੰਦੀ ਆ ਤੇ ਬਹੁਤ ਸਾਰੇ ਲੋਕ ਉਸ ਬੇਸ ਦੇ ਉੱਤੇ ਵੱਖਰੇ ਵੱਖਰੇ ਕੰਟਰੀਆਂ ਤੋਂ ਆਏ ਹੋਏ ਇੱਥੇ ਉਹਨਾਂ ਨੂੰ ਰਿਫਿਊਜੀ ਸਟੇਟਸ ਮਿਲ ਗਿਆ ਤੇ ਉਹ ਇੱਥੇ ਆ ਕੇ ਮੁੜ ਕੇ ਪੀ ਆਰ ਹੋ ਗਏ ਸਿਟੀਜ਼ਨ ਵੀ ਹੋ ਗਏ ਜਿਵੇਂ ਮੈਂ ਪਹਿਲਾਂ ਤੁਹਾਨੂੰ 3-4 ਵੀਕ ਪਹਿਲਾਂ ਇੱਕ ਕਹਾਣੀ ਚੈੱਕੋ ਸਲਵਾਕੀਆ ਦੀ ਜਿਹੜਾ ਅੰਟਾਰੀਓ ਟੋਰਾਂਟੋ 'ਚ ਰਹਿੰਦਾ ਸੀ ਬੰਦਾ ਉਹਦੀ ਦੱਸੀ ਸੀ ਕਿ ਉਹ ਬੰਦਾ ਚੈੱਕੋ ਸਲਵਾਕੀਆ ਤੋਂ ਇੱਥੇ ਆ ਕੇ ਪੱਕਾ ਹੋ ਗਿਆ ਸੀ ਰਿਫਿਊਜੀ ਕਲੇਮ ਕਰਕੇ ਵੀ ਮੈਨੂੰ ਮੇਰੀ ਜਾਨ ਨੂੰ ਖਤਰਾ ਤੇ ਉਦੋਂ ਮੁੜ ਕੇ ਉਹਦੇ ਇੱਥੇ ਬੱਚੇ ਹੋ ਗਏ ਫਿਰ ਬੱਚੇ ਵੀ ਵਿਆਹ ਹੈਗੇ ਬੱਚਿਆਂ ਦੇ ਵੀ ਬੱਚੇ ਹੋ ਗਏ ਤੇ ਹੁਣ 30 ਸਾਲ ਉਹ ਪਿਛਲੇ 7-8 ਸਾਲਾਂ 'ਚ 7-8 ਗੇੜੇ ਮਾਰੇ ਆਇਆ ਚੈੱਕੋ ਸਲਵਾਕੀਆ ਦੇ ਕਿਸੇ ਨੇ ਨੋਟਿਸ ਨਾ ਕੀਤਾ ਅਚਾਨਕ CBSA ਦੇ ਨਿਗਾਹ ਚੜ੍ਹ ਗਈ ਗੱਲ ਉਹ ਵੀ ਇਹ ਬੰਦਾ ਤਾਂ ਇਸ ਸਾਲ ਦੇ ਵਿੱਚ ਅੱਜ ਤੋਂ 30 ਸਾਲ ਪਹਿਲਾਂ ਇਹਨੇ ਪੋਲੀਟੀਕਲ ਜਿਹੜੀ ਅਸਾਈਲਮ ਲਿਆ ਸੀਗਾ ਇਸ ਕਰਕੇ ਮੇਰੀ ਜਾਨ ਨੂੰ ਖਤਰਾ ਤੇ ਹੁਣ ਇਹ 7 ਗੇੜੇ ਮਾਰਿਆ ਜਿਵੇਂ ਨਾਨਕੀ ਚੱਲਿਆ ਹੁੰਦਾ ਉਹਨਾਂ ਨੇ ਉਹ ਸਟੋਪ ਕਰਤਾ ਤੇ ਮੁੜ ਕੇ ਉਹਦਾ ਕੇਸ ਚੱਲ ਪਿਆ ਥੱਲੇ ਵਾਲੀ ਕੋਰਟ ਤੋਂ ਉੱਪਰਲੀ ਕੋਰਟ ਤੋਂ ਉਹ ਉੱਪਰਲੀ ਕੋਰਟ ਤੇ ਫਿਰ ਸੁਪਰੀਮ ਕੋਰਟ ਤੱਕ ਕੇਸ ਗਿਆ ਤੇ ਫਾਈਨਲੀ ਉਹਨੂੰ ਰਿਜੈਕਟ ਹੋ ਗਿਆ ਉਹਦਾ ਕੇਸ ਤੇ ਉਹਨੂੰ ਸਮਾਨ ਬੰਨ ਕੇ ਵਾਪਸ ਜਾਣਾ ਪਿਆ ਚੈੱਕੋ ਸਲਵਾਕੀਆ ਕਹਿੰਦੇ ਚੱਲ ਇੱਥੋਂ ਹੁਣ ਤੂੰ ਫਿਰ ਤੂੰ ਇੰਨੀ ਵਾਰ ਜਾਂਦਾ ਹੈ ਜਿਵੇਂ ਭੂਆ ਕੋਲ ਚੱਲਿਆ ਹੁੰਦਾ ਤੇ ਫਿਰ ਉੱਥੇ ਹੀ ਚੱਲ ਹੁਣ ਤੂੰ ਸਤੋਰਤਾ ਸੋ ਅੱਜ ਵੀ ਇੱਦਾਂ ਇੱਕ ਮੇਰੇ ਵੀਰ ਦੀ ਕਾਲ ਆਈ ਸੀ ਕਿ ਆਪਣੇ ਕਿਸੇ ਪਰਿਵਾਰ ਨੂੰ BLS ਜਿਹੜੇ ਵੀਜ਼ਾ ਲੈ ਕੇ ਦਿੰਦੇ ਆ ਉਹਨਾਂ ਦੇ ਵੀਜ਼ਾ ਐਪਲੀਕੇਸ਼ਨ ਕੀਤੀ ਤਾਂ ਉਹਨਾਂ ਨੇ ਰਿਫਿਊਜ਼ ਕਰਤੀ ਕਿਉਂ ਕਿਉਂਕਿ ਉਹਨਾਂ ਨੇ ਵੀ ਰਿਫਿਊਜੀ ਕਲੇਮ ਕੀਤਾ ਹੋਇਆ ਸੋ ਇਸ ਕਰਕੇ ਇਹ ਤੁਸੀਂ ਭੁਲੇਖੇ 'ਚ ਨਾ ਰਹੋ ਇੱਥੇ ਪਹਿਲਾਂ ਵੀ ਮੀਡੀਆ 'ਚ ਕਈ ਵਾਰ ਗੱਲਾਂ ਹੋ ਚੁੱਕੀਆਂ ਨੇ ਆਪਾਂ ਵੀ ਕੀਤੀਆਂ ਨੇ ਇੱਥੋਂ ਵੀ ਜੇ ਤੁਸੀਂ ਰਿਫਿਊਜੀ ਕਲੇਮ ਕਰ ਰਹੇ ਹੋ ਜਿਹੜੇ ਹੁਣ ਵੀ ਕਰ ਰਹੇ ਆ ਈਵਨ ਤਾਂ ਤੁਸੀਂ ਵਾਪਸ ਕੰਟਰੀ 'ਚ ਉਸ 'ਚ ਨਹੀਂ ਜਾ ਸਕੋਗੇ ਜਿੱਥੋਂ ਤੁਸੀਂ ਆਏ ਹੋ ਸੋ ਇਹਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਠੀਕ ਹੈ ਹੁਣ ਤੁਸੀਂ ਜਾਂ ਤਾਂ ਫਿਰ ਵਰਕਾ ਪਾੜ ਦਿਓ ਉੱਥੋਂ ਵਾਲਾ ਅਤੇ ਜੇ ਤੁਸੀਂ ਸੋਚਦੇ ਵੀ ਕੋਈ ਨਹੀਂ ਆਹ ਕੰਮ ਕਰਕੇ ਮੁੜ ਕੇ ਆਪਾਂ ਹੌਲੀ ਬਹੁਤੇ ਜਿਹਨੂੰ ਅੱਖ 'ਚ ਬਚਾ ਕੇ ਗੇੜਾ ਮਾਰਾਂਗੇ ਅੱਖ ਆਏ ਨਹੀਂ ਬਚਾਉਣ ਦਿੰਦੇ ਅਗਲੇ ਸਿਸਟਮ 'ਚ ਪਾ ਦਿੰਦੇ ਆ ਹੁਣ ਇਹਦਾ ਮਤਲਬ ਇਹ ਹੈ ਕਿ ਇੰਡੀਆ ਗੌਰਮੈਂਟ ਨੇ ਸਿਸਟਮ 'ਚ ਪਾਤਾ ਹੈ ਅਤੇ ਕਿਉਂਕਿ ਅੱਜ ਕੱਲ੍ਹ ਇੰਡੀਆ ਅਤੇ ਕੈਨੇਡਾ ਗੌਰਮੈਂਟ ਦੀ ਬਣਦੀ ਹੈ ਸੋ ਇਹਨਾਂ ਨੇ ਹੋ ਸਕਦਾ ਇਨਫੋਰਮੇਸ਼ਨ ਸ਼ੇਅਰਿੰਗ ਦੇ ਵਿੱਚ ਕਰਤਾ ਹੋਵੇ ਵੀ ਆਹਾ ਲੋਕਾਂ ਨੇ ਇੱਥੇ ਰਿਫਿਊਜੀ ਕਲੇਮ ਕੀਤੇ ਹੋਏ ਆ ਸੋ ਇੰਡੀਆ ਦੇ ਵੀਜ਼ਾ ਸਿਸਟਮ ਨਾਲ ਸ਼ੇਅਰ ਕਰ ਲਈ ਹੋਵੇ ਇਨਫੋਰਮੇਸ਼ਨ ਜੇ ਸ਼ੇਅਰ ਕਰ ਲਈ ਹੈ ਤਾਂ ਉਹਨਾਂ ਦੇ ਸਿਸਟਮ 'ਚ ਉਹ ਆਲਰੇਡੀ ਹੋਊਗੀ ਅਤੇ ਜਦੋਂ ਤੁਸੀਂ ਐਪਲੀਕੇਸ਼ਨ ਕਰੋਗੇ ਵੀਜ਼ੇ ਲਈ ਤਾਂ ਉਹ ਟਰਿਗਰ ਕਰ ਜਾਣੀ ਹੈ ਅਤੇ ਫਿਰ ਉਹਨਾਂ ਨੇ ਨਾ ਕਰ ਦੇਣੀ ਵੀ ਤੂੰ ਤਾਂ ਭਾਈ ਤੇਰੀ ਜਾਨ ਨੂੰ ਖਤਰਾ ਇਸ ਕਰਕੇ ਤੇਰੀ ਜਾਨ ਨੂੰ ਖਤਰਾ ਕਰਕੇ ਤੈਨੂੰ ਅਸੀਂ ਵੀਜ਼ਾ ਨਹੀਂ ਦੇ ਸਕਦੇ ਸੋ ਇਹ ਜ਼ਰੂਰ ਜਿਹੜੇ ਸਾਡੇ ਸੱਜਣ ਚਲੋ ਜਿਹੜੇ ਕਰ ਚੁੱਕੇ ਆ ਉਹ ਤਾਂ ਕਰ ਚੁੱਕੇ ਆ ਪਰ ਜਿਹੜੇ ਨਹੀਂ ਜਿਹੜੇ ਹੁਣ ਕਰ ਰਹੇ ਆ ਉਹਨਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਕਿ ਤੁਸੀਂ ਵਾਪਸ ਨਹੀਂ ਜਾ ਸਕੋਗੇ ਜੇ ਇਨ ਕੇਸ ਤੁਸੀਂ ਰਿਫਿਊਜੀ ਕਲੇਮ ਕੀਤਾ ਹੈ ਇਸ ਗੱਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਬਾਕੀ ਹੁਣ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਾਹਿਬ ਜੱਦਾ ਗੁਆਂਢੀਆਂ ਨਾਲ ਪੰਗਾ ਪਿਆ ਬੜੇ ਜ਼ੋਰਾਂ ਸ਼ੋਰਾਂ ਨਾਲ ਲੱਗੇ ਹੋਏ ਆ ਦੁਨੀਆਂ ਦੇ ਬਾਕੀ ਕੰਟਰੀਆਂ ਨਾਲ ਤੇ ਖਾਸ ਕਰਕੇ ਯੂਰਪ ਦੇ ਨਾਲ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਆਪਣੇ ਵੱਲੋਂ ਉਹ ਪੂਰੇ ਐਫਰਟਸ ਕਰ ਰਹੇ ਨੇ ਕਿਉਂਕਿ ਇੱਕ ਤਾਂ ਇਹ ਹੈ ਕਿ ਦੁਨੀਆਂ ਦੇ ਕੰਟਰੀਆਂ ਦੇ ਲਈ ਮਾਰਕ ਕਾਰਨੀ ਦਾ ਨਾਂ ਕੋਈ ਨਵਾਂ ਨਾਂ ਨਹੀਂ ਹੈਗਾ ਦੁਨੀਆਂ ਦੇ ਦੇਸ਼ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਜਾਣਦੇ ਸੀ ਕਿਉਂਕਿ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਅਤੇ ਮੁਲਕ ਇੰਗਲਿਸ਼ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਆ ਜਿਸ ਤਰ੍ਹਾਂ ਡਾਕਟਰ ਮਨਮੋਹਨ ਸਿੰਘ ਦੁਨੀਆਂ ਭਰ ਦੇ ਵਿੱਚ ਜਾਣੇ ਜਾਂਦੇ ਸੀ ਇਕਨੋਮਿਸਟ ਇਸੇ ਤਰ੍ਹਾਂ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵੀ ਉਹਨਾਂ ਦਾ ਨਾਂ ਲੋਕ ਜਾਣਦੇ ਸੀ ਦੁਨੀਆਂ ਭਰ ਦੇ ਵਿੱਚ ਕੰਟਰੀ ਇਸ ਕਰਕੇ ਉਹਨਾਂ ਨੂੰ ਕੋਈ ਜਾ ਕੇ ਇਹ ਦੱਸਣ ਦੀ ਲੋੜ ਨਹੀਂ ਕਿ ਮੈਂ ਕੌਣ ਹੈ ਸੋ ਯੂਰਪ ਦੇ ਵਿੱਚ ਉਹਨਾਂ ਦਾ ਕਾਫੀ ਜ਼ੋਰ ਲੱਗਿਆ ਹੋਇਆ ਇਸ ਤੋਂ ਪਹਿਲਾਂ ਕਿ ਆਪਾਂ ਯੂਰਪ ਵੱਲ ਨੂੰ ਚੱਲੀਏ ਹੁਣ ਜਿਹੜੀ ਪਿੱਛੇ ਜੇ ਇੱਕ ਟੋਰਾਂਟੋ ਦੇ ਵਿੱਚ ਇਨਵੈਸਟ ਇਨ ਕੈਨੇਡਾ ਸਬਮਿਟ ਕਰਾਈ ਗਈ ਜਿਹਦੇ ਵਿੱਚ 100 ਤੋਂ ਵੱਧ ਦੁਨੀਆਂ ਦੇ ਕੰਟਰੀ ਜਿਹੜੇ ਉਹ ਆਏ ਇੱਥੇ ਤੇ ਉਹਨਾਂ ਦੇ ਸਾਹਮਣੇ ਟੋਰਾਂਟੋ ਦੇ ਵਿੱਚ ਹੋਈ ਸੀ ਪਿਛਲੇ ਵੀਕ

ਤੇ ਉਹਨਾਂ ਦੇ ਸਾਹਮਣੇ ਉਹਨਾਂ ਜਿਹੜੇ 1 ਟ੍ਰਿਲੀਅਨ ਦੇ ਜਿਹੜੇ ਇਨਵੈਸਟਮੈਂਟ ਸਿਕਿਓਰ ਕਰਨ ਦੇ ਲਈ ਸਾਰੀ ਪਿਕਚਰ ਸਾਹਮਣੇ ਰੱਖੀ ਪ੍ਰਧਾਨ ਮੰਤਰੀ ਨੇ ਤੇ ਉਸ ਪਿਕਚਰ ਦੇ ਵਿੱਚ 167 ਡਿਫਰੈਂਟ ਪ੍ਰੋਜੈਕਟ ਜਿਹੜੇ ਉਹ ਦੱਸੇ ਕਿ ਇਹਨਾਂ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਤੁਸੀਂ ਕੈਨੇਡਾ ਦੇ ਵਿੱਚ ਇਨਵੈਸਟ ਕਰ ਸਕਦੇ ਹੋ ਤੇ ਉਸ ਸਮਿਟ ਦੀ ਜਿਹੜੀ ਖਾਸੀਅਤ ਇਹ ਸੀ ਕਿ ਉਸ ਸਮਿਟ ਨੂੰ ਸਾਬਕਾ ਪ੍ਰਧਾਨ ਮੰਤਰੀ ਜੌਨ ਕੈਸਚਨ ਜਿਹੜੇ ਕਿ ਬੜੇ ਧੜੱਲੇਦਾਰ ਪ੍ਰਾਈਮ ਮਿਨਿਸਟਰ ਰਹੇ ਨੇ ਲਿਬਰਲ ਉਹਨਾਂ ਨੇ ਵੀ ਐਡਰੈਸ ਕੀਤਾ ਤੇ ਨਾਲ ਨਾਲ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਜਿਹੜੇ ਕਿ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਰਹੇ ਆ ਤੇ ਸਟੀਵਨ ਹਾਰਪਰ ਨੇ ਹੀ 2008 ਦੇ ਵਿੱਚ ਮਾਰਕ ਕਾਰਨੀ ਨੂੰ ਗਵਰਨਰ ਜਨਰਲ ਬੈਂਕ ਆਫ ਕੈਨੇਡਾ ਦਾ ਗਵਰਨਰ ਬਣਾਇਆ ਸੀ ਸੋ ਸਟੀਵਨ ਹਾਰਪਰ ਨੇ ਵੀ ਐਡਰੈਸ ਕੀਤਾ ਉਸ ਸਮਿਟ ਨੂੰ ਸੋ ਜਿਹਦੇ ਕਾਰਨ ਇਹ ਹੋਇਆ ਕਿ ਜਿਹੜੀ ਕਿ ਆਪਾਂ ਗੱਲਬਾਤ ਚ ਕਰਾਂਗੇ ਕਿ ਕੰਜ਼ਰਵੇਟਿਵ ਕਿੱਥੇ ਖੜੇ ਆ ਹੁਣ ਜਦੋਂ ਕੰਜ਼ਰਵੇਟਿਵ ਤੇ ਲਿਬਰਲ ਸਾਬਕਾ ਪ੍ਰਾਈਮ ਮਿਨਿਸਟਰ ਤੇ ਮੌਜੂਦਾ ਪ੍ਰਾਈਮ ਮਿਨਿਸਟਰ ਤੇ ਈਵਨ ਪ੍ਰੀਮੀਅਰ ਕੰਜ਼ਰਵੇਟਿਵ ਇੱਕੋ ਸਟੇਜ ਤੇ ਖੜੇ ਹੋਣ ਤਾਂ ਫਿਰ ਜਿਹੜੇ ਲੋਕ ਹੈ ਉਹ ਉਹਨਾਂ ਦੀ ਗੱਲ ਹੀ ਸੁਣਨਗੇ ਆਪੋਜੀਸ਼ਨ ਲੀਡਰ ਵਾਲੀ ਦੀ ਨਹੀਂ ਸੋ ਉਸ ਸਮਿਟ ਦੇ ਵਿੱਚ ਆਸ ਕੀਤੀ ਜਾਂਦੀ ਹੈ ਕਿ ਜਿਹੜੇ ਵੱਖਰੇ ਵੱਖਰੇ ਕੰਟਰੀਆਂ ਤੋਂ ਇੱਥੇ ਕਾਫੀ ਵੱਡੀ ਤਾਦਾਦ ਵਿੱਚ ਇਨਵੈਸਟਮੈਂਟ ਆਊਗੀ ਤੇ ਉਸ ਇਨਵੈਸਟਮੈਂਟ ਤੋਂ ਬਾਅਦ ਬਹੁਤ ਸਾਰੇ ਜਿਹੜੇ ਵੱਖਰੇ ਵੱਖਰੇ ਜਿਹੜੇ ਵੱਡੇ ਪੋਲੀਟੀਕਲ ਐਨਾਲਿਸਟ ਹੈ ਜਾਂ ਰਿਪੋਰਟਰਸ ਨੇ ਉਹਨਾਂ ਨੇ ਜਿਹੜੇ ਕਮੈਂਟ ਕੀਤੇ ਕਿ ਆਈ ਫੀਲ ਦੈਟ ਵੀ ਆਰ ਵਿਟਨੈਸਿੰਗ ਹਿਸਟਰੀ ਇਨ ਦਾ ਮੇਕਿੰਗ ਰਾਈਟ ਬਿਫੋਰ ਆਵਰ ਆਈਜ਼ ਉਹ ਕਹਿੰਦੇ ਸਾਡੇ ਅੱਖਾਂ ਦੇ ਸਾਹਮਣੇ ਅਸੀਂ ਜੋ ਵਿਟਨੈਸ ਕਰ ਰਹੇ ਹਾਂ ਉਹ ਲੱਗਦਾ ਕਿ ਇਤਿਹਾਸ ਬਣ ਰਿਹਾ ਕੋਈ ਐਂਡ ਏ ਲੋਟ ਆਫ ਪੀਪਲ ਸੀ ਕੈਨੇਡਾ ਐਜ਼ ਬੀਇੰਗ ਦਾ ਲੀਡਰ ਆਫ ਦਾ ਮਿਡਲ ਪਾਵਰਸ ਦੈਟ ਕੈਨ ਇਨਫਲੂਐਂਸ ਦਾ ਕਾਇੰਡ ਆਫ ਵਰਲਡ ਆਰਡਰ ਦੈਟ ਵੀ ਆਰ ਗੋਇੰਗ ਟੂ ਬੀ ਲਿਵਿੰਗ ਇਨ ਫਾਰ ਦਾ ਨੈਕਸਟ ਜਨਰੇਸ਼ਨ ਸੋ ਕਾਫੀ ਪੋਜ਼ਿਟਿਵ ਜਿਹੜੀ ਫੀਡਬੈਕ ਤੇ ਗੱਲਾਂ ਬਾਤਾਂ ਉਸ ਸਮਿਟ ਤੋਂ ਬਾਅਦ ਜਿਹੜੀ ਟੋਰਾਂਟੋ ਦੇ ਵਿੱਚ ਹੋਈ ਦੁਨੀਆਂ 100 ਤੋਂ ਵੱਧ ਦੁਨੀਆਂ ਭਰ ਦੇ ਲੀਡਰਾਂ ਦੇ ਉੱਥੇ ਦੁਨੀਆਂ ਭਰ ਦੇ ਜਿਹੜੇ ਇਨਵੈਸਟਰਸ ਉੱਥੇ ਆਏ ਹੋਏ ਸੀ ਸੋ ਹੁਣ ਉਹਦੇ ਵਿੱਚ ਖਾਸ ਜਿਹੜੀ ਗੱਲ ਜਦੋਂ ਪ੍ਰਧਾਨ ਮੰਤਰੀ ਨੇ ਪੇਸ਼ ਕੀਤੀ ਹੈ ਆਫਰ ਕੀਤੀ ਹੈ ਇਨਵੈਸਟਮੈਂਟ ਲਈ ਉਹ ਇਹ ਹੈ ਕਿ ਜਿਹੜੇ 4 ਵੱਡੇ ਏਅਰਪੋਰਟ ਨੇ ਕੈਨੇਡਾ ਦੇ ਉਹਨਾਂ ਨੂੰ ਪ੍ਰਾਈਵੇਟਾਈਜ਼ ਕਰਨਾ ਜਿਹਦੇ ਵਿੱਚ ਮੌਂਟਰੀਅਲ ਟਰੂਡੋ ਇੰਟਰਨੈਸ਼ਨਲ ਏਅਰਪੋਰਟ ਮੌਂਟਰੀਅਲ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਟੋਰਾਂਟੋ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਐਂਡ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਇਹ ਚਾਰਾਂ ਨੂੰ ਪ੍ਰਾਈਵੇਟ ਆਪਰੇਸ਼ਨ ਥੱਲੇ ਪ੍ਰਾਈਵੇਟਾਈਜ਼ ਕਰਨ ਦੀ ਗੱਲ ਚੱਲ ਰਹੀ ਹੈ ਜਿਹੜੇ 167 ਪ੍ਰੋਜੈਕਟ ਹੈ ਉਹਨਾਂ ਦੇ ਵਿੱਚੋਂ ਇਹ 4 ਪ੍ਰੋਜੈਕਟ ਵੀ ਇਨਕਲੂਡਡ ਨੇ ਸੋ ਆਬਵੀਅਸਲੀ ਹੈ ਕਿ ਦੁਨੀਆਂ ਭਰ ਦੇ ਜਿਹੜੇ ਅਮੀਰ ਲੋਕ ਉੱਥੇ ਆਏ ਹੋਏ ਸੀ ਸੋ ਉਹ ਉਹਨਾਂ ਦੀ ਅੱਖ ਇਹਨਾਂ ਏਅਰਪੋਰਟਾਂ 'ਤੇ ਹੋਊਗੀ ਹੁਣ ਇਹਦੇ 'ਤੇ ਚਰਚਾ ਕਾਫੀ ਹੋ ਰਹੀ ਹੈ ਬਹੁਤ ਸਾਰੇ ਸਵਾਲ ਵੀ ਪੁੱਛੇ ਜਾ ਰਹੇ ਨੇ ਕਿ ਪ੍ਰਾਈਵੇਟਾਈਜ਼ ਕਰਨ ਤੋਂ ਬਾਅਦ ਫਿਰ ਕੀ ਕੋਸਟ ਵਧੂਗੀ ਏਅਰਲਾਈਨਾਂ ਵਾਸਤੇ ਕੋਸਟ ਵਧੂਗੀ ਪੈਸੰਜਰਸ ਵਾਸਤੇ ਕੋਸਟ ਵਧੂਗੀ ਸਰਵਿਸਿਸ ਕਿੱਦਾਂ ਦੀ ਹੋਊਗੀ ਇਹ ਗੱਲਬਾਤਾਂ ਹੋ ਰਹੀਆਂ ਨੇ ਕੈਨੇਡਾ ਗੌਰਮੈਂਟ ਜਾਂ ਪ੍ਰਧਾਨ ਮੰਤਰੀ ਉਹ ਕਹਿੰਦੇ ਕਿ ਜਿਹੜੀ ਲੈਂਡ ਹੈ ਜਾਂ ਇਨਫਰਾਸਟ੍ਰਕਚਰ ਹੈ ਉਹ ਕੈਨੇਡਾ ਗੌਰਮੈਂਟ ਦਾ ਹੀ ਰਹੂਗਾ ਜਿਹੜਾ ਓਪਰੇਸ਼ਨ ਹੈ ਉਹ ਸਿਰਫ ਪ੍ਰਾਈਵੇਟ ਕਾਰਪੋਰੇਸ਼ਨਸ ਪ੍ਰਾਈਵੇਟ ਕੰਪਨੀਆਂ ਰਨ ਕਰਨਗੀਆਂ ਬਹੁਤ ਸਾਰੇ ਇਹਦੇ ਜਿਹੜੇ ਐਨਾਲਿਸਟ ਨੇ ਚਾਹੇ ਉਹ

0: ਪੋਲੀਟੀਕਲ ਹੋਣ ਜਾਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਹੋਣ ਜਾਂ ਕੋਈ ਹੋਰ ਲੋਕ ਹੋਣ ਉਹ ਇਹ ਗੱਲ ਕਰ ਰਿਹਾ ਕਿ ਏਅਰਪੋਰਟਾਂ ਤੇ ਕਾਫੀ ਪੈਸਾ ਲੱਗਦਾ ਇਨਫਰਾਸਟ੍ਰਕਚਰ ਨੂੰ ਇੰਪਰੂਵ ਕਰਨ ਦੇ ਲਈ ਉਹ ਪੈਸਾ ਸਰਕਾਰ ਟੈਕਸਪੇਅਰ ਦਾ ਲਾਉਣ ਦੀ ਬਜਾਏ ਪ੍ਰਾਈਵੇਟ ਇਨਵੈਸਟਰ ਲਾਊਗਾ ਤੇ ਏਅਰਪੋਰਟਾਂ ਦੇ ਹਾਲਾਤ ਜਿਹੜੇ ਆ ਉਹ ਸੁਧਰਨਗੇ ਪਰ ਹੁਣ ਜੇ ਪ੍ਰਾਈਵੇਟ ਕਾਰਪੋਰੇਸ਼ਨ ਕੋਈ ਇਨਵੈਸਟ ਕਰੂਗੀ ਉਹ ਤੇ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਤਾਂ ਫਿਰ ਉਹ ਰਿਟਰਨ ਵੀ ਤਾਂ ਲੱਭਣਗੇ ਨਾ ਹੁਣ ਜਿਹੜੇ ਇਹ ਚਾਰੋ ਏਅਰਪੋਰਟ ਆ 12 ਏਅਰਪੋਰਟ ਆ ਜਿਹੜੇ ਟੋਟਲ ਕੈਨੇਡਾ ਦੇ ਵਿੱਚ ਫੈਡਰਲ ਗੌਰਮੈਂਟ ਓਨ ਕਰਦੀ ਹੈ ਐਕਚੁਅਲੀ 12 ਨਹੀਂ 2 ਦਰਜਨ 24 ਲਾਰਜ ਏਅਰਪੋਰਟ ਆ ਜਿਹੜੇ ਅਕਰੋਸ ਕੰਟਰੀ ਉਹ ਜਿਹੜੇ ਫੈਡਰਲ ਗੌਰਮੈਂਟ ਓਨ ਕਰਦੀ ਹੈ ਜਿਹੜੀ ਇਨਫਰਾਸਟ੍ਰਕਚਰ ਤੇ ਲੈਂਡ ਤੇ ਉਹਨਾਂ ਨੇ ਅੱਗੇ ਲੀਜ਼ ਕੀਤੇ ਹੋਏ ਆ ਉਹ ਗਰਾਊਂਡ ਟੂ ਨਾਨ ਪ੍ਰੋਫਿਟ ਏਅਰਪੋਰਟ ਅਥਾਰਟੀਜ਼ ਨੂੰ ਜਿਹੜੇ ਕਿ ਰਿਸਪੋਂਸੀਬਲ ਨੇ ਫਾਰ ਦਾ ਓਵਰਸੀਇੰਗ ਦੇਅਰ ਓਪਰੇਸ਼ਨਸ ਤੇ ਉਸ ਰਿਟਰਨ ਦੇ ਵਿੱਚ ਜਿਹੜਾ ਲੀਜ਼ ਫੀ ਲੈਂਦੀ ਹੈ ਜਿਹੜੀ ਕਿ ਆਲਮੋਸਟ 525 ਮਿਲੀਅਨ ਹੈ ਪਰ ਈਅਰ ਅਕੋਰਡਿੰਗ ਟੂ ਦਾ ਕੈਨੇਡੀਅਨ ਏਅਰਪੋਰਟ ਕਾਊਂਸਲ ਸੋ ਗੌਰਮੈਂਟ ਨੇ ਗੌਰਮੈਂਟ ਓਪਰੇਟ ਨਹੀਂ ਕਰਦੀ ਪ੍ਰਾਪਰਟੀ ਕੈਨੇਡਾ ਦੀ ਗੌਰਮੈਂਟ ਦੀ ਹੈ ਜਾਂ ਸਾਡੀ ਹੈ ਕਹਿ ਲਓ ਕੈਨੇਡੀਅਨ ਲੋਕਾਂ ਦੀ ਹੈ ਤੇ ਉਹਦੇ ਉਹਨੂੰ ਰਨ ਕਰਦੀਆਂ ਜਿਹੜੀਆਂ ਏਅਰਪੋਰਟ ਅਥਾਰਟੀ ਜਿਹੜੀਆਂ ਕਿ ਨਾਨ ਪ੍ਰੋਫਿਟ ਦੱਸੀਆਂ ਜਾਂਦੀਆਂ ਨੇ ਇਨ ਰਿਟਰਨ 525 ਮਿਲੀਅਨ ਡਾਲਰ ਜਿਹੜਾ ਉਹ ਸਰਕਾਰ ਨੂੰ ਉਹ ਲੀਜ਼ ਦਿੰਦੇ ਆ ਹੁਣ ਇੱਕ ਤਾਂ ਇਹ ਵੀ ਹੈ ਕਿ ਜਦੋਂ ਨਾਨ ਪ੍ਰੋਫਿਟ ਬੰਦੇ ਕਹਿ ਦਿੰਦੇ ਆ ਹੁਣ ਉਹਦਾ ਮਤਲਬ ਕੀ ਹੁੰਦਾ ਹੁਣ ਨਾਨ ਪ੍ਰੋਫਿਟ ਜਦੋਂ ਤੁਸੀਂ ਪ੍ਰੋਫਿਟ ਦਿਖਾਉਣਾ ਹੀ ਨਹੀਂ ਕੋਈ ਤਾਂ ਆਪਣੇ ਆਪ ਹੀ ਨਾਨ ਪ੍ਰੋਫਿਟ ਹੋ ਗਿਆ ਪ੍ਰੋਫਿਟ ਦਿਖਾਉਣਾ ਕੀ ਨਹੀਂ ਹੈ ਫਾਈਨੈਂਸ਼ੀਅਲ ਸਟੇਟਮੈਂਟਾਂ ਨੇ ਜਾਂ ਰੈਵਨਿਊ ਹੈ ਐਕਸਪੈਂਸਿਸ ਨੇ ਸੈਲਰੀਜ਼ ਨੇ ਓਪਰੇਟਿੰਗ ਕੋਸਟ ਹੈ ਉਹ ਕਿਹਨੇ ਦਿਖਾਉਣੀ ਹੈ ਜਿਹੜਾ ਬੰਦਾ ਰਨ ਕਰਦਾ ਉਹਨਾਂ ਦੇ ਅਕਾਊਂਟੈਂਟਸ ਜਿਹੜੇ ਰੱਖੇ ਹੋਏ ਨੇ ਵੱਡੇ ਵੱਡੇ ਵੱਡੀਆਂ ਵੱਡੀਆਂ ਫਰਮਾਂ ਉਹਨਾਂ ਨੇ ਦਿਖਾਉਣੇ ਹੈ ਨਾ ਵੀ ਕਿੰਨਾ ਰੈਵਨਿਊ ਆਇਆ ਤੇ ਕਿੰਨਾ ਖਰਚਾ ਹੋਇਆ ਤੇ ਜੇ ਹਿਸਾਬ ਕਿਤਾਬ ਬਰਾਬਰ ਕਰਕੇ ਕਹਿ ਦੇਣਾ ਵੀ ਨਾਨ ਪ੍ਰੋਫਿਟ ਹੈ ਤੇ ਫਿਰ ਨਾਨ ਪ੍ਰੋਫਿਟ ਹੀ ਹੈ ਹੁਣ ਉਹਦੇ ਚ ਸੈਲਰੀਆਂ ਕਿੰਨੀਆਂ ਕੁ ਨਿਕਲਦੀ ਜਿਹੜੇ ਬੜੇ ਬੜੇ ਮੈਨੇਜਰ ਬੈਠੇ ਨੇ ਜਾਂ ਸੀਈਓ ਬੈਠੇ ਨੇ ਕਿੰਨੇ ਮਿਲੀਅਨਸ ਡਾਲਰ ਉਹ ਸੈਲਰੀਆਂ ਲੈਂਦੇ ਨੇ ਤੇ ਉਦੋਂ ਬਾਅਦ ਕਹਿ ਦੋ ਨਾਨ ਪ੍ਰੋਫਿਟ ਹੈ ਸੋ ਹੁਣ ਜੇ ਉਹ ਨਹੀਂ ਰਨ ਕਰ ਸਕਦੇ ਤਾਂ ਇਹ ਪ੍ਰਾਈਵੇਟ ਹੱਥਾਂ ਚ ਜਾਊਗਾ ਤੇ ਪ੍ਰਾਈਵੇਟ ਕੰਪਨੀਆਂ ਬਿਲੀਅਨਸ ਡਾਲਰ ਖਰਚਣਗੀਆਂ ਤਾਂ ਫਿਰ ਉਹਦੇ ਤੇ ਕੀ ਆਪਰੇਸ਼ਨ ਬੈਟਰ ਹੋਊਗਾ ਤੇ ਨਾਲ ਨਾਲ ਕੀ ਜਿਹੜੀ ਪੈਸੰਜਰਸ ਨੂੰ ਕੋਈ ਐਕਸਟਰਾ ਐਡ ਕੋਸਟ ਤਾਂ ਨਹੀਂ ਹੋਊਗੀ ਹਾਲਾਂਕਿ ਕੋਈ ਇਹ ਨਹੀਂ ਕਿ ਪਹਿਲੀ ਵਾਰ ਇਹ ਪ੍ਰਾਈਵੇਟ ਏਅਰਪੋਰਟ ਕੀਤੇ ਜਾ ਰਹੇ ਨੇ ਸਭ ਤੋਂ ਵੱਡਾ ਜੋ ਇੰਗਲੈਂਡ ਦਾ ਹੀਥਰੋ ਏਅਰਪੋਰਟ ਹੈ ਉਹ ਵੀ ਪ੍ਰਾਈਵੇਟ ਅਥਾਰਟੀ ਵੱਲੋਂ ਪ੍ਰਾਈਵੇਟ ਕਾਰਪੋਰੇਸ਼ਨ ਵੱਲੋਂ ਓਪਰੇਟ ਕੀਤਾ ਜਾਂਦਾ ਹੈ ਪ੍ਰਾਪਰਟੀ ਇੰਗਲੈਂਡ ਦੀ ਹੈ ਗੌਰਮੈਂਟ ਦੀ ਹੈ ਪਰ ਓਪਰੇਸ਼ਨ ਉਹਦਾ ਪ੍ਰਾਈਵੇਟ ਹੱਥਾਂ ਵਿੱਚ ਹੈ ਪਰਦੇ ਆਪਾਂ ਦੇਖੀਏ ਬਹੁਤ ਸਾਰੇ ਏਅਰਪੋਰਟ ਹੈ ਅਡਾਨੀ ਅੰਬਾਨੀਆਂ ਨੂੰ ਵੇਚ ਦਿੱਤੇ ਹੈ ਮੋਦੀ ਸਾਹਿਬ ਨੇ ਹੁਣ ਇਹ ਨਹੀਂ ਪਤਾ ਕਿ ਉਹ ਓਪਰੇਸ਼ਨ ਹੀ ਕੱਲੇ ਵੇਚੇ ਹੈ ਜਾਂ ਉਹ ਉੱਦਾਂ ਹੀ ਟੋਟਲੀ ਸਾਰਾ ਕੁਛ ਵੇਚਤਾ ਗੋਲਮੋਲੀ ਕਰਤਾ ਸੋ ਦੁਨੀਆਂ ਭਰ ਦੇ ਵਿੱਚ ਬਹੁਤ ਸਾਰੇ ਏਅਰਪੋਰਟ ਹੈਗੇ ਆ ਜਿਹੜੇ ਪ੍ਰਾਈਵੇਟ ਕਾਰਪੋਰੇਸ਼ਨਾਂ ਓਪਰੇਟ ਕਰਦੀਆਂ ਨੇ ਸੋ ਸਿਮਿਲਰ ਉਸੇ ਲਾਈਨ ਦੇ ਉੱਤੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਹੁਣ ਅਸੀਂ ਇਸ ਨੂੰ ਕਿਉਂਕਿ ਇਹਦੀ ਲੀਜ਼ ਉੱਦਾਂ ਰਿਨਿਊ ਹੋਣੀ ਸੀਗੀ ਮਾਰਚ 2026 ਦੇ ਵਿੱਚ ਉਹ ਸਾਈਨ ਹੋਣੀ ਸੋ ਲੀਜ਼ ਹਾਲੇ ਰਿਨਿਊ ਨਹੀਂ ਕੀਤੀ ਉਹ ਡਿਲੇ ਕਰ ਦਿੱਤੀ ਗਈ ਹੈ ਸੋ ਇਹਦਾ ਮਤਲਬ ਆ ਕਿ ਅੰਦਰ ਖਾਤੇ ਟਰਾਂਸਪੋਰਟ ਸਟੀਵਨ ਮਕੈਨਨ ਜਿਹੜੇ ਜਿਹਨਾਂ ਨੇ ਸਾਈਨ ਲੀਜ਼ ਕਰਨੀ ਸੀ ਉਹਨਾਂ ਦੇ ਉਹਨਾਂ ਨੇ ਦੱਸਿਆ ਕਿ ਮਈ ਤੱਕ ਕੋਈ ਲੀਜ਼ ਸਾਈਨ ਨਹੀਂ ਹੋਈ ਤੇ ਇਹਦਾ ਮਤਲਬ ਹੈ ਕਿ ਅੰਦਰ ਖਾਤੇ ਕੁਛ ਨਾ ਕੁਛ ਕੁੱਕ ਹੋ ਰਿਹਾ ਜਿਹੜੇ 100 ਕੰਟਰੀਆਂ ਤੋਂ ਇਹ ਬੰਦੇ ਆਏ ਸੀ ਹੋ ਸਕਦਾ ਇਹਨਾਂ ਚੋਂ ਕੋਈ ਨਾ ਕੋਈ ਏਅਰਪੋਰਟ ਓਪਰੇਸ਼ਨਸ ਦਾ ਕਿਉਂਕਿ ਬਹੁਤ ਬੜੇ ਬੜੇ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਪਈਆਂ ਨੇ ਤੇ ਹੋ ਸਕਦਾ ਕੋਈ ਨਾ ਕੋਈ ਹੱਥ ਮਾਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਚਾਰੇ ਏਅਰਪੋਰਟ ਕਿਸੇ ਪ੍ਰਾਈਵੇਟ ਅਥਾਰਟੀ ਵੱਲੋਂ ਓਨ ਕੀਤੇ ਜਾਣ ਇੱਕ ਆਪਾਂ ਗੀਤ ਸੁਣ ਲਈਏ ਉਦੋਂ ਬਾਅਦ ਫਿਰ ਵਾਪਸ ਆਉਣੇ ਆ ਅਗਲੀਆਂ ਗੱਲਾਂ ਬਾਤਾਂ ਲੈ ਕੇ
1: At Canada's Garage, you can earn and redeem

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣਨ ਲਈ ਬਹੁਤ ਬਹੁਤ ਧੰਨਵਾਦ। ਇੱਕ ਵਾਰੀ ਫੇਰ ਸਾਰਿਆਂ ਦਾ ਨਿੱਘਾ ਸਵਾਗਤ ਨੇ ਕੀਤੀ ਹੈ। ਗੁੱਡ ਈਵਨਿੰਗ ਤੁਹਾਨੂੰ ਸਾਰਿਆਂ ਨੂੰ, ਧੰਨਵਾਦ ਹੈ ਤੁਸੀਂ ਵਕਤ ਕੱਢ ਕੇ ਸੁਣਦੇ ਹੋ, ਮੈਸੇਜ ਭੇਜਦੇ ਹੋ। ਤੇ ਥੋੜਾ ਜਿਹਾ ਗੱਲਬਾਤ ਹੋਰ ਪ੍ਰਾਈਮ ਮਿਨਿਸਟਰ ਤੇ ਆਪਣੀ ਪੋਲਿਟਿਕਸ ਤੇ ਕਰ ਲਈਏ। ਪ੍ਰਾਈਮ ਮਿਨਿਸਟਰ ਯੂਰਪ ਦੇ ਵਿੱਚ ਕਾਫੀ ਫੋਕਸ ਕਰ ਰਹੇ ਨੇ, ਯੂਰਪ ਗਏ ਸੀਗੇ, ਯੂਰਪੀਅਨ ਪਾਰਲੀਮੈਂਟ ਦੇ ਵਿੱਚ ਵੀ ਬੋਲੇ ਆ ਤੇ ਉਧਰ ਨੂੰ ਟ੍ਰੇਡ ਵਧਾਉਣ ਦੀ ਕਾਫੀ ਕੋਸ਼ਿਸ਼ ਚੱਲ ਰਹੀ ਆ। ਯੂਨਾਈਟਿਡ ਸਟੇਟਸ ਨਾਲ ਜਿਹੜਾ ਪਹਿਲਾਂ 75.9% ਟ੍ਰੇਡ ਹੁੰਦਾ ਸੀ, ਹੁਣ ਘੱਟ ਕੇ 71.7% ਰਹਿ ਗਿਆ, ਜਦੋਂ ਕਿ ਦੂਸਰੇ ਪਾਸੇ ਯੂਰਪੀਅਨ ਕੰਟਰੀ ਨੂੰ 17.2 ਸਰਜ ਹੋ ਗਿਆ, ਉਧਰ ਨੂੰ ਟ੍ਰੇਡ ਵੱਧ ਰਿਹਾ ਤੇ ਵੱਖਰੇ ਵੱਖਰੇ ਕੰਟਰੀਆਂ ਨਾਲ ਪ੍ਰਧਾਨ ਮੰਤਰੀ ਮਿਲ ਕੇ ਕੋਸ਼ਿਸ਼ ਕਰ ਰਹੇ ਨੇ ਕਿ ਮੋਰ ਕਸਟਮਰ ਲੱਭੇ ਜਾਣ ਕੈਨੇਡੀਅਨ ਐਨਰਜੀ ਮਿਨਰਲਸ ਐਂਡ ਪੋਟੈਂਸ਼ੀਅਲ ਬਾਇਰਸ ਫਾਰ ਦਾ ਕੈਨੇਡੀਅਨ ਗੁੱਡਸ, ਮੋਰ ਸੋਰਸਿਸ ਫਾਰ ਫੋਰਨ ਕੈਪੀਟਲ, ਮੋਰ ਡਿਫੈਂਸ ਐਂਡ ਟੈਕਨੋਲੋਜੀ ਪਾਰਟਨਰਸ਼ਿਪ ਫਾਈਨਾਂਸ ਨਾਲ ਵੀ ਹੁਣੇ ਹੁਣੇ ਅੱਜ ਹੀ ਮੇਰੇ ਖਿਆਲ ਸਾਈਨ ਕੀਤਾ ਜਿਹੜਾ ਕੰਟਰੈਕਟ, ਐਂਡ ਪੋਟੈਂਸ਼ੀਅਲੀ ਲੈਸ ਵਲਨਰੇਬਲ ਵੈਨ ਵਨ ਟ੍ਰੇਡਿੰਗ ਪਾਰਟਨਰ ਡਿਸਾਈਡ ਟੂ ਯੂਜ਼ ਮਾਰਕੀਟ ਐਕਸੈਸ ਲੈਵਰੇਜ। ਸੋ ਬੇਸਿਕਲੀ ਯੂਐਸ ਦੇ ਚੁੰਗਲ ਚੋਂ ਨਿਕਲਣ ਦੀ ਕੋਸ਼ਿਸ਼ ਪ੍ਰਧਾਨ ਮੰਤਰੀ ਕਰ

ਰਿਹਾ ਕਿ ਇਹ ਕੱਲ ਨੂੰ ਇਹ ਨਾ ਹੋਵੇ ਕਿ ਤਕੜੇ ਦਾ ਸੱਤੇ ਬੀਹੀ ਸੌ ਵਾਲੀ ਗੱਲ ਹੋਵੇ ਜੋ ਕਵੀ ਸਾਨੂੰ ਮੰਨਣਾ ਪਵੇ ਤਾਂ ਕਰਕੇ ਪ੍ਰਧਾਨ ਮੰਤਰੀ ਲੱਗੇ ਹੋਏ ਨੇ ਵੈਦਰ ਕੈਨੇਡਾ ਐਕਚੁਅਲੀ ਬਿਕਮਸ ਏ ਲੀਡਰ ਆਫ ਦਾ ਮਿਡਲ ਪਾਵਰਸ ਇਜ ਸਮਥਿੰਗ ਹਿਸਟਰੀ ਵਿਲ ਡਿਟਰਮਨ ਇਹ ਆਉਣ ਵਾਲਾ ਸਮਾਂ ਦੱਸੂਗਾ ਕਿ ਕੀ ਕੈਨੇਡਾ ਮਿਡਲ ਪਾਵਰ ਦਾ ਲੀਡਰ ਬਣ ਸਕਦਾ ਵੈਸੇ ਇਹ ਜ਼ਰੂਰ ਹੈ ਕਿ ਇਸ ਵਕਤ ਪ੍ਰਧਾਨ ਮੰਤਰੀ ਮਾਰਕ ਕਰਨੇ ਮੋਸਟ ਸੈਕਿੰਡ ਮੋਸਟ ਪਾਵਰਫੁਲ ਪਰਸਨ ਹੈ ਵਰਲਡ ਦੇ ਵਿੱਚ ਦੁਨੀਆਂ ਦੇ ਵਿੱਚ ਨੰਬਰ ਵਨ ਤੇ ਤਾਂ ਹਲੇ ਸਰਪੰਚ ਹੀ ਹੈ ਕਿਉਂਕਿ ਕੰਟਰੀ ਵੱਡਾ ਇਕਾਨਮੀ ਵੱਡੀ ਹੈ ਉਹਨਾਂ ਦੀ ਤੇ ਪਰ ਸੈਕਿੰਡ ਮੋਸਟ ਪਾਵਰਫੁਲ ਜਿਹੜਾ ਪਰਸਨ ਇਸ ਵਕਤ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕੋਸ਼ਿਸ਼ ਕਰ ਰਹੇ ਨੇ ਤੇ ਬਾਕੀ ਤਾਂ ਟਾਈਮ ਹੀ ਦੱਸਣਾ ਹੁਣ ਇਸ ਕੋਸ਼ਿਸ਼ ਦੇ ਵਿੱਚ ਜਿਹੜਾ ਹੈਗਾ ਉਹ ਇਹ ਹੈ ਕਿ ਕੰਜ਼ਰਵੇਟਿਵ ਦੀ ਅਗਲੇ ਵੀਕ ਪਾਰਲੀਮੈਂਟ ਦੁਆਰਾ ਓਪਨ ਹੋ ਜਾਣੀ ਹੈ ਤੇ ਉਹਦੇ ਕਰਕੇ ਸਾਰਿਆਂ ਨੇ ਵਾਪਸ ਜਾਣਾ ਤੇ ਇਹਨਾਂ ਦੀਆਂ ਰੀਟਰੀਟ ਚੱਲਦੀਆਂ ਨੇ ਪਹਿਲਾਂ ਲਿਬਰਲ ਦੀ ਹੋ ਕੇ ਹਟੀ ਹੈ ਇਹ ਇਕੱਠੇ ਮਿਲਦੇ ਆ ਹੋਟਲਾਂ ਹਟਲਾਂ 'ਚ ਤੋਂ ਉੱਥੇ ਮੀਟਿੰਗਾਂ ਸ਼ੀਟਿੰਗਾਂ ਜਿਹੀਆਂ ਕਰਦੇ ਆ ਕਾਕਸ ਮੀਟਿੰਗ ਤੇ ਕੈਬਨਿਟ ਮੀਟਿੰਗ ਤੇ ਥੋੜਾ ਜਿਹਾ ਆਪਦਾ ਆਨੰਦ ਲੈਂਦੇ ਆ ਕਿਉਂਕਿ ਹੋਟਲ ਬੁੱਕ ਕੀਤੇ ਹੁੰਦੇ ਫਾਈਵ ਸਟਾਰ ਤੇ ਇਸੇ ਤਰ੍ਹਾਂ ਹੀ ਹੁਣ ਕੰਜ਼ਰਵੇਟਿਵ ਦੀ ਜਿਹੜੀ ਰੀਟਰੀਟ ਹੋ ਕੇ ਹਟੀ ਹੈ ਤੇ ਉਹਦੇ ਵਿੱਚ ਕੰਜ਼ਰਵੇਟਿਵ ਲੀਡਰ ਜਿਹੜੇ ਹੈਗੇ ਆ ਪੀਅਰ ਪੌਲ ਵਾਪਸਲੀ ਲੀਡਰ ਨੇ ਤੇ ਇੱਕ ਪਾਸੇ ਤਾਂ ਕਾਰਨੀ ਦੀ ਪਾਪੂਲੈਰਿਟੀ ਵੱਧ ਰਹੀ ਆ ਓਵਰ 70% ਜਿਹੜੇ ਲੋਕ ਹੈ ਕੈਨੇਡੀਅਨ ਉਹ ਕਾਰਨੀ ਨੂੰ ਲਾਈਕ ਕਰਦੇ ਨੇ ਖਾਸ ਕਰਕੇ ਜਦੋਂ ਹੁਣ ਸਮਿਟ ਹੋ ਕੇ ਹਟੀ ਹੈ ਇੱਕ ਪਾਸੇ ਜੌਨ ਕ੍ਰਿਸਚਨ ਖੜੇ ਆ ਦੂਜੇ ਪਾਸੇ ਹਰਪਰ ਖੜੇ ਵਿਚਾਲੇ ਪ੍ਰਧਾਨ ਮੰਤਰੀ ਖੜੇ ਆ ਤਾਂ ਕੰਜ਼ਰਵੇਟਿਵ ਜਿਹੜੇ ਪਾਰਟੀ ਦੇ ਮੈਂਬਰ ਪਾਰਲੀਮੈਂਟ ਇਸ ਵਕਤ ਮੌਜੂਦਾ ਹੈਗੇ ਆ ਉਹ ਕਹਿੰਦੇ ਸਾਨੂੰ ਬਹੁਤਾ ਕੋਈ ਲੋਕ ਤਵੱਜੋ ਦੇ ਕੇ ਰਾਜੀ ਨਹੀਂ ਇੱਕ ਲੀਡਰ ਨੇ ਤਾਂ ਇਹ ਕਿਹਾ ਕੰਜ਼ਰਵੇਟਿਵ ਦੀ ਡਿਪਟੀ ਲੀਡਰ ਮਲਿਸਾ ਲੈਂਡਸਮੈਨ ਨੇ ਉਹ ਕਹਿੰਦੇ ਆਈ ਥਿੰਕ ਯੂ ਹੈਵ ਟੂ ਬੀ ਕੁਆਇਟ ਓਨੈਸਟ ਦਿਸ ਇਜ਼ ਨਾਟ ਦਾ ਪੋਜੀਸ਼ਨ ਦੈਟ ਵੀ ਵਾਂਟ ਟੂ ਬੀ ਇਨ ਐਟ ਦਿਸ ਜੰਕਚਰ ਦੇਰ ਇਜ਼ ਏ ਨੋ ਕੁਐਸਚਨ ਅਬਾਊਟ ਦੈਟ ਕੰਜ਼ਰਵੇਟਿਵ ਡਿਪਟੀ ਲੀਡਰ ਮਲਿਸਾ ਨੇ ਲੈਂਡਸਮੈਨ ਟੋਲਡ ਰਿਪੋਰਟਰਸ ਮੀਟਿੰਗ ਵਿਦ ਕਾਕਸ ਮੇਟਸ ਇਨ ਦਾ ਬੀ ਸੀ ਇੰਟੀਰੀਅਰ ਉੱਥੇ ਇਹਨਾਂ ਦੀ ਰੀਟਰੀਟ ਹੋਈ ਹੈ ਤੇ ਪਾਰਟੀ ਦੇ ਪੋਲਸ ਘੱਟ ਰਹੇ ਨੇ ਅੰਦਰ ਖਾਤੇ ਤਾਂ ਜਦੋਂ ਇਹਨਾਂ ਦੀਆਂ ਮੀਟਿੰਗਸ ਹੁੰਦੀਆਂ ਨੇ ਪੰਟਿੰਗਟਨ ਦੇ ਵਿੱਚ ਬੀ ਸੀ 'ਚ ਰੀਟਰੀਟ ਸੀਗੀ ਇਹ ਉੱਥੇ ਤਾਂ ਕੁਰਬਲ ਬਹੁਤ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਐਮ ਪੀਆਂ ਨੂੰ ਡਰ ਹੈ ਕਿ ਉਹ ਜਾਂ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਆਪਣੀਆਂ ਸੀਟਾਂ ਲੂਜ਼ ਕਰਨਗੇ ਖਾਸ ਕਰਕੇ ਅੰਟੈਰੀਓ ਦੇ ਵਿੱਚ ਜਿਹੜੀਆਂ ਬਹੁਤ ਲੋਅ ਮਾਰਜਨ ਦਿੱਤੀਆਂ ਹੋਈਆਂ ਨੇ ਸੋ ਅੰਦਰ ਖਾਤੇ ਤਾਂ ਉਹ ਕਹਿੰਦੇ ਕਾਫੀ ਕੁਛ ਚੱਲਦਾ ਜਿਹੜੀ ਕਲੋਜ਼ ਡੋਰ ਮੀਟਿੰਗ ਹੁੰਦੀਆਂ ਨੇ ਇਨ ਦਿਸ ਕੰਟੈਕਸਟ ਦਾ ਪਾਰਟੀਜ਼ ਪੋਲ ਨੰਬਰਸ ਹੈਵ ਫਾਲਨ ਫਰਦਰ ਦਾ ਰੀਸੈਂਟ ਪਰਫਾਰਮੈਂਸ ਇਨ ਦਾ ਫੈਡਰਲ ਬਾਈ ਇਲੈਕਸ਼ਨ ਲੂਜ਼ਿੰਗ ਵਨ ਸੀਟ ਜਿਹੜੀ ਕਿ ਹੁਣ ਪਿਛਲੇ ਜੇ ਕਿਊਬਿਕ ਦੇ ਵਿੱਚ ਹੋ ਕੇ ਹਟੀ ਹੈ ਉੱਥੇ ਪੋਲਜ 13% ਤੇ ਆ ਕੇ ਡਿੱਗ ਪਏ ਤੀਜੇ ਨੰਬਰ ਤੇ ਆਏ ਹੈ ਪਰ ਜਦੋਂ ਗੱਲ ਆਉਂਦੀ ਹੈ ਕਿ ਲੀਡਰ ਚੇਂਜ ਕਰਨ ਦੀ ਵਟ ਇਜ਼ ਅਨਲਾਈਕਲੀ ਟੂ ਚੇਂਜ ਇਜ਼ ਦਾ ਲੀਡਰ ਵਾਈਲ ਸਮ ਐਮ ਪੀ ਸੇ ਬਿਹਾਈਂਡ ਕਲੋਜ਼ ਡੋਰ ਦੈਟ ਦੇ ਆਰ ਡਿਸਾਈਡਲੀ ਡਨ ਵਿਦ ਪੀਅਰ ਪੌਲ ਅੰਦਰ ਤਾਂ ਕਹਿੰਦੇ ਆ ਵੀ ਡਨ ਆ ਅਸੀਂ ਵੀ ਡੋਂਟ ਵਾਂਟ ਹਿਮ ਮੋਸਟ ਡੋਂਟ ਵਾਂਟ ਟੂ ਟੇਕ ਦ ਨੈਕਸਟ ਸਟੈਪ ਐਂਡ ਟ੍ਰਿਗਰ ਏ ਰਿਫੋਰਮ ਐਕਟ ਆਊਟਸਟਿੰਗ ਲਾਈਕ ਦ ਵਨ ਪਾਰਲੀਮੈਂਟਰੀਅਨ ਯੂਜ਼ਡ ਟੂ ਰਿਮੂਵ ਦ ਲਾਸਟ ਲੀਡਰ ਜਿਵੇਂ ਐਰਨ ਓਟੂਲ ਨੂੰ ਪਹਿਲਾਂ ਇਹਨਾਂ ਨੇ ਬਦਲਤਾ ਸੀਗਾ ਉਹ ਸਟੈਪ ਲੈਣ ਤੋਂ ਡਰਦੇ ਆ ਉਹਦੀ ਵਜ੍ਹਾ ਇਹ ਹੈ ਕਿ ਕੰਜ਼ਰਵੇਟਿਵ ਇਸ ਵਕਤ ਉਸ ਪੋਜੀਸ਼ਨ 'ਚ ਨਹੀਂ ਹੈਗੇ ਕਹਿੰਦੇ ਦੀਜ ਕੰਜ਼ਰਵੇਟਿਵ ਪੋਜੀਸ਼ਨ ਦੈਟ ਇਟ ਇਜ਼ ਬੈਟਰ ਟੂ ਲੈਟ ਪੋਲੀਅਵ ਲੀਡ ਦਾ ਪਾਰਟੀ ਇਨ ਟੂ ਅਨਦਰ ਇਲੈਕਸ਼ਨ ਪੋਟੈਂਸ਼ਲੀ ਲੂਜ਼ ਐਂਡ ਦੈਨ ਰਿਜ਼ਾਈਨ ਟੂ ਟ੍ਰਿਗਰ ਏ ਨਿਊ ਲੀਡਰਸ਼ਿਪ ਪ੍ਰੋਸੈਸ ਸੋ ਮਤਲਬ ਮੰਨੀ ਬੈਠੇ ਆ ਇੱਕ ਤਾਂ ਇਹ ਗੱਲ ਹੈ ਕਿ ਅਗਲੀ ਇਲੈਕਸ਼ਨ 'ਚ ਅਸੀਂ ਜਿੱਤਦੇ ਨਹੀਂ ਇਹ ਤਾਂ ਮੰਨੀ ਬੈਠੇ ਆ ਉਹ ਕਹਿੰਦੇ ਇਹਨੂੰ ਚੁੱਪ ਕਰਕੇ ਇਹਨੂੰ ਟਿਕਿਆ ਰਹਿਣ ਦਿਓ ਤੇ ਅਗਲੀ ਇਲੈਕਸ਼ਨ 'ਚ ਇਹ ਹਾਰ ਜੂਗਾ ਤੇ ਉਦੋਂ ਬਾਅਦ ਫਿਰ ਤੁਰ

ਜ਼ਾਇਨ ਮੰਗਾਂਗੇ ਤੇ ਫੇਰ ਕਹਿੰਦੇ ਦੈਟ ਵੁੱਡ ਬੀ ਲੈਸ ਡਿਵਿਸਿਵ ਦੈਨ ਦ ਟਰਾਇੰਗ ਟੂ ਰਿਮੂਵ ਏ ਲੀਡਰ ਹੂ ਹੈਜ਼ ਏ ਸਟਰੋਂਗ ਐਂਡ ਵੋਕਲ ਆਨਲਾਈਨ ਫਾਲੋਇੰਗ ਆਨਲਾਈਨ ਫਾਲੋਇੰਗ ਇਹਦੀ ਹੈਗੀ ਆ ਉਹ ਕਹਿੰਦੇ ਜੇ ਹੁਣ ਹਟਾਉਂਦੇ ਆ ਤਾਂ ਫਿਰ ਪਾਰਟੀ ਦੇ ਅੰਦਰ ਖਲਾਰਾ ਬਹੁਤ ਪੈਜੂ ਇਸ ਕਰਕੇ ਬੈਟਰ ਇਹ ਹੈ ਕਿ ਇਹਨੂੰ ਰਨ ਕਰਨ ਦਿਓ ਤੇ ਨਾਲੇ ਇਹ ਹੈ ਕਿ ਜੇ ਹੁਣ ਇੱਕ ਤਾਂ ਖਲਾਰਾ ਪੈਜੂ ਦੂਜੀ ਗੱਲ ਹੈ ਵੀ ਜੇ ਹੋਰ ਲੀਡਰ ਬਣਾ ਵੀ ਲਿਆ ਹੋਣਾ ਉਹ ਤੋਂ ਵੀ ਕੁਛ ਨਹੀਂ ਹਲੇ ਫਿਰ ਉਹ ਵੀ ਬਹੁਤ ਐਨਰਜੀ ਵੇਸਟ ਹੋਊਗੀ ਉਹਦੀ ਕਿਉਂਕਿ ਜਿਸ ਤਰ੍ਹਾਂ ਕਾਰਨ ਦੀ ਪਾਪੂਲੈਰਿਟੀ ਹੈਗੀ ਹੈ ਸੋ ਫਾਰ ਹਾਲਾਤ ਬਦਲਣਾ ਕੋਈ ਪਤਾ ਨਹੀਂ ਲੱਗਦਾ ਮੌਜੂਦਾ ਹਾਲਾਤਾਂ ਦੇ ਵਿੱਚ ਜੇ ਇਹਨੂੰ ਹਟਾ ਕੇ ਇੱਕ ਹੋਰ ਲੀਡਰ ਉਹ ਕਹਿੰਦੇ ਬਣਾ ਵੀ ਲੈਂਦੇ ਆ ਤਾਂ ਇਲੈਕਸ਼ਨ ਉਹ ਤੋਂ ਵੀ ਨਹੀਂ ਜਿੱਤ ਹੋਣੀ ਇਹ ਤਾਂ ਹੱਥ ਖੜੇ ਕਰੀ ਬੈਠੇ ਆ ਸੋ ਕਹਿੰਦੇ ਬੈਟਰ ਇਹ ਹੈ ਵੀ ਇਹਨੂੰ ਹੀ ਇਲੈਕਸ਼ਨ ਲੜਨ ਦੇਗੇ ਜਦੋਂ ਹਾਰ ਗਿਆ ਮੁੜ ਕੇ ਕੋਈ ਚੋਇਸ ਨਹੀਂ ਰਹਿਣੀ ਇਹਨੂੰ ਕਹਿਣਾ ਵੀ ਚੱਲ ਮਿੱਤਰਾ ਹੁਣ ਤੂੰ ਫੇਰ ਕਹਿੰਦੇ ਤੋਰਾਂਗੇ ਸੋ ਇਹ ਸਿਚੁਏਸ਼ਨ ਚੱਲ ਰਹੀ ਹੈ ਮਾਰਕ ਕਾਰਨੀ ਪ੍ਰਧਾਨ ਮੰਤਰੀ ਦੀ ਪਾਪੂਲੈਰਿਟੀ ਸੋਰ ਹੋਣ ਤੋਂ ਬਾਅਦ ਉਹ ਕਹਿੰਦੇ ਸਾਨੂੰ ਤਾਂ ਕੋਈ ਸੁਣ ਕੇ ਰਾਜੀ ਨਹੀਂ ਮੈਜੋਰਿਟੀ ਮੈਂਬਰ ਪਾਰਲੀਮੈਂਟ ਇਹ ਕਹਿ ਰਹੇ ਆ ਉਹ ਕਹਿੰਦੇ ਸਾਨੂੰ ਨਾ ਕੋਈ ਪੁੱਛਦਾ ਤੇ ਨਾ ਕੋਈ ਸਾਨੂੰ ਸੁਣ ਕੇ ਰਾਜੀ ਆ ਵੀ ਕੈਨੇਡਾ ਦੀ ਇਕਾਨਮੀ ਤੇ ਕਿੱਧਰ ਨੂੰ ਜਾਣਾ ਕਿਹਦੇ ਨਾਲ ਕੋਈ ਟੈਰਫ ਬਾਰੇ ਸਵਾਲ ਉਹ ਕਹਿੰਦੇ ਸਾਨੂੰ ਕੋਈ ਨਹੀਂ ਪੁੱਛ ਕੇ ਰਾਜੀ ਨਾ ਸਾਨੂੰ ਕੋਈ ਸੁਣ ਕੇ ਰਾਜੀ ਅਜੇ ਦੂਜੇ ਪਾਸੇ BC ਕੰਜ਼ਰਵੇਟਿਵ ਉਹਦਾ ਵੀ ਬੜਾ ਜਲੂਸ ਨਿਕਲਿਆ ਹੋਇਆ ਕਿਉਂਕਿ ਪਹਿਲਾਂ NDP ਤੇ ਲਿਬਰਲ ਹੁੰਦੀ ਸੀ ਜਿਹੜੀ ਉੱਥੇ ਲਿਬਰਲ ਪਾਰਟੀ ਹਾਲਾਂਕਿ ਉਸ ਲਿਬਰਲ ਪਾਰਟੀ ਦਾ ਫੈਡਰਲ ਲਿਬਰਲ ਨਾਲ ਕੋਈ ਕਨੈਕਸ਼ਨ ਨਹੀਂ ਸੀ ਹੁੰਦਾ ਪਰ ਉਹਦਾ ਨਾਂ ਲਿਬਰਲ ਸੀਗਾ ਤੇ ਉਹ ਤੋਂ ਬਾਅਦ ਜਦੋਂ ਉਹ ਲਾਸਟ ਪ੍ਰੀਮੀਅਰ ਹਾਰ ਗਏ ਸੀ ਉਦੋਂ ਬਾਅਦ ਯੂਨਾਈਟਿਡ ਕੰਜ਼ਰਵੇਟਿਵ ਬਣ ਗਈ ਸੀ ਫਿਰ ਕੰਜ਼ਰਵੇਟਿਵ ਬਣ ਗਈ ਤੇ ਹੁਣ ਰੀਸੈਂਟਲੀ ਕੈਰੀ ਲਿਨ ਫਿੰਡਲੇ ਲੀਡਰ ਬਣਾਈ ਸੀਗੀ ਉਦੋਂ ਪਹਿਲਾਂ ਕਈ MLA ਛੱਡ ਗਏ ਸੀਗੇ ਮੇਰੇ ਖਿਆਲ ਇਹ ਤੀਜੀ ਕੁ ਚੌਥੀ ਲੀਡਰ ਹੈ ਪਿਛਲੇ ਸਾਲ ਕੁ ਦੇ ਵਿੱਚ ਜਿਹੜੀ ਛੱਡ ਰਹੀ ਹੈ ਇਹਦੇ ਤੇ ਵੀ ਕਾਫੀ ਪ੍ਰੈਸ਼ਰ ਸੀ ਕਿਉਂਕਿ ਇਹਦੇ ਬਣਨ ਤੋਂ ਬਾਅਦ ਵੀ ਕਈ ਜਿਹੜੇ ਤਕੜੇ ਕੰਜ਼ਰਵੇਟਿਵ MLA ਸੀ ਉਹ ਪਾਰਟੀ ਛੱਡ ਕੇ ਇੰਡੀਪੈਂਡੈਂਟ ਬਹਿ ਗਏ ਸੀ ਸੋ ਅੱਜ ਕੈਰੀ ਲਿਨ ਫਿੰਡਲੇ ਵੀ ਰਿਜ਼ਾਈਨ ਕਰ ਗਈ ਹੈ ਉਹ ਕਹਿੰਦੇ ਆਈ ਐਮ ਰਿਜ਼ਾਈਨਿੰਗ ਐਜ਼ ਅ ਲੀਡਰ ਆਫ ਦ ਕੰਜ਼ਰਵੇਟਿਵ ਪਾਰਟੀ ਆਫ ਬ੍ਰਿਟਿਸ਼ ਕੋਲੰਬੀਆ ਉਹ ਕਹਿੰਦੇ ਇਹ ਈਜ਼ੀ ਡਿਸੀਜ਼ਨ ਨਹੀਂ ਸੀ ਬਟ ਆਈ ਬਿਲੀਵ ਇਟ ਇਜ਼ ਦ ਰਾਈਟ ਵਨ ਫਾਰ ਆਵਰ ਮੂਵਮੈਂਟ ਐਂਡ ਆਵਰ ਪ੍ਰੋਵਿੰਸ ਸੋ ਦੂਜੇ ਪਾਸੇ NDP ਹਾਲਾਂਕਿ ਟ੍ਰਬਲ ਚ ਸੀ ਡੇਵਿਡ EB ਤੇ ਹੁਣ ਉਹਨਾਂ ਨੂੰ ਲੱਗਦਾ ਕਿ ਰਾਈਟ ਟਾਈਮ ਹੈ ਹਾਲਾਂਕਿ ਇਲੈਕਸ਼ਨ ਡਿਊ ਨਹੀਂ ਹੈਗੀ ਕਿਉਂਕਿ ਉੱਧਰ ਖਲਾਰਾ ਪਿਆ ਹੋਇਆ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਵਿੱਚ ਤੀਜਾ ਚੌਥਾ ਲੀਡਰ ਛੱਡ ਗਿਆ ਰਿਜ਼ਾਈਨ ਕਰ ਗਿਆ ਬਹੁਤ ਸਾਰੇ MLA ਪਾਰਟੀ ਛੱਡ ਕੇ ਇੰਡੀਪੈਂਡੈਂਟ ਬੈਠੇ ਆ ਹੋਰ ਪਾਰਟੀ ਬਣਾਉਣ ਦੀ ਗੱਲ ਕਰ ਰਹੇ ਸੀ ਤਾਂ ਹੁਣ ਇਹ ਕੋਸ਼ਿਸ਼ ਕਰ ਰਹੇ ਆ ਕਹਿੰਦੇ ਵੀ ਸ਼ਾਇਦ NDP ਅਰਲੀ ਇਲੈਕਸ਼ਨ ਕਰਵਾ ਦੇਵੇ ਇਹ ਸਮਝਦੇ ਹੋਏ ਕਿ ਵੀ ਸ਼ਾਇਦ ਜਿਹੜਾ ਇਸ ਜਿਹੜਾ ਇਸ ਵਕਤ ਇਹਨਾਂ ਦੀ ਪਾਟੋ ਧਾੜ ਹੋਏ ਵੀ ਉਹਦੇ ਵਿੱਚ ਐਡਵਾਂਟੇਜ ਮਿਲ ਜਾਵੇ ਤੇ NDP ਨੂੰ ਫਿਰ ਮੈਜੋਰਿਟੀ ਗੌਰਮੈਂਟ ਇੱਕ ਵਾਰੀ ਮਿਲ ਜਾਵੇ ਤਾਂ ਕਿ ਫਿਰ ਟਿਕੇ ਰਹਿਣ ਤੇ ਹੁਣ ਇੱਕ ਗੱਲ ਹੋਰ ਜਿਹੜੀ ਇੰਡੀਆ ਦੇ ਵਿੱਚ ਪਿੱਛੇ ਜੇ ਸਮਿਟ ਹੋ ਕੇ ਹਟੀ ਹੈ 18ਵੀਂ ਬ੍ਰਿਕਸ ਸਮਿਟੋ ਦੀ ਗੱਲ ਕਰ ਲਈਏ ਦੋ ਤਿੰਨ ਮਿੰਟ ਬਚਦੇ ਆ ਇਹਦੇ ਵਿੱਚ 11 ਡਿਫਰੈਂਟ ਕੰਟਰੀਜ਼ ਨੇ 18ਵੀਂ ਸਮਿਟ ਸੀਗੀ ਬ੍ਰਿਕਸ ਦੀ ਤੇ 11 ਡਿਫਰੈਂਟ ਕੰਟਰੀਜ਼ ਨੇ ਹਿੱਸਾ ਲਿਆ ਜਿਹਦੇ ਵਿੱਚ ਇੰਡੋਨੇਸ਼ੀਆ ਬ੍ਰਾਜ਼ੀਲ ਰਸ਼ੀਆ ਚਾਈਨਾ ਸਾਊਥ ਅਫਰੀਕਾ ਈਰਾਨ ਇਥੋਪੀਆ ਸਾਊਦੀ ਅਰਬੀਆ UAE ਦਿੱਲੀ ਦੇ ਵਿੱਚ ਸੀ ਇਹ ਤੇ ਇਹਦੇ ਵਿੱਚ ਇੱਕ ਚੀਜ਼ ਜਿਹੜੀ ਦੇਖਣ ਵਾਲੀ ਸੀਗੀ ਜਿਹੜੀ ਕਾਫੀ ਚਰਚਾ ਦਾ ਵਿਸ਼ਾ ਬਣੀ ਉਹ ਇਹ ਸੀ ਕਿ ਦੁਨੀਆਂ ਭਰ ਦੇ ਲੀਡਰ ਇਹ ਬੈਠੇ ਹੈ ਰਸ਼ੀਆ ਦਾ ਚਾਈਨਾ ਦਾ ਈਰਾਨ ਦੇ ਹੈ ਜਾਂ ਹੋਰ ਕੰਟਰੀਆਂ ਦੇ ਮੂਹਰੇ ਤੇ ਸੈਕਿੰਡ ਰੋ ਦੇ ਵਿੱਚ ਜਿਹੜੇ ਸਾਡੇ ਉੱਥੋਂ ਦੇ ਮਹਾਰਥੀ ਚਾਹੇ ਉਹ ਸਿਕਿਉਰਿਟੀ ਐਡਵਾਈਜ਼ਰ ਹੋਣ ਜਾਂ ਹੋਰ ਜਿਹੜੇ ਅਜੀਤ ਡਵਾਲ ਵਰਗੇ ਜਾਂ ਜੈਸਵਾਲ ਵਰਗੇ ਉਹ ਬੈਠੇ ਸੀ ਪਿੱਛੇ ਈਰਾਨ ਦੇ ਤੇ ਰਸ਼ੀਆ ਦੇ ਇਹਨਾਂ ਪ੍ਰੈਜ਼ੀਡੈਂਟਾਂ ਦੇ ਪਿਛਲੀ ਲਾਈਨ 'ਚ ਬੈਠੇ ਸੀ ਸੋ ਆਬਵੀਅਸਲੀ ਹੈ ਕਿ ਉੱਥੇ ਹੁਣ ਜਦੋਂ ਇੱਦਾਂ ਦੇ ਵੱਡੇ ਸਮਿਟ ਹੋ ਰਹੇ ਹੁੰਦੇ ਆ ਤੇ ਖਾਣ ਪੀਣ ਨੂੰ ਤਾਂ ਦਿੱਤਾ ਹੁੰਦਾ ਪਾਣੀ ਪੂਣੀ ਰੱਖਿਆ ਹੁੰਦਾ ਤਾਂ ਕਿ ਗਲਾ ਸੁੱਕਦਾ ਪਾਣੀ ਪੀ ਲੈਣ ਤੇ ਪਿਛਲੀ ਰੋਅ ਵਾਲਿਆਂ ਦੇ ਵਿੱਚ ਮੂਹਰੇ ਕਾਜੂਆਂ ਦੀਆਂ ਸ਼ੀਸ਼ੀਆਂ ਰੱਖੀਆਂ ਹੋਈਆਂ ਸੀ ਵਾਹਵਾ ਤੇ ਜਦੋਂ ਰਸ਼ੀਆ
ਤੇ ਈਰਾਨ

ਇਰਾਨ ਦੇ ਬਿਲਕੁਲ ਪਿਛਲੇ ਪਾਸੇ ਬੈਠੇ ਰਸ਼ੀਆ ਦੇ ਮੇਰੇ ਖਿਆਲ ਪ੍ਰੈਜ਼ੀਡੈਂਟ ਬੋਲ ਰਹੇ ਆ ਪੁਤਿਨ ਤੇ ਉਹਦੇ ਬਿਲਕੁਲ ਪਿਛਲੇ ਆਬਵੀਅਸਲੀ ਕੈਮਰਾ ਤਾਂ ਹੁਣ ਉਹਨਾਂ ਤੇ ਹੋਣਾ ਜਦੋਂ ਬੋਲ ਰਹੇ ਆ ਤੇ ਬਿਲਕੁਲ ਪਿਛਲੇ ਪਾਸੇ ਅਜੀਤ ਡੋਵਾਲ ਤੇ ਜੈਸਵਾਲ ਹੈ ਉਹਦਾ ਨਾਮ ਮੈਨੂੰ ਫਸਟ ਨਹੀਂ ਪਤਾ ਉਹ ਸਿਕਿਉਰਿਟੀ ਐਡਵਾਈਜ਼ਰ ਹੈ ਇੰਡੀਆ ਦੇ ਤੇ ਉਹਨਾਂ ਨੇ ਗੇੜਾ ਦਿੱਤਾ ਹੋਇਆ ਕਾਜੂਆਂ ਨੂੰ ਗੇੜਾ ਵੀ ਇਹ ਦਿੱਤਾ ਪਤੰਦਰ ਬੱਕਰੀ ਦਾ ਮੂੰਹ ਘੱਟ ਚੱਲਦਾ ਹੋਊਗਾ ਮੇਰੇ ਖਿਆਲ ਜਿਸ ਹਿਸਾਬ ਨਾਲ ਉਹ ਚਲਾ ਰਹੇ ਆ ਔਰ ਉਹ ਜਿਹੜੇ ਵੀਡੀਓ ਸੋਸ਼ਲ ਮੀਡੀਆ ਤੱਕ ਸੀਮਿਤ ਨਹੀਂ ਰਹੀ ਦੁਨੀਆਂ ਭਰ ਦੇ ਮੀਡੀਆ ਆਊਟਲੈਟਸ ਨੇ ਈਵਨ ਬ੍ਰਿਟਿਸ਼ ਮੀਡੀਆ ਮੇਨ ਸਟ੍ਰੀਮ ਮੀਡੀਆ ਆਊਟਲੈਟ ਨੇ ਵੀ ਸ਼ੇਅਰ ਕੀਤੀ ਕਿ ਪਿੱਛੇ ਬੈਠੇ ਕਿਸ ਢੰਗ ਨਾਲ ਖਾਣਾ ਕੋਈ ਮਾੜੀ ਗੱਲ ਨਹੀਂ ਪਰ ਜਿਸ ਢੰਗ ਨਾਲ ਖਾਧਾ ਜਾ ਰਿਹਾ ਸੀ ਆਉਣ ਲੱਗਦਾ ਸੀ ਵੀ ਕਿਤੇ ਦੁਨੀਆਂ ਦੇਖੇ ਨਹੀਂ ਕਾਜੂ ਇੱਕ ਤਾਂ ਆਪਣਾ ਰੋਡ ਜੈਸਵਾਲ ਹੈ ਉਹਨੇ ਤਾਂ ਸਾਬਤਾ ਅਖਰੋਟ ਬੁੱਲਾਂ ਚ ਲਿਆ ਹੋਇਆ ਉਵੇਂ ਹੀ ਫੋਟੋ ਸੋਸ਼ਲ ਮੀਡੀਆ ਤੁਰੀ ਫਿਰਦੀ ਹੈ ਸੋ ਐਡੇ ਵੱਡੇ ਲੈਵਲ ਦੇ ਜਿਹੜੇ ਇਹ ਲੀਡਰ ਹੋਣ ਹੁਣ ਪੁਜੀਸ਼ਨਾਂ ਤਾਂ ਵੱਡੀਆਂ ਹੋ ਜਾਂਦੀਆਂ ਨੇ ਪਰ ਨੀਅਤ ਤੇ ਆਏ ਕਿੱਥੋਂ ਹੈ ਇਹ ਆਹ ਚੀਜ਼ਾਂ ਦੱਸ ਦਿੰਦੀਆਂ ਨੇ ਵੀ ਇਹਨਾਂ ਦਾ ਲੈਵਲ ਕਿਹੋ ਜਿਹਾ ਹੁਣ ਇਹ ਤਾਂ ਹੈ ਨਹੀਂ ਕਿ ਇਸ ਪੁਜੀਸ਼ਨ ਤੇ ਪਹੁੰਚ ਕੇ ਭਾਵੇਂ ਕਾਜੂਆਂ ਦੀ ਬੋਰੀ ਘਰੇ ਮੰਗਾ ਲੈਣ ਪਰ ਜਿਹੜੀ ਭੁੱਖਮਰੀ ਦਿਖਾਈ ਉਸ ਵਕਤ ਉਹ ਬੜੀ ਡਿਸਟਰਬਿੰਗ ਸੀ ਖਾਸ ਕਰਕੇ ਦੁਨੀਆਂ ਭਰ ਦੇ ਵਿੱਚ ਕਿੱਡੀ ਵੱਡੀ ਸਮਿਟ ਹੋ ਰਹੀ ਉਹਦੀ ਗੱਲ ਘੱਟ ਹੋਈ ਤੇ ਦੁਨੀਆਂ ਭਰ ਦੇ ਵਿੱਚ ਗੱਲ ਇਹ ਹੋ ਰਹੀ ਸੀ ਕਿ ਪਿੱਛੇ ਬੈਠੇ ਬੰਦੇ ਕਾਜੂ ਕਿਵੇਂ ਖਾ ਰਹੇ ਆ ਵੀ ਮਾੜਾ ਮੋਟਾ ਸਬਰ ਕਰ ਲਓ ਯਾਰ ਤੁਸੀਂ ਇੱਕ ਐਡੇ ਵੱਡੇ ਕੰਟਰੀ ਦੇ ਦੁਨੀਆਂ ਦੀ ਚੌਥੀ ਪੰਜਵੀਂ ਪਾਵਰ ਖਾਸ ਕਰਕੇ ਵਿਸ਼ਵ ਗੁਰੂ ਕਹਿੰਦੇ ਆ ਮੋਦੀ ਸਾਹਿਬ ਤਾਂ ਵੀ ਯਾਰ ਤੁਸੀਂ ਉਹਦਾ ਕਿਉਂ ਥੱਲਾ ਲਾਈ ਜਾਂਦੇ ਹੋ ਉਹਨੇ ਐਡੇ ਵੱਡੇ ਕੰਟਰੀਆਂ ਦੇ ਨਾਲ ਬੈਠੇ ਹੋ ਗੱਲਾਂ ਬਾਤਾਂ ਕਰ ਰਹੇ ਤੇ ਤੁਸੀਂ ਪਿੱਛੇ ਬੈਠੇ ਜਲੂਸ ਕੱਢ ਰਹੇ ਹੋ ਸੋ ਇਹ ਗੱਲਾਂ ਬਾਤਾਂ ਖੈਰ ਦੇਖਣ ਨੂੰ ਮਿਲੀਆਂ ਤੇ ਹੁਣ ਕਮਰਸ਼ਲ ਸਨੇਹ ਲੈ ਲਈਏ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਆਵਰ ਦੇ ਵਿੱਚ ਕੁਛ ਗੱਲਾਂ ਬਾਤਾਂ ਹੋਰ ਕਰਨੀਆਂ ਨੇ ਤੇ ਫਿਰ ਨਾਲ ਨਾਲ ਮਿੰਟੂ ਗੁਰੂਸਰੀਆ ਪਿਛਲੇ ਸੰਡੇ ਮਿਸ ਹੋ ਗਿਆ ਸੀਗਾ ਸਿਟੀ ਕਾਰਪੋਰੇਟ ਸਾਡੇ ਫਲੋਰਿੰਗ ਦਾ ਕੰਮ ਕਰਦੇ ਨੇ ਪੁਰਾਣੇ ਜਾਂ ਨਵੇਂ ਘਰਾਂ ਚ ਹਾਰਡਵੁੱਡ ਕਾਰਪੋਰੇਟ ਸਰਾਮਿਕ ਟੈਲਮੀਨੇਟ ਫਲੋਰਿੰਗ ਦਾ ਕੰਮ ਕਰਦੇ ਨੇ 403-291-11-14 ਨੰਬਰ ਆ ਉਹਨਾਂ ਦਾ 403-291-11-14 ਕਾਫੀ ਵੱਡਾ ਵੇਅਰ ਹਾਊਸ ਆ ਉਹਨਾਂ ਕੋਲ ਜੇ ਨਾ ਤੁਹਾਨੂੰ ਕੁਛ ਪਸੰਦ ਆਵੇ ਤਾਂ ਉਹ ਆਰਡਰ ਕਰ ਦਿੰਦੇ ਆ ਐਡਰੈਸ 3532 ਸਟਰੀਟ ਨਾਰਥ ਈਸਟ ਹੈ 3238 ਜਿਹੜਾ ਐਡਰੈਸ ਹੈ ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸ ਤੋਂ ਵਨ ਸਟਾਪ ਸ਼ਾਪਿੰਗ ਹੈ ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ RRSP RSP ਲਾਈਫ ਇੰਸ਼ੋਰੈਂਸ ਇੱਕੋ ਛੱਤ ਥੱਲੇ ਇਕਬਾਲ ਸਿੱਧੂ ਜੀ ਦਾ ਨੰਬਰ 4358-2662 ਹੈ 4035-682667 ਫਿਕਸ ਆਟੋ ਕਲੇਜ ਦੇ ਮਾਈਕਰਦੇਵ ਤਿਰਗਵੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ ਡੈਮੇਜ ਹੋ ਗਈ ਰੀਪੇਂਟ ਰਿਪੇਅਰ ਕਰਾਉਣੀ ਹੈ ਤਾਂ ਸਾਰੀ ਇੰਸ਼ੋਰੈਂਸ ਕੰਪਨੀ ਆਪੇ ਹੀ ਉਹ ਡੀਲ ਕਰਦੇ ਆ ਤੇ 403-273-8899 ਉਹਨਾਂ ਦਾ ਨੰਬਰ ਹੈ 4032-73-8889 700 ਮੋਰੇਨ ਰੋਡ ਨਾਰਥ ਈਸਟ ਐਡਰੈਸ ਹੈ ਨਾਰਥ ਈਸਟ ਆਟੋਮੋਟਿਵ ਸਰਵਿਸ ਕਾਰ ਵੈਨ ਜਾਂ ਟਰੱਕ ਦੀ ਰਿਪੇਅਰ ਆਇਲ ਚੇਂਜ ਬ੍ਰੇਕ ਚੋਬ ਦਾ ਕੰਮ ਜਾਂ ਗੱਡੀ ਕੋਈ ਆਊਟ ਆਫ ਪ੍ਰੋਵਸ ਲਈ ਇੰਸਪੈਕਸ਼ਨ ਕਰਵਾਉਣੀ ਹੈ 403-250-7-38 ਹਰਦੀਪ ਦਿਓਲ ਦਾ ਨੰਬਰ ਹੈ 4032-507-038 4245 ਸਾਊਥ ਈਸਟ ਫੋਰਸਲਾਨ ਐਡਰੈਸ ਹੈ ਉਹਨਾਂ ਦਾ ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਘਰ ਦੀ ਕਾਰ ਦੀ ਕਿਸੇ ਆਫਿਸ ਜਾਂ ਕਮਰਸ਼ੀਅਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ ਉਹ ਵੱਖਰੇ ਵੱਖਰੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਕਰਦੇ ਨੇ ਤੇ ਬੈਸਟ ਰੇਟ ਲੈ ਕੇ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਨੰਬਰ 403-355-3858 403-355-6358 ਤੇ ਤੁਸੀਂ ਹਸੀਬ ਰਹਿਮਾਨ ਨੂੰ ਫੋਨ ਕਰ ਸਕਦੇ ਹੋ ਇਸ ਸਨ ਸਾਡੇ ਸਪੋਂਸਰਸ ਤੇ ਨਾਲ ਨਾਲ ਇੱਕ ਪਾਈਨ ਰਿਜ ਦੇ ਵਿੱਚ ਹਾਫ ਡੁਪਲੈਕਸ ਲਿਸਟ ਕਰਨੇ 1200 ਸਕੇਅਰ ਫੀਟ ਹੈ ਬਹੁਤ ਵਧੀਆ ਲੋਕੇਸ਼ਨ ਹੈ ਰੰਡਲ ਹੋਰਨ ਡਰਾਈਵ ਐਂਡ 56 ਸਟਰੀਟ ਸਾਰਾ ਕੁਛ ਵਾਕ ਟੂ ਹੈ ਪਬਲਿਕ ਟਰਾਂਸਪੋਰਟੇਸ਼ਨ ਸਕੂਲਸ ਲੇਜਰ ਸੈਂਟਰ ਤੇ ਉਹਦੇ ਲਈ ਤੁਸੀਂ ਤਿੰਨ ਬੈਡਰੂਮ ਹੈ ਡੇਢ ਵਾਸ਼ਰੂਮ ਹੈ ਬੇਸਮੈਂਟ ਚ ਫੈਮਿਲੀ ਰੂਮ ਬਣਿਆ ਹੋਇਆ ਬੇਸਿਕਲੀ ਟਾਊਨ ਹਾਊਸ ਹੈ ਕਾਰਨਰ ਯੂਨਿਟ ਹੈ ਤੇ ਨੋ ਕਾਂਡੋ ਫੀ ਤੁਸੀਂ ਫੋਨ ਕਰ ਸਕਦੇ ਹੋ ਮੈਨੂੰ 403-560-6300 ਤੇ 403

5606300 ਇੱਕ ਦਿਨਾਂ ਤੇ ਇੱਕ ਦੋ ਦਿਨਾਂ ਚ ਮਾਰਕੀਟ ਦੇ ਵਿੱਚ ਆ ਜਾਊਗਾ ਕੱਲ ਤੋਂ ਪ੍ਰੋਸੈਸ ਸ਼ੁਰੂ ਕਰਨਾ ਹੈ ਕਮਰਸ਼ੀਅਲ ਸਨੇਹਾਂ ਤੋਂ ਬਾਅਦ ਗੱਲਾਂ ਬਾਤਾਂ ਕੁਛ ਹੋਰ ਕਰਾਂਗੇ ਤੇ ਸਟੂਡੀਓ ਦੀ ਬ੍ਰੇਕ ਲੈ ਲਈਏ ਸੋਰੀ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਸਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: That was some party thanks to my buddy's beer and joint. Here's the keys, joint.
4: Yo, I'm not driving. I'm way too stoned. How are you feeling, beer?
5: Oh, since we had that talk, I'm not driving tonight at all.
4: What about you, Dave?
5: You only had a couple of drinks.
6: And only a couple of puffs.
7: I don't drink and drive. No way I'm getting behind the wheel when I smoked weed, too.
4: How are we getting home, then?
5: Come on, Dave. Take one for the team.
8: Don't let weed and alcohol influence your decision to drive.
7: Yeah, I need a ride.
8: A message from Mad Canada.
9: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
10: 94.7 FM, I'm your host, Dan Sidhu, program da dusra hissa leke hazir hai. Is hour de vich ik ta jehda food India ton aa reha na, ohdi galbaat karni hai apan. ਅਤੇ ਨਾਲ ਨਾਲ ਅੰਟੈਰੀਓ ਦੇ ਵਿੱਚ ਗੱਲ ਤਾਂ ਕਈ ਵਾਰੀ ਕਰ ਚੁੱਕੇ ਹੈ ਪਰ ਹਰ ਰੋਜ਼ ਨਵਾਂ ਸੱਪ ਨਿਕਲ ਆਉਂਦਾ ਉੱਥੋਂ ਅਕਸਰ ਕਈ ਵਾਰੀ ਨਾ ਇੱਥੇ ਪੋਲੀਟਿਕਸ ਦੇ ਵਿੱਚ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਕਿਹਾ ਜਾਂਦਾ ਯਾਰ ਇੱਥੋਂ ਦੇ ਬੋਰਨ ਰੇਜਡ ਬੱਚਿਆਂ ਨੂੰ ਮੌਕੇ ਦਿਓ ਬਿਲਕੁਲ ਦੇਣੇ ਚਾਹੀਦੇ ਆ ਕੋਈ ਹਰਜ ਨਹੀਂ ਨਾਲ ਫਿਰ ਇਹ ਕਹਿ ਜਾਂਦੇ ਇੱਥੋਂ ਵਾਲੇ ਬਹੁਤ ਜਿਹੜੇ ਜੰਮੇ ਪਲੇ ਇਮਾਨਦਾਰ ਹੈ ਇਹ ਇੱਕ ਤੁਹਾਨੂੰ ਗੱਲਬਾਤਾਂ ਕਰਾਂਗੇ ਵੈਸੇ ਤਾਂ ਇੱਥੋਂ ਦੀ ਕਹਾਣੀ ਵੀ ਹੈਗੀ ਪਰ ਉੱਥੋਂ ਵਾਲੀ ਕਹਾਣੀ ਜਿਹੜੀ ਹੈ ਉਹ ਸਿਰੇ ਲੱਗੀ ਪਈ ਹੈ ਉਹਦੀ ਗੱਲਬਾਤ ਕਰਾਂਗੇ ਅਤੇ ਪਹਿਲਾਂ ਕਮਰਸ਼ਲ ਸੁਨੇਹੇ ਲੈ ਲਈਏ ਮੈਗਾ ਸਾਂਝਾ ਪੰਜਾਬ ਗਰੋਸਰੀ ਸਟੋਰ ਸਾਡੇ ਸਪੋਂਸਰ ਨੇ ਬਹੁਤ ਦੇਰ ਤੋਂ 7 ਲੋਕੇਸ਼ਨਾਂ ਨੇ 3690 ਵੈਸਟ ਵਿੰਡਰਾ ਵੈਸਟਮਨ ਸੁਪਰ ਸਟੋਰ ਦੇ ਬਿਲਕੁਲ ਸਾਹਮਣੇ 64 ਐਵਨਿਊ ਅਤੇ ਫਾਲਕਨ ਰਿਜ ਬੁਲੇਵਾਰਡ 80 ਐਵਨਿਊ ਅਤੇ ਟੈਰਾਡੇਲ ਡਰਾਈਵ ਦੇ ਕਾਰਨਰ 'ਤੇ ਅਤੇ ਮੇਟੀ ਸਟੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ ਰੈਡਮਰ ਗੇਟ ਐਂਡ 144 ਐਵਨਿਊ ਰੈਡ ਸਟੋਨ 144 ਐਵਨਿਊ 'ਤੇ ਕਰਿੰਗਟਨ ਬੁਲੇਵਾਰਡ ਅਤੇ ਕਰਿੰਗਟਨ 'ਚ 128 ਐਵਨਿਊ 'ਤੇ ਰੈਡਮਰ ਗੇਟ ਰੈਡ ਸਟੋਨ 'ਚ ਅਤੇ 7ਵੀਂ ਲੋਕੇਸ਼ਨ ਮੇਨ ਸਟਰੀਟ 'ਤੇ ਏਡਰੀ 'ਚ ਖੁੱਲ੍ਹ ਗਈ ਹੈ ਸਾਰੀਆਂ ਲੋਕੇਸ਼ਨਾਂ ਤੋਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗਰੋਸਰੀ ਤੁਸੀਂ ਲੈ ਸਕਦੇ ਹੋ ਨੰਬਰ 403-835-2222 ਸਾਂਝਾ ਨੰਬਰ ਇੱਕੋ ਹੀ ਹੈ ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਜਾਂ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕੋਈ ਕ੍ਰਿਮੀਨਲ ਕੇਸ ਤੁਹਾਡੇ 'ਤੇ ਬਣ ਗਿਆ ਤਾਂ 403-285-7070 ਨੰਬਰ ਹੈ 403-285-7070 ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਜਾਂ ਕੋਈ ਹੈਵੀ ਇਕੁਇਪਮੈਂਟ ਟਰਾਂਸਪੋਰਟ ਕਰਾਉਣਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਫਲੈਟ ਬੈੱਡ ਟੋ ਟਰੱਕ ਵੀ ਉਹਨਾਂ ਕੋਲ ਹੈਗੇ ਆ ਅਤੇ ਕਾਫੀ ਵੱਡਾ ਫਲੀਟ ਉਹਨਾਂ ਕੋਲ ਰੇਟ ਉਹ ਕਹਿੰਦੇ ਤੁਸੀਂ ਜੋ ਚੂਜ਼ ਕਰੋਗੇ ਫਲੈਟ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਲੱਗੂ ਤੁਹਾਨੂੰ ਸਸਤਾ ਪਊਗਾ ਨੰਬਰ 403-470-8697 4030